तुदे आगे अर

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ

ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪਹਿਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ, ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਬਜਾਵੈ ਤਾਂਤੀ ਤਿਉਂ ਵਾਜੇ, ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪਣੇ ਸੇਵਕ ਪਰਿਵਾਰਾਂ ਨੂੰ ਆਪ ਜੀ ਨੇ ਭਲੇ ਉੱਦਮ ਬਖਸ਼ਿਸ਼ ਕੀਤੇ ਹਨ। ਆਪ ਜੀ ਦੇ ਬਖਸ਼ੇ ਉੱਦਮ ਅਤੇ ਪ੍ਰੇਰਨਾ ਦਾ ਸਦਕਾ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਕੁਲਦੀਪ ਸਿੰਘ ਜੀ ਖਰੌਲ, ਸਵਰਗਵਾਸੀ ਬੀਬੀ ਸੁਰਿੰਦਰ ਕੌਰ, ਤਿਨ੍ਹਾਂ ਦੇ ਸਪੁੱਤਰ ਸਰਦਾਰ ਅਮਰਜੀਤ ਸਿੰਘ ਖਰੌਦ, ਬੀਬੀ ਨਮਨਜੀਤ ਕੌਰ ਖਰੌਦ ਵੱਲੋਂ ਆਪਣੇ ਬੇਟੇ ਕਾਕਾ ਤਰਨਵੀਰ ਸਿੰਘ ਖਰੌਦ ਦੇ CPA ਦੀ ਪੜ੍ਹਾਈ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਸਤਿਗੁਰ ਜੀਓ ਸਮੂਹ ਖਰੌਦ ਪਰਿਵਾਰ ਅਤੇ ਬੱਚੇ ਦੇ ਨਾਨਾ ਸਰਦਾਰ ਅਵਤਾਰ ਸਿੰਘ ਗਰੇਵਾਲ, ਨਾਨੀ ਬੀਬੀ ਜਰਨੈਲ ਕੌਰ ਗਰੇਵਾਲ, ਸਤਿਗੁਰ ਜੀਓ ਸਮੂਹ ਪਰਿਵਾਰਾਂ ਵੱਲੋਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਗੁਰੂ ਗਰੀਬ ਨਿਵਾਜ ਪਿਤਾ ਜੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਪਾਠ ਹੋਏ ਹਨ, ਕਿਰਪਾ ਕਰਨੀ, ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਰਹਿਮਤਾਂ ਕਰਨੀਆਂ। ਗੁਰੂ ਗਰੀਬ ਨਿਵਾਜ ਪਿਤਾ ਜੀ ਬੱਚੇ ਕਾਕਾ ਤਰਨਵੀਰ ਸਿੰਘ ਖਰੌਦ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਜੀਵਨ ਖੇਤਰ ਵਿੱਚ ਆਪਣੀ ਅਗਵਾਈ ਬਖਸ਼ਦੇ ਹੋਏ ਸਤਿਗੁਰੂ ਜੀ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਅੰਗ ਸੰਗ ਸਹਾਈ ਹੋਣਾ, ਗੁਰੂ ਗਰੀਬ ਨਿਵਾਜ ਪਿਤਾ ਜੀ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਸਤਿਗੁਰੂ ਜੀ ਸਦਾ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ। ਗੁਰੂ ਗਰੀਬ ਨਿਵਾਜ ਪਿਤਾ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨੇ, ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਆਪਣੀਆਂ ਬਖਸ਼ਿਸ਼ਾਂ ਨਾਲ ਸੇਵਕ ਪਰਿਵਾਰਾਂ ਨੂੰ ਨਿਵਾਜਦੇ ਰਹਿਣਾ ਸਤਿਗੁਰੂ ਜੀਓ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਕੁਲਦੀਪ ਸਿੰਘ ਜੀ ਸੰਦਰ, ਸਵਰਗਵਾਸੀ ਬੀਬੀ ਸੁਖਵਿੰਦਰ ਕੌਰ, ਤਿਨ੍ਹਾਂ ਦੇ ਸਪੁੱਤਰ ਸਰਦਾਰ ਸੰਦੀਪ ਸਿੰਘ ਸੰਦਰ, ਬੀਬੀ ਮਨਪ੍ਰੀਤ ਕੌਰ ਵੱਲੋਂ ਆਪਣੇ ਬੇਟੇ ਕਾਕਾ ਅਰਜਨ ਸਿੰਘ ਸੰਦਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਗੁਰੂ ਗਰੀਬ ਨਿਵਾਜ ਪਿਤਾ ਜੀ ਪਾਵਨ ਅਸਥਾਨਾਂ ਵਿਖੇ ਗੁਰੂ ਗਰੀਬ ਨਿਵਾਜ ਪਿਤਾ ਜੀਓ ਬੇਟੇ ਕਾਕਾ ਅਰਜਨ ਸਿੰਘ ਸੰਦਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਬੇਟੀ ਵਰਜੋਤ ਕੌਰ ਸੰਦਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ
ਕੀਰਤਨ ਅਤੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਰਹਿਮਤ ਕਰਨੀ ਬੱਚੇ ਬੇਟੇ ਕਾਕਾ ਅਰਜਨ ਸਿੰਘ ਸੁੰਦਰ ਅਤੇ ਬੇਟੀ ਵਰਜੋਤ ਕੌਰ ਸੁੰਦਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰੂ, ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਹਰ ਮਦਾਨੇ ਫਤਿਹ ਕਰਨੀ, ਸੁੰਦਰ ਪਰਿਵਾਰ ਵੱਲੋਂ ਵੀ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸਦਾ ਸਦਾ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਸੇਵਕਾਂ ਦੀਆਂ ਝੋਲੀਆਂ ਭਰਨੀਆਂ ਜੀ। ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ, ਤੰਦਰੁਸਤੀ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਸੇਵਕ ਪਰਿਵਾਰ ਵੱਲੋਂ ਵੀ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤ ਮਾਣ ਸਤਿਕਾਰ ਬਖਸ਼ਣਾ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੇਵਕ ਪਰਿਵਾਰਾਂ ਅਤੇ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ

ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਧ ਸੰਗਤ ਜੀ ਖਰੌਦ ਪਰਿਵਾਰ, ਗਰੇਵਾਲ ਪਰਿਵਾਰ, ਸਤਿਗੁਰੂ ਜੀ ਦੇ ਸ਼ੁਕਰਾਨੇ ਕਰਨ ਹਿੱਤ ਸਾਧ ਸੰਗਤ ਜੀ ਜੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ, ਕਾਕਾ ਤਰਨਵੀਰ ਸਿੰਘ ਖਰੌਦ ਨੇ ਜੋ CPA ਦੀ ਪੜ੍ਹਾਈ ਸੰਪੂਰਨ ਕੀਤੀ ਹੈ, ਅਤੇ ਸ਼ੁਕਰਾਨਾ ਕੀਤਾ ਜਾ ਰਿਹਾ ਪਰਿਵਾਰ ਵੱਲੋਂ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਸੰਦਰ ਪਰਿਵਾਰ ਵੱਲੋਂ ਸਾਧ ਸੰਗਤ ਜੀ ਬੇਟੇ ਕਾਕਾ ਅਰਜਨ ਸਿੰਘ ਸੰਦਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਜੋ ਸੇਵਾਵਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਹੋ ਰਹੀਆਂ ਹਨ, ਸਾਰੇ ਪਰਿਵਾਰਾਂ ਦੇ ਸਾਧ ਸੰਗਤ ਜੀ ਇਹਨਾਂ ਸਮਾਗਮਾਂ ਵਿੱਚ ਸੱਦੇ ਪੱਤਰ 'ਤੇ ਆਪ ਸੰਗਤਾਂ ਪਹੁੰਚੇ ਹੋ, ਪਰਿਵਾਰਾਂ ਵੱਲੋਂ ਵੀ ਆਪ ਜੀ ਨੂੰ ਜੀ ਆਇਆਂ। ਆਓ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੈ। ਆਪ ਸੰਗਤਾਂ ਨੂੰ ਪਿਆਰ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਵੀ ਤਿਆਰ ਹਨ। ਜਦੋਂ ਵੀ ਆਪ ਜੀ ਨੂੰ ਲੋੜ ਮਹਿਸੂਸ ਹੋਵੇ, ਆਪ ਜੀ ਨੇ ਗੁਰੂ ਕੇ ਲੰਗਰ ਸਾਰਿਆਂ ਨੇ ਛੱਕ ਕੇ ਜਾਣਾ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ ਜੀ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਾਧ ਸੰਗਤ ਜੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ ਜਥੇ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਗੁਰੂ ਪਿਆਰੀ ਸਾਹਿਬ ਸੰਗਤ ਜੀ ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੋ ਗੱਡੀਆਂ ਹਨ, ਇੱਕ ਬਲੈਕ ਰੰਗ ਦੀ ਟੈਸਲਾ ਅਤੇ ਸਿਲਵਰ ਕਲਰ ਦੀ ਟੋਇਟਾ ਗੱਡੀ, ਜਿਨ੍ਹਾਂ ਦੇ ਨੰਬਰ ਹਨ SE7 16S ਅਤੇ ਦੂਸਰੀ ਗੱਡੀ ਦਾ ਨੰਬਰ ਹੈ LC2 19D। ਇਹ ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਦੀਆਂ ਦੋ ਗੱਡੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਪਾਰਕ ਕੀਤੀਆਂ ਹਨ ਉੱਥੋਂ ਮੂਵ ਕਰ ਲੈਣ, ਉੱਥੇ ਟੈਂਟ ਲਗਾਇਆ ਜਾਣਾ ਹੈ। ਫਿਰ ਬੇਨਤੀ ਹੈ ਦੁਬਾਰਾ ਕਿ ਗੱਡੀ ਦਾ ਨੰਬਰ ਹੈ SE7 16S ਬਲੈਕ ਟੈਸਲਾ ਅਤੇ LC2 19D ਸਿਲਵਰ ਕਲਰ ਦੀ ਟੋਇਟਾ ਗੱਡੀ ਹੈ। ਇਹ ਜਿਨ੍ਹਾਂ ਦੀ ਵੀ ਗੁਰਮੁਖ ਪਿਆਰਿਆਂ ਦੀਆਂ ਦੋ ਗੱਡੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਜਿੱਥੇ ਪਾਰਕ ਕੀਤੀਆਂ ਹਨ ਉੱਥੋਂ ਮੂਵ ਕਰ ਲੈਣ, ਉੱਥੇ ਟੈਂਟ ਲਗਾਇਆ ਜਾਣਾ ਹੈ। ਬਹੁਤ ਬਹੁਤ ਧੰਨਵਾਦ ਜੀ। ਆਓ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਾਂ ਕਰੀ ਵਖਿਆਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰ ਨ ਸਕੂ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ

ਪੰਚ ਤੱਤ ਪ੍ਰਵਾਨ ਕਰ ਧਰਤੀ ਧਰ ਧਰਮਸਾਲ ਧਰਤੀ ਮਨ ਪਾਣੀ ਪੰਚ ਤੱਤ ਪ੍ਰਵਾਨ ਕਰ ਧਰਮਸਾਲ ਧਰਤੀ ਮਨ ਪਾਣੀ ਪਾਣੀ ਅੰਦਰ ਧਰਤ ਧਰ ਧਰਤੀ ਅੰਦਰ ਧਰਿਆ ਪਾਣੀ ਸਿਰ ਤਲਵਾਏ ਰੁੱਖ ਹੋਏ ਨਿਹਚਲ ਚਿੱਤ ਨਿਵਾਸ ਬਾਣੀ ਪਰ ਉਪਕਾਰ ਸੁਫਲ ਫਲ ਵੱਟ ਵਗਾਏ ਸਿਰਠ ਵਰਸਾਣੀ ਚੰਦਨ ਵਾਸ ਵਿਨਾਸਪਤ ਚੰਦਨ ਹੋਏ ਵਾਸ ਮਹਿਕਾਣੀ ਸ਼ਬਦ ਸੁਰਤ ਲਿਵ ਸਾਧ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸੰਧਿਆ ਦੇ ਸਮੇਂ ਚੱਲ ਰਹੇ ਦੀਵਾਨਾਂ ਵਿੱਚ ਸੰਗਤੀ ਰੂਪ ਦੇ ਵਿੱਚ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਅੰਮ੍ਰਿਤਮਈ ਕੀਰਤਨ ਦੇ ਵਿੱਚ ਸਾਨੂੰ ਉਸ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦਾ ਭੇਦ ਦਿੱਤਾ ਜਾ ਰਿਹਾ ਸੀ। ਔਰ ਜੋ ਲੜੀਵਾਰ ਕਥਾ ਚੱਲ ਰਹੀ ਆ ਭਾਈ ਗੁਰਦਾਸ ਦੀਆਂ ਵਾਰਾਂ ਦੀ, ਉਹਦਾ ਆਪ ਜੀ ਨੇ ਇਹ ਪੌੜੀ 13ਵੀਂ 12ਵੀਂ ਵਾਰ ਇਹ ਪੌੜੀ ਆਪ ਜੀ ਨੇ ਸਰਵਣ ਕੀਤੀ ਆ। ਅੱਜ ਦਾ ਜੋ ਇਹ ਪੌੜੀ ਹੈ, ਸ਼ਬਦ ਹੈ, ਇਹਦੇ ਵਿੱਚ ਸ੍ਰਿਸ਼ਟੀ ਦੀ ਕਿਵੇਂ ਰਚਨਾ ਕੀਤੀ ਗਈ ਆ ਇਹਦਾ ਭੇਦ ਦਿੱਤਾ ਗਿਆ, ਕਿਵੇਂ ਧਰਤੀ ਬਣਾਈ, ਕਿਵੇਂ ਜੀਵਾਂ ਨੂੰ ਪੈਦਾ ਕੀਤਾ ਜਾਂਦਾ ਹੈ, ਉਹ ਤੱਤ ਕੀ ਹਨ, ਤੱਤ ਕਿੱਥੋਂ ਪੈਦਾ ਹੁੰਦੇ, ਇਹ ਸਾਰਾ ਭੇਤ ਹੁੰਦਾ, ਜੋ ਕਿ ਗੁਰਬਾਣੀ 'ਚ ਵੀ ਇਹ ਭੇਤ ਦਿੱਤੇ ਹੋਏ ਨੇ ਬਹੁਤ ਸਾਰੇ ਸ਼ਬਦਾਂ 'ਚ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਇਹ ਭੇਤ ਦਿੱਤੇ ਹੋਏ ਨੇ। ਜੋ ਇਹ ਖੇਲ ਹੈ, ਜਿਹੜੇ ਤੱਤ ਨੇ, ਤੱਤਾਂ ਨੂੰ ਮਾਇਆ ਕਿਹਾ ਗਿਆ, ਪੰਜਾਂ ਤੱਤਾਂ ਨੂੰ ਗੁਰਮੁਖ ਵੀ ਕਿਹਾ ਗਿਆ, ਮਾਇਆ ਵੀ ਕਿਹਾ ਗਿਆ। ਜਿਹੜੇ ਪੰਜ ਤੱਤ ਆ, ਇਹ ਪਰਮਾਤਮਾ ਬ੍ਰਹਮ ਤੋਂ ਪੈਦਾ ਹੋਏ ਨੇ, ਨਿਰੰਕਾਰ ਤੋਂ ਪੈਦਾ ਹੋਏ ਨੇ। ਇਸ ਕਰਕੇ ਇਹ ਪੰਜਾਂ ਤੱਤਾਂ ਦਾ ਸਾਰਾ ਖੇਲ ਆ, ਦੁਨੀਆ ਦਾ ਜਿੰਨਾ ਵੀ ਖੇਲ ਹੈ ਸਾਰਾ ਪੰਜਾਂ ਤੱਤਾਂ ਤੋਂ ਹੀ ਹੁੰਦਾ, ਬਣਦਾ। ਇਸ ਕਰਕੇ ਪੰਜਾਂ ਤੱਤਾਂ ਦਾ ਜੋ ਵੀ ਆਕਾਰ ਬਣਾਇਆ ਜਾਂਦਾ, ਉਹਦੇ ਵਿੱਚ ਜੋਤ ਰੱਖ ਦਿੰਦਾ ਆਪਣੀ ਪਰਮੇਸ਼ਰ, ਜਿਹਨੂੰ ਕਿਹਾ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਔਰ ਪੰਜਾਂ ਤੱਤਾਂ ਦਾ ਆਕਾਰ ਬਣਾ ਕੇ ਹਰ ਇੱਕ ਆਕਾਰ 'ਚ ਉਹਨੇ ਆਪਣੀ ਜੋਤ ਟਿਕਾਈ ਹੋਈ ਹੈ। ਇਸ ਕਰਕੇ ਇਹ ਪਰਮਾਤਮਾ ਦਾ ਖੇਲ ਹੈ, ਇਹਨੂੰ ਸ਼ਿਵ ਸ਼ਕਤੀ ਦਾ ਖੇਲ ਕਹਿੰਦੇ ਨੇ। ਸ਼ਕਤ ਇਹ ਤੱਤਾਂ ਨੂੰ ਕਹਿੰਦੇ ਨੇ, ਮਾਇਆ ਨੂੰ ਕਹਿੰਦੇ ਨੇ, ਸ਼ਿਵ ਉਸ ਜੋਤ ਨੂੰ ਕਹਿੰਦੇ ਨੇ, ਬ੍ਰਹਮ ਨੂੰ ਕਹਿੰਦੇ ਨੇ, ਕਰਤੇ ਪੁਰਖ ਨੂੰ ਕਹਿੰਦੇ ਨੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਾਨੂੰ ਸਮਝਾ ਰਹੇ ਨੇ ਵੀ ਜਿੱਧਰ ਅਸੀਂ ਦੇਖਦੇ ਹਾਂ ਸਾਰੇ ਪਾਸੇ ਇਹ ਤੇਰਾ ਹੀ ਆਪਦਾ ਹੀ ਖੇਲ ਹੈ, ਤੂੰ ਆਪ ਹੀ ਖੇਲ ਬਣਾਇਆ ਅਤੇ ਆਪ ਹੀ ਖੇਡ ਰਿਹਾ। ਜੈ ਦੇਖਾਂ ਤਾਂ ਰੱਬ ਰਹਿਆ, ਵੀ ਹਰ ਜਗ੍ਹਾ 'ਤੇ ਤੂੰ ਹਰ ਦੇ ਵਿੱਚ ਮੌਜੂਦ, ਜਿਹੜੇ ਗੁਰਮੁਖ ਜਾਗ ਗਏ ਉਹਨਾਂ ਨੇ ਦੱਸਿਆ ਸਾਨੂੰ। ਕਹਿੰਦੇ ਜੈ ਦੇਖਾਂ ਤਾਂ ਰੱਬ ਰਹਿਆ, ਸ਼ਿਵ ਸ਼ਕਤੀ ਕਾ ਖੇਲ, ਤ੍ਰੈ ਗੁਣ ਬੰਦੀ ਦਿਓਰੀ, ਜੋ ਜਾਗ ਆਇਆ ਸੋ ਖੇਲ। ਇੱਕ ਖੇਲ ਹੈ ਤੇਰਾ, ਕਰਤੇ ਪੁਰਖ ਦਾ ਖੇਲ ਹੈ। ਇਸ ਲਈ ਇਸ ਖੇਲ ਦੇ ਵਿੱਚ ਆਪਾਂ ਨੂੰ ਭੇਜਿਆ ਗਿਆ ਮਨ। ਮਨ ਵੀ ਪਰਮੇਸ਼ਰ ਦਾ ਰੂਪ ਹੀ ਹੈ, ਪਰਮੇਸ਼ਰ ਵਰਗਾ ਹੀ ਹੈ, ਕਿਉਂਕਿ ਪਰਮੇਸ਼ਰ ਵੀ ਜੋਤ ਸਰੂਪ ਹੈ, ਮਨ ਵੀ ਜੋਤ ਸਰੂਪ ਹੈ। ਹੁਣ ਮਨ ਜਦੋਂ ਇਹ ਪੰਜਾਂ ਤੱਤਾਂ 'ਚ ਆ ਜਾਂਦਾ ਹੈ, ਇਹ ਭਰਮ 'ਚ ਪੈ ਜਾਂਦਾ, ਇਹ ਪੰਜਾਂ ਤੱਤਾਂ ਨੂੰ ਸਭ ਕੁਛ ਸਮਝ ਬੈਠਦਾ ਹੈ, ਇਸ ਲਈ ਇਹ ਨਿਰੰਕਾਰ ਨੂੰ ਭੁੱਲ ਜਾਂਦਾ, ਆਪਣੇ ਆਪ ਨੂੰ ਭੁੱਲ ਜਾਂਦਾ ਅਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਰਹਿਣ ਦਾ ਆਦੀ ਹੋ ਜਾਂਦਾ। ਇਸ ਲਈ ਉਹ ਆਪਣੇ ਮੂਲ ਨੂੰ ਭੁੱਲ ਜਾਂਦਾ, ਤਾਂ ਕਰਕੇ ਗੁਰਬਾਣੀ 'ਚ ਕਿਹਾ ਗਿਆ ਵੀ ਤੂੰ ਆਪਣੇ ਮੂਲ ਦੀ ਪਛਾਣ ਕਰ, ਆਪਣੇ ਆਪ ਦੀ ਪਛਾਣ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਕਰਕੇ ਆਪਾਂ ਇੱਥੇ ਗੁਰਦੁਆਰੇ ਆਏ ਕੀ ਕਰਨ, ਇੱਥੇ ਮੂਲ ਦੀ ਪਛਾਣ ਕਰਨ ਆਉਂਦੇ ਹਾਂ। ਕਈ ਵਾਰ ਕਈ ਜੀਵਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁਰਦੁਆਰੇ ਆਉਂਦਿਆਂ ਦੀ, ਉਹਨਾਂ ਨੂੰ ਬੈਠਣਾ ਨਹੀਂ ਆਉਂਦਾ। ਪਹਿਲਾਂ ਤਾਂ ਜਿਵੇਂ ਉਹ ਸਾਹਮਣੇ ਬੀਬੀਆਂ ਬੈਠੀਆਂ, ਇਹਨਾਂ ਨੂੰ ਬੈਠਣਾ ਨਹੀਂ ਆਉਂਦਾ। ਇੱਕ ਤਾਂ ਚੌਕੜਾ ਨਹੀਂ ਵੱਜਦਾ, ਦੂਜਾ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ। ਇਹ ਬੇਨਤੀ ਹੈ ਵੀ ਗੁਰਦੁਆਰੇ ਆ ਕੇ ਗੱਲਾਂ ਨਹੀਂ ਕਰਨੀਆਂ, ਘਰ 'ਚ ਗੱਲਾਂ ਨਹੀਂ ਮੁੱਕਦੀਆਂ ਤੁਹਾਡੀਆਂ, ਘਰੇ ਕਰ ਲਿਆ ਕਰੋ। ਇਸ ਲਈ ਗੁਰਦੁਆਰੇ 'ਚ ਆਉਣ ਦਾ ਕੋਈ ਮਕਸਦ ਹੈ, ਇਹ ਮਕਸਦ ਨੂੰ ਅਸੀਂ ਬਿਲਕੁਲ ਹੀ ਭੁੱਲਦੇ ਜਾ ਰਹੇ ਹਾਂ। ਫਾਰਮੈਲਿਟੀਆਂ ਕਰ ਰਹੇ ਸੀ ਗੁਰੂ ਨਾਲ, ਇਸ ਕਰਕੇ ਸਾਨੂੰ ਜੀਵਨ ਦਾ ਲਾਹਾ ਨਹੀਂ ਮਿਲਣਾ, ਜਿੱਥੇ ਮਰਜ਼ੀ ਭੱਜ ਲਿਓ। ਜਿੰਨਾ ਚਿਰ ਇਹ ਗਿਆਨ ਹੀ ਨਹੀਂ ਹੈਗਾ, ਸਾਨੂੰ ਪਤਾ ਹੀ ਨਹੀਂ ਵੀ ਗੁਰਬਾਣੀ ਕਹਿੰਦੀ ਕਿ ਜੇ ਕਿਸੇ ਨੂੰ ਪੁੱਛ ਲਓ ਕੱਖ ਨਹੀਂ ਪਤਾ, ਗੁਰਬਾਣੀ ਪੜ੍ਹੀ ਨਹੀਂ, ਸੁਣੀ ਨਹੀਂ, ਸੰਗਤ 'ਚ ਬੈਠਣਾ ਨਹੀਂ ਆਇਆ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਪਹਿਲੀ ਗੱਲ ਤਾਂ ਬੈਠਣ ਸਿੱਖਣਾ ਹੁੰਦਾ, ਜੇ ਬੈਠੂਗਾ ਤਾਂ ਸੁਣੂਗਾ ਮਨ। ਇਹ ਮੇਰਾ ਆਪਣਾ ਤਜਰਬਾ ਹੈ ਕਿ ਸੁਣਨਾ ਬਹੁਤ ਔਖਾ, ਬੈਠਣ ਤੋਂ ਅਗਲੀ ਗੱਲ ਸੁਣਨ ਦੀ ਸੀ, ਸੁਣੂ ਤਾਂ ਜੇ ਇਹਦੇ ਖਤਮ ਹੋਣਗੇ ਵਿਚਾਰ, ਇੱਥੇ ਆ ਕੇ ਫਿਰ ਉਹੀ ਰੌਲਕ ਝੋਲਾ, ਉਹੀ ਗੱਲਾਂ ਬਾਤਾਂ ਮੁੱਕਦੀਆਂ ਨੇਗੀਆਂ।
ਦੇਖੋ ਮੈਂ ਤਿੰਨ ਚਾਰ ਵਾਰ ਗੱਲ ਕਹਿ ਤੀ, ਉਹਨਾਂ ਨੂੰ ਸੁਣੀ ਨਹੀਂ, ਕਿਉਂਕਿ ਮਨਮੁੱਖ ਬੋਲੇ ਅੰਧਲੇ, ਗੁਰਬਾਣੀ ਕਹਿੰਦੀ ਬੋਲੇ ਵੀ ਅੰਧੇ ਵੀ ਹੈ, ਉਹਨਾਂ ਨੂੰ ਸਲਪਣ ਹੀ ਨਹੀਂ ਹੋ ਰਹੀ ਇਹ ਗੱਲ ਮੇਰੀ ਵੀ ਗੱਲ ਕੀ ਸਮਝਾਈ ਜਾ ਰਹੀ ਹੈ। ਇਸ ਲਈ ਜਿਹੜਾ ਇੱਥੇ ਆ ਕੇ ਚੁੱਪ ਕਰਕੇ ਨਹੀਂ ਬੈਠ ਸਕਦਾ ਉਹ ਸੁਣੂ ਕਿਵੇਂ ਗੁਰੂ ਨੂੰ? ਇੱਥੇ ਤਾਂ ਇੰਨਾ ਜ਼ਿਆਦਾ ਘਾਗਰ ਮਨ ਹੋਣਾ ਚਾਹੀਦਾ ਕਿ ਉਹਦਾ ਧਿਆਨ ਭੋਰਾ ਵੀ ਕਿਤੇ ਨਾ ਹੋਵੇ, ਕੌਣ ਆ ਰਿਹਾ ਕੌਣ ਜਾ ਰਿਹਾ ਇਹ ਵੀ ਨਾ ਪਤਾ ਹੋਵੇ ਉਹਨੂੰ। ਸਾਨੂੰ ਤਾਂ ਇਹ ਪਤਾ ਹੁੰਦਾ ਕੌਣ ਆਉਂਦਾ ਕੌਣ ਜਾਂਦਾ, ਕਿਹੋ ਜਿਹੇ ਕੱਪੜੇ ਪਾਏ ਉਹਦੇ। ਸੋ ਧਿਆਨ ਹੈ ਗੁਰਦੁਆਰਾ ਕੇ ਸਭ ਤੋਂ ਪਹਿਲਾਂ, ਇਹ ਸਿੱਖਣਾ ਪੈਂਦਾ। ਜਿਹੜਾ ਧਿਆਨ ਕਰਦਾ ਉਹਨੂੰ ਸਿੱਖ ਕਹਿੰਦੇ ਨੇ। ਇਸ ਕਰਕੇ ਬੇਨਤੀ ਆ, ਆਪਾਂ ਗੁਰੂ ਘਰ ਜਿੰਨਾ ਵੀ ਸਮਾਂ ਆਉਣਾ ਹੈ, ਤਾਂ ਕਰਕੇ ਮਹਾਰਾਜ ਨੇ ਕਿਹਾ ਵੀ ਤੁਸੀਂ ਲਾਹਾ ਲੈ ਜਾਓਗੇ ਜੇ ਥੋੜ੍ਹਾ ਸਮਾਂ ਬੈਠ ਜਾਓ ਕਿਤੇ ਕੋਈ ਗੱਲ ਤੁਹਾਡੇ ਹਿਰਦੇ 'ਚ ਵੱਸ ਜਾਵੇ। ਤਾਂ ਕਰਕੇ ਮਹਾਰਾਜ ਕਹਿੰਦੇ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿ ਨਿਸੋ ਲਾਭ। ਇਹ ਭਗਤਾਂ ਦੀ ਬਾਣੀ ਹੈ, ਮਹਾਂਪੁਰਖਾਂ ਦੀ ਬਾਣੀ ਹੈ। ਜੇ ਸਾਡੇ ਕੋਈ ਕਣਕਾਂ ਹਿਰਦੇ 'ਚ ਵੱਸ ਜਾਵੇ ਸਾਡਾ ਜੀਵਨ ਨਾ ਕਿਤੇ ਬਦਲ ਜਾਵੇ। ਇਹਦਾ ਮਤਲਬ ਜੇ ਜੀਵਨ ਹੀ ਨਹੀਂ ਬਦਲਿਆ ਤਾਂ ਸਾਡਾ ਹਜੇ ਤੱਕ ਇਹ ਗਿਆ ਕਿਆ ਇੱਧਰ ਧਿਆਨ ਨਹੀਂ ਹੈਗਾ। ਸੋ ਇਸ ਕਰਕੇ ਬੇਨਤੀ ਹੈ ਕਿ ਸਾਨੂੰ ਇਹ ਸੋਝੀ ਕੀ ਆਊ, ਕਿਵੇਂ ਆਊਗੀ? ਜੇ ਕੋਈ ਅੱਜ ਪੁੱਛ ਲਵੇ ਸਾਨੂੰ ਵੀ ਪੰਜ ਤੱਤ ਕਿੱਥੋਂ ਪੈਦਾ ਹੋਏ ਨੇ, ਭਾਈ ਗੁਰਦਾਸ ਜੀ ਜਿਹੜੀ ਅੱਜ ਗੱਲ ਕਰ ਰਹੇ ਨੇ ਪੰਜ ਤੱਤ ਪ੍ਰਵਾਨ ਕਰ, ਇਹ ਪੰਜ ਤੱਤ ਉਹਨੇ ਆਪ ਪੈਦਾ ਕੀਤੇ ਅਤੇ ਫਿਰ ਉਹ ਪ੍ਰਵਾਨ ਕੀਤੇ। ਇਹਨਾਂ ਪੰਜਾਂ ਤੱਤਾਂ ਨੂੰ ਗੁਰਮੁਖ ਕਿਹਾ ਗਿਆ ਅਤੇ ਇਹਨਾਂ ਪੰਜਾਂ ਤੱਤਾਂ ਨੂੰ ਮਾਇਆ ਕਿਹਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਪੰਜ ਤੱਤ ਪ੍ਰਵਾਨ ਕਰ, ਫਿਰ ਇਹਨਾਂ ਪੰਜਾਂ ਤੱਤਾਂ ਤੋਂ ਫਿਰ ਖੇਲ ਬਣਾਇਆ ਪਰਮਾਤਮਾ ਨੇ ਸਾਰਾ। ਇਹਨਾਂ ਪੰਜਾਂ ਤੱਤਾਂ ਤੋਂ ਸਭ ਤੋਂ ਪਹਿਲਾ ਤੱਤ ਪੈਦਾ ਹੋਇਆ ਪੌਣ, ਜੋ ਗੁਰਬਾਣੀ 'ਚ ਸਮਝਾ ਰਹੇ ਨੇ ਗੁਰੂ ਨਾਨਕ ਦੇਵ ਜੀ। ਉਹਨਾਂ ਨੇ ਬੜਾ ਬਰੀਕੀ 'ਚ ਸਮਝਾਇਆ ਵੀ ਇਹਨਾਂ ਦੁਨੀਆਂ ਦੇ ਲੋਕਾਂ ਨੂੰ ਸਮਝ ਆ ਜੂ ਕਿਤੇ। ਗੁਰੂ ਨਾਨਕ ਦੀ ਬਾਣੀ ਬੜੀ ਸਰਲ ਆ ਅਤੇ ਬੜੀ ਔਖੀ ਆ ਅਤੇ ਬੜੀ ਡੂੰਘੀ ਆ, ਇੰਨੀ ਡੂੰਘਾਈ 'ਚ ਆ ਕਿ ਸਾਡੀ ਗੱਲ ਕਈ ਵਾਰ ਪ੍ਰਗਟ 'ਚ ਨਹੀਂ ਆਉਂਦੀ, ਇੰਨੀ ਡੂੰਘੀ ਗੱਲ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸ਼ੁਰੂਆਤ ਇੱਥੋਂ ਕੀਤੀ, ਕਹਿੰਦੇ ਵੀ ਇਹ ਸੰਸਾਰ ਦਾ ਖੇਲ ਹੋਇਆ ਸੱਚ ਨਿਰੰਕਾਰ ਤੋਂ, ਆਦਿ ਸੱਚ ਜੀ ਨੂੰ ਕਿਹਾ। ਕਿਵੇਂ ਖੇਲ ਸ਼ੁਰੂ ਹੋਇਆ ਕਹਿੰਦੇ ਇਹ ਤੁਹਾਨੂੰ ਦੱਸ ਸਕਦਾ, ਪਰ ਕਦੋਂ ਖੇਲ ਸ਼ੁਰੂ ਹੋਇਆ ਇਹ ਨਹੀਂ ਮੈਂ ਦੱਸ ਸਕਦਾ, ਇਹ ਕੋਈ ਵੀ ਨਹੀਂ ਦੱਸ ਸਕਦਾ, ਕਿਉਂਕਿ ਇਹ ਖੇਲ ਜਿਹੜਾ ਬਣਾਇਆ ਨਾ ਪੰਜਾਂ ਤੱਤਾਂ ਦਾ, ਉਹ ਪਰਮਾਤਮਾ ਨੇ ਆਪ ਬਣਾਇਆ ਹੈ। ਜਿਹਨੂੰ ਮਹਾਰਾਜ ਕਹਿੰਦੇ ਆਪੇ ਥਾਟ ਕੀਆ ਵਹਿ ਕਰਤੇ ਤਬ ਪੁੱਛ ਨਾ ਸੇਵਕ ਬੀਆ, ਕਿਉਂਕਿ ਉਦੋਂ ਦੂਜਾ ਕੋਈ ਹੈ ਹੀ ਨਹੀਂ ਸੀ, ਕਿਸੇ ਨੂੰ ਪੁੱਛ ਕੇ ਥੋੜ੍ਹਾ ਉਹਨੇ ਖੇਲ ਸ਼ੁਰੂ ਕੀਤਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਇਹ ਪੰਜ ਤੱਤ ਆ ਜਿਹੜੇ ਨਾ, ਇਹਨਾਂ ਤੋਂ ਸਭ ਤੋਂ ਪਹਿਲਾ ਤੱਤ ਪੌਣ ਪੈਦਾ ਹੋਇਆ। ਕਿੱਥੋਂ ਪੈਦਾ ਹੋਇਆ? ਕਹਿੰਦੇ ਸੱਚੇ ਤੇ ਪਵਣਾ ਪਿਆ, ਸੱਚ ਨਿਰੰਕਾਰ ਤੋਂ ਇਹ ਖੇਲ ਜਦੋਂ ਉਹਨੇ ਸ਼ੁਰੂ ਕੀਤਾ ਉਦੋਂ ਸਭ ਤੋਂ ਪਹਿਲਾਂ ਪੌਣ ਪੈਦਾ ਹੋਈ ਹੈ। ਇਸ ਕਰਕੇ ਪੌਣ ਤੋਂ ਜੋ ਕੁਛ ਪੈਦਾ ਹੋ ਰਿਹਾ ਸਭ ਪੌਣ ਦੇ ਵਿੱਚ ਪਰੋਇਆ ਹੋਇਆ। ਆਹ ਸੰਸਾਰ ਦੇ ਜਿੰਨੇ ਆਕਾਰ ਨੇ ਪੌਣ 'ਚ ਪਰੋਏ ਹੋਏ ਨੇ, ਜਿਸ ਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਪਵਣ ਪਰੋਇਆ ਸਗਲ ਆਕਾਰਾ। ਕਹਿੰਦੇ ਜਿੰਨੇ ਵੀ ਆਕਾਰ ਨੇ ਸਾਰੇ ਪੌਣ ਦੁਆਰਾ ਪਰੋਏ ਹੋਏ ਨੇ। ਇਸ ਕਰਕੇ ਇਸ ਪੌਣ ਨੂੰ ਗੁਰੂ ਕਿਹਾ ਗਿਆ, ਪਵਣ ਗੁਰੂ, ਜਿੱਥੋਂ ਆਰੰਭ ਹੁੰਦੀ ਆ। ਇਸ ਕਰਕੇ ਪੰਜ ਤੱਤ ਜਿਹੜੇ ਨੇ, ਸਭ ਤੋਂ ਪਹਿਲਾ ਤੱਤ ਪੌਣ ਹੈ, ਪੌਣ ਦਾ ਖੇਲ ਚੱਲਦਾ। ਅਤੇ ਆਪਾਂ ਜਿਹੜੇ ਬੈਠੇ ਹਾਂ ਨਾ, ਆਪਾਂ ਨੂੰ ਵੀ ਪੌਣ ਆ ਰਹੀ ਹੈ ਤਾਂ ਜਿਉਂਦੇ ਹਾਂ, ਜਿੱਦੇ ਪੌਣ ਬੰਦ ਹੋ ਗਈ ਉਹਦੇ ਪਤਾ ਲੱਗੂਗਾ ਵੀ ਗੁਰਦੁਆਰੇ ਆ ਕੇ ਅਸੀਂ ਕੀਤਾ ਕੀ ਸੀਗਾ, ਕੁਛ ਸਿੱਖਿਆ ਲਈ ਸੀ ਮਾੜੀ ਮੋਟੀ, ਗੱਲਾਂ ਮਾਰ ਕੇ ਮੁੜ ਗਏ ਸੀਗੇ। ਇਸ ਕਰਕੇ ਇੱਥੇ ਸਿੱਖਿਆ ਲੈਣੀ ਹੈ, ਸਾਨੂੰ ਪਤਾ ਲੱਗਣਾ ਹੈ। ਇਹ ਗੁਰਬਾਣੀ 'ਚ ਦੱਸਿਆ ਵੀ ਆਹ ਪੌਣ ਬੰਦ ਕਰਨੀ ਹੈ ਕਰਤੇ ਪੁਰਖ ਨੇ ਅਤੇ ਦੇ ਵੀ ਉਹੀ ਰਿਹਾ। ਹੁਣ ਦੇਖੋ ਪੌਣ ਕਿੱਥੋਂ ਆ ਰਹੀ ਹੈ? ਫਿਰ ਕਹਿੰਦੇ ਸੱਚ ਦੇ ਵਿੱਚੋਂ, ਨਿਰੰਕਾਰ ਦੇ ਵਿੱਚੋਂ, ਸੱਚੇ 'ਤੇ ਪਵਣਾ ਪਿਆ, ਪਵਣੇ 'ਤੇ ਜਲ। ਜਦੋਂ ਪੌਣ ਕਿੱਥੋਂ ਪੈਦਾ ਹੋਈ? ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਜਦੋਂ ਉਹ ਬੋਲੇ ਉਹਨਾਂ ਦੇ ਮੁੱਖ 'ਚੋਂ ਇੱਕ ਆਵਾਜ਼ ਪੈਦਾ ਹੋਈ, ਇੱਕ ਪੌਣ ਪੈਦਾ ਹੋਈ ਆ। ਇਹ ਤੋਂ ਹੀ ਖੇਲ ਆ ਸਾਰਾ ਦੁਨੀਆ ਦਾ। ਇੰਨੀ ਗੱਲ ਸਮਝ ਆ ਗਈ ਨਾ ਜਿਸ ਦਿਨ, ਉਸ ਦਿਨ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਝ ਆ ਜਾਣਗੇ। ਇਹ ਦੋ ਚੀਜ਼ਾਂ ਦੀ ਜਿੱਦੇ ਸੋਝੀ ਆ ਗਈ, ਦੋਨਾਂ ਨੂੰ ਗੁਰੂ ਕਹਿ ਦਿੱਤਾ ਗਿਆ। ਜਿਹੜੀ ਨਿਰੰਕਾਰ ਦੇ ਮੁੱਖ ਦੀ ਆਵਾਜ਼ ਹੈ ਉਹਨੂੰ ਸ਼ਬਦ ਕਹਿੰਦੇ ਨੇ, ਸ਼ਬਦ ਕਹਿੰਦੇ ਨੇ।

ਧੌਣ ਸ਼ੁਰੂ ਹੁੰਦੀ ਹੈ ਉੱਥੋਂ ਸਭ ਲੋਕ ਬਣ ਜਾਂਦਾ। ਪੰਜ ਤੱਤ ਜਿਨ੍ਹਾਂ ਦੀ ਗੱਲ ਕੀਤੀ ਗਈ ਆ, ਪੰਜ ਤੱਤ ਪ੍ਰਵਾਨ ਕਰ। ਇਹ ਪੰਜ ਤੱਤ ਮਾਇਆ ਦੁਆਰਾ ਤਿਆਰ ਕਰਾਏ ਕਾਲ ਪੁਰਖ ਨੇ, ਇਸ ਕਰਕੇ ਇਹਨਾਂ ਨੂੰ ਪ੍ਰਵਾਨ ਕੀਤਾ ਵੀ ਇਹਨਾਂ ਤੋਂ ਆਕਾਰ ਤਿਆਰ ਕੀਤਾ ਜਾਵੇ। ਮਾਇਆ ਦੁਆਰਾ ਤਿਆਰ ਹੁੰਦੇ ਨੇ ਆਕਾਰ। ਇਸ ਲਈ ਜਿਹੜਾ ਪਵਨ ਹੈ ਇਹਨੂੰ ਗੁਰੂ ਕਿਹਾ ਗਿਆ, ਇਹ ਪੌਣ ਲੋਕ ਦਾ ਗੁਰੂ ਆ। ਇਸ ਕਰਕੇ ਸ਼ਬਦ ਵੀ ਗੁਰੂ ਹੈ। ਹੁਣ ਜਦੋਂ ਗੁਰਬਾਣੀ ਪੜ੍ਹਾਂਗੇ ਦੋਨੇ ਗੁਰੂਆਂ ਦਾ ਜ਼ਿਕਰ ਆਉਂਦਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਪੜ੍ਹੀ ਚੱਲੋ, ਖੋਜੋ ਨਾ। ਦੂਜੇ ਪਾਸੇ ਕਹਿੰਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸ਼ਬਦ ਗੁਰੂ ਸਾਡੇ ਮਨ ਦਾ, ਅਸੀਂ ਆ ਚੰਮ ਨਹੀਂ ਹੈਗੇ, ਤਨ ਨਹੀਂ ਹੈਗੇ। ਅਸੀਂ ਇਸ ਤਨ ਦਾ ਜਿਹੜਾ ਗੁਰੂ ਹੈ ਉਹ ਪੌਣ ਹੈ, ਜਿਹੜਾ ਸਾਡਾ ਗੁਰੂ ਉਹ ਸ਼ਬਦ ਹੈ। ਅਤੇ ਆਪਣੇ ਗੁਰੂ ਨੂੰ ਤਾਂ ਆਪਾਂ ਭੁੱਲੇ ਹੀ ਬੈਠੇ ਹਾਂ, ਆਪਣੇ ਗੁਰੂ ਦਾ ਤਾਂ ਗਿਆਨ ਨਹੀਂ ਹੈਗਾ, ਕਿਉਂਕਿ ਗਿਆਨ ਲੈਣ ਲਈ ਤਾਂ ਗੁਰਦੁਆਰੇ ਆਏ ਸੀ। ਇੱਥੇ ਆ ਕੇ ਇਹ ਗਿਆਨ ਮਿਲਣਾ ਸੀ ਗੁਰੂ ਦਾ, ਇਹ ਸਾਨੂੰ ਸ਼ਬਦ ਦਾ ਭੇਤ ਆਉਣਾ ਸੀ। ਇਸ ਕਰਕੇ ਸਾਡਾ ਜਦੋਂ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ, ਉਦੋਂ ਸਾਡਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ। ਜੇ ਸ਼ਬਦ ਸੁਰਤੀ ਦਾ ਭੇਤ ਨਾ ਆਇਆ, ਜੰਮਣ ਮਰਨ ਦਾ ਗੇੜ ਮੁੱਕਣਾ ਨਹੀਂ। ਇਹ ਗੁਰਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਐਵੇਂ ਨਾ ਕਿਤੇ ਭੁਲੇਖੇ 'ਚ ਸਾਰੀ ਜ਼ਿੰਦਗੀ ਨੰਘਾ ਕੇ ਚਲੇ ਜਾਈਏ, ਕਿਉਂਕਿ ਬੜਾ ਵੱਡਾ ਇੱਕ ਭਰਮ ਹੈ। ਇਸ ਕਰਕੇ ਭਰਮ ਖਤਮ ਹੁੰਦਾ ਜਦੋਂ ਗਿਆਨ ਗੁਰੂ ਦਾ ਆਊਗਾ ਵੀ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਗਾ। ਇਸ ਲਈ ਮਹਾਰਾਜ ਕਹਿੰਦੇ ਪੰਜ ਤੱਤ ਪ੍ਰਵਾਨ ਕਰ, ਸੱਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ। ਇਹਨਾਂ ਦੋਨਾਂ ਦਾ ਸੰਯੋਗ ਹੋਇਆ ਤਾਂ ਅਗਨ ਤੱਤ ਪੈਦਾ ਹੁੰਦਾ, ਪੌਣ ਤੇ ਪਾਣੀ ਤੋਂ। ਅਗਨ ਤੱਤ ਫਿਰ ਆਕਾਸ਼ ਤੱਤ ਜਦੋਂ ਮਿਲਦਾ ਤੇ ਮਿੱਟੀ ਤੱਤ ਪੈਦਾ ਹੁੰਦਾ। ਇਹ ਪੰਜ ਤੱਤ ਪ੍ਰਵਾਨ ਕਰ, ਇਹ ਪੰਜਾਂ ਤੱਤਾਂ ਨੂੰ ਗੁਰਮੁਖ ਕਿਹਾ ਗਿਆ। ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਅਗਨ। ਖਿਲੇ ਵਡਾਣੀ ਸੋ ਨਗੁਰਾ ਜੋ ਮਰਮਰ ਜੰਮੇ ਨਗੁਰੇ ਆਵਣ ਜਾਣਿਆ। ਕਹਿੰਦੇ ਜਿਨ੍ਹਾਂ ਨੇ ਇਹ ਨਹੀਂ ਜਾਣਿਆ ਨਾ, ਉਹ ਗੁਰੂ ਵਾਲਾ ਨਹੀਂ ਹੈਗਾ। ਨਗੁਰਾ, ਨਗੁਰੇ ਨੂੰ ਆਉਣਾ ਜਾਣਾ ਰਹਿਣਾ, ਜਿਹਨੂੰ ਇਹ ਗਿਆਨ ਗੁਰੂ ਤੋਂ ਨਹੀਂ ਮਿਲਿਆ। ਗੁਰਦੁਆਰੇ ਆਉਣਾ ਬਹੁਤ ਪਤਾ ਨਹੀਂ ਲੱਗਦਾ, ਕਈ ਵਾਰ ਤਾਂ ਇੱਥੇ ਬਹੁਤ ਬਰੀਕੀ 'ਚ ਖੇਲ ਸਮਝਾਇਆ ਜਾਂਦਾ, ਬੜਾ ਹੀ ਸਹਿਜ ਬਹਿਣਾ ਪੈਂਦਾ, ਇਕੱਲੀ ਇਕੱਲੀ ਗੱਲ ਨੂੰ ਖੋਜਣਾ ਪੈਂਦਾ, ਮਿਹਨਤ ਕਰਕੇ ਫਿਰ ਪਤਾ ਲੱਗਦਾ ਵੀ ਗੱਲ ਕੀ ਹੈ। ਕਿਉਂਕਿ ਗੁਰੂ ਆਪੇ ਹੀ ਮਤ ਦੇਵੇ ਸਵਾਮੀ, ਫਿਰ ਸਾਨੂੰ ਇਹ ਮਤ ਦਿੰਦਾ ਗੁਰੂ। ਗੁਰੂ ਦੀ ਮਤ ਲੈਣ ਲਈ ਆਪਾਂ ਖਤਮ ਕਰਨਾ ਪੈਂਦਾ, ਮੈਨੂੰ ਪਤਾ ਨਹੀਂ, ਫਿਰ ਗੁਰੂ ਸਮਝਾਉਂਦਾ। ਹੁਣ ਸਾਨੂੰ ਤਾਂ ਪਤਾ, ਇਸ ਕਰਕੇ ਗੁਰੂ ਸਾਨੂੰ ਸਮਝਾਉਂਦਾ ਵੀ ਨਹੀਂ ਗਾ। ਹੁਣ ਮਹਾਰਾਜ ਕਹਿੰਦੇ ਪੰਜ ਤੱਤ ਕਿਵੇਂ ਪੈਦਾ ਹੋਏ? ਕਹਿੰਦੇ ਬ੍ਰਹਮ ਚੋਂ, ਸੱਚ ਚੋਂ, ਨਿਰੰਕਾਰ ਚੋਂ ਪੰਜ ਤੱਤ ਪੈਦਾ ਹੁੰਦੇ। ਇਹ ਪੰਜਾਂ ਤੱਤਾਂ ਨੂੰ ਇੱਕ ਥਾਂ 'ਤੇ ਇਕੱਠਾ ਕੀਤਾ ਜਾਂਦਾ, ਆਕਾਰ ਬਣਦਾ। ਜਿੱਡਾ ਆਕਾਰ ਬਣਾਉਣਾ ਹੋਵੇ, ਪੰਜਾਂ ਤੱਤਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ, ਵੀ ਪੰਜ ਤੱਤ ਕਿੰਨੇ ਕਾ, ਕਿੱਡਾ ਵੱਡਾ ਇਹ ਖੇਲ। ਇਹਦੇ ਵਿੱਚੋਂ ਆਕਾਰ ਬਣਾਉਣਾ ਹੁੰਦਾ, ਜਿੱਡਾ ਕੁ ਆਕਾਰ ਬਣਾਉਣਾ ਓਨਾ ਕੁ ਪੰਜ ਤੱਤ ਲੈ ਜਾਂਦੇ ਨੇ, ਓਡਾ ਕੁ ਆਕਾਰ ਬਣਾਇਆ ਜਾਂਦਾ। ਇਹਨਾਂ ਪੰਜਾਂ ਤੱਤਾਂ ਤੋਂ ਜਦੋਂ ਇਕੱਤਰ ਕੀਤਾ, ਇਹ ਧਰਤੀ ਬਣੀ ਆ। ਇਹ ਆਕਾਰ ਹੈ ਇੱਕ ਬਹੁਤ ਵੱਡਾ, ਜਿੱਡੇ ਕੁ ਲੋੜ ਸੀ ਉਹਨੇ ਆਕਾਰ ਬਣਾਤਾ। ਇਹ ਧਰਤੀ ਨੂੰ ਕੌਣ ਸਾਜਣ ਵਾਲਾ ਹੈ? ਉਹ ਆਪਾਂ ਜਪ ਜੀ ਸਾਹਿਬ 'ਚ ਪੜ੍ਹਦੇ ਹਾਂ, ਧਰਤੀ ਪਹਿਲਾਂ ਬਣਾਈ ਗਈ ਹੈ, ਆਪਾਂ ਨੂੰ ਬਾਅਦ 'ਚ ਭੇਜਿਆ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ, ਜਿਵੇਂ ਇਹ ਪੰਜਾਂ ਤੱਤਾਂ ਤੋਂ ਧਰਤੀ ਬਣੀ ਆ, ਐਵੇਂ ਜੋਗਤੀ ਦੁਆਰਾ ਆਪਾਂ ਨੂੰ ਆ ਪੰਜਾਂ ਤੱਤਾਂ ਦਾ ਸਰੀਰ ਬਣਾਇਆ। ਤਿੰਨਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਮ ਅਲਹਿਦਾ ਅਲਹਿਦਾ। ਤਿੰਨਕੇ ਨਾਮ ਅਨੇਕ ਅਨੰਤ, ਫਿਰ ਉਹਨਾਂ ਜੀਵਾਂ ਦੀ ਕਰਮਾਂ ਦੀ ਵਿਚਾਰ ਹੁੰਦੀ ਆ, ਕਰਮੀ ਕਰਮੀ ਹੋਏ ਵਿਚਾਰ। ਜੋ ਅਸੀਂ ਜਿੰਨਾ ਉਮਰ ਸਾਡੀ ਦਿੱਤੀ ਗਈ ਹੈ, ਇਹਦੇ ਵਿੱਚ ਜੋ ਅਸੀਂ ਕੀਤਾ, ਇਹਦੀ ਵਿਚਾਰ ਹੋਣੀ ਹੈ ਵੀ ਸਾਰੀ ਉਮਰ 'ਚ ਕੀ ਕਰਕੇ ਆਇਆ ਤੂੰ, ਤੈਨੂੰ ਭੇਜਿਆ ਕਿਹੜੇ ਕੰਮ ਸੀ, ਜਿਹੜਾ ਕੰਮ ਭੇਜਿਆ ਸੀ ਉਹ ਅਸੀਂ ਭੁੱਲ ਗਏ ਹਾਂ। ਉਹਦੇ ਬਾਰੇ ਰੋਜ਼ ਚੇਤਾ ਕਰਾਉਂਦੇ ਆ, ਰਹਿ ਰਾਸ ਸ਼ਾਮ ਨੂੰ ਜਿਹੜੀ ਅਸੀਂ ਸੁਣਦੇ ਹਾਂ ਨਾ, ਸੋਦਰ ਰਹਿ ਰਾਸ, ਉਹਦੇ ਵਿੱਚ ਦੱਸਦੇ ਨੇ, ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਵਾਰੀ ਆ, ਵਾਰੀ ਹੁੰਦੀ ਆ ਸਮਾਂ, ਮੌਕਾ। ਆਹ ਮਨੁੱਖਾ ਜਨਮ ਇੱਕ ਵਾਰੀ ਆ ਗੋਬਿੰਦ ਮਿਲਣ ਕੀ, ਇਹ

0: ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ। ਏਦੋਂ ਬਿਨਾਂ ਜਿੰਨੇ ਕੰਮ ਕਰਦਾ ਇਹ ਮਨ ਦੇ ਕੋਈ ਕੰਮ ਨਹੀਂ ਹੋਣੇ ਜਦੋਂ ਇਹ ਸਰੀਰ ਨੂੰ ਛੱਡ ਕੇ ਜਾਓਗੇ, ਇੱਥੇ ਹੀ ਰਹਿ ਜਾਣਾ ਸਭ ਕੁਛ। ਤਾਂ ਮਹਾਰਾਜ ਕਹਿੰਦੇ ਵੀ ਆਪਣਾ ਕੰਮ ਵੀ ਗੁਰਮੁਖ ਕਰਦੇ ਨਾਲ ਨਾਲ ਉਹਦਾ ਨਾਮ ਜਪਦੇ ਨੇ। ਇਸ ਕਰਕੇ ਜਿਹੜੇ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ ਉਹਦੇ ਘਰ 'ਚ। ਜੇ ਅਸੀਂ ਸਾਰੀ ਉਮਰ ਲੰਘਾਤੀ ਕੋਈ ਬੰਦਗੀ ਨਹੀਂ ਕੀਤੀ, ਨਾ ਸ਼ਬਦ ਗੁਰੂ ਦਾ ਭੇਤ ਹੈ, ਨਾ ਨਾਮ ਦਾ ਭੇਤ ਹੈ, ਨਾ ਸ਼ਬਦ ਨੂੰ ਸੁਣਿਆ। ਤਾਂ ਕਰਕੇ ਮਹਾਰਾਜ ਕਹਿੰਦੇ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ। ਇਕੱਲੀ ਆਪਣੀ ਨਹੀਂ, ਜਿੰਨੇ ਜੀਵ ਆ ਸਾਰਿਆਂ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ ਉਹ ਕਦੋਂ ਹੁੰਦੀ ਹੈ? ਜਦੋਂ ਇਸ ਦੇਹ ਨੂੰ ਛੱਡ ਕੇ ਜਾਂਦਾ ਕੋਈ ਜੀਵ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪੰਜਾਂ ਤੱਤਾਂ ਦੀ ਦੇਹ ਬਣਾਈ ਜਾਂਦੀ ਹੈ, ਸਾਡਾ ਸਰੀਰ ਆ ਜਿਹੜਾ। ਇਸੇ ਤਰ੍ਹਾਂ ਹੀ ਬਾਕੀ ਸਭ ਜਿੰਨਾ ਕੁਛ ਸਭ ਪੰਜਾਂ ਤੱਤਾਂ ਦੀ ਪ੍ਰਕਿਰਤੀ ਹੈ, ਇਹ ਪੰਜਾਂ ਤੱਤਾਂ ਤੋਂ ਸਾਰਾ ਕੁਛ ਬਣਿਆ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਜੇ ਕੋਈ ਜੀਵ ਆਪਣੇ ਆਪ ਨੂੰ ਕਹਿੰਦਾ ਵੀ ਮੈਨੂੰ ਬਹੁਤ ਪਤਾ ਹੈ ਜਾਂ ਬਹੁਤ ਵਿਗਿਆਨੀ ਆ ਜਾਂ ਬਹੁਤ ਗਿਆਨੀ ਆ, ਉਹ ਕਹਿੰਦੇ ਵੀ ਜੇ ਛੇਵਾਂ ਤੱਤ ਕੋਈ ਪੈਦਾ ਕਰ ਦੇਵੇ ਉਹਨੂੰ ਮੰਨ ਜਾਂਗੇ ਅਸੀਂ। ਗੁਰਬਾਣੀ 'ਚ ਚੈਲੰਜ ਕੀਤੀ ਹੋਈਆਂ ਗੱਲਾਂ। ਕਹਿੰਦੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਾਜੀ। ਕਹਿੰਦੇ ਵਾਹਿਗੁਰੂ ਨੇ ਇਹ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਕਹਿੰਦੇ ਕੋਈ ਛੇਵਾਂ ਤੱਤ ਤਿਆਰ ਕਰਕੇ ਦਿਖਾ ਦਿਓ ਜੇ ਕਿਸੇ ਨੇ ਕੁਛ ਕੀਤਾ ਹੋਵੇ। ਤੁਹਾਡਾ ਕੀਤਾ ਕੁਛ ਵੀ ਨਹੀਂ ਹੈਗਾ। ਤਾਂ ਹੀ ਉਹਨਾਂ ਨੇ ਫਿਰ ਕੀ ਕਿਹਾ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ? ਕਹਿੰਦੇ ਤੇਰਾ ਕੀਤਾ ਜਾਤੋ ਨਹੀਂ, ਵੀ ਸਾਨੂੰ ਨਹੀਂ ਇਹਦਾ ਬਾਰੇ ਭੇਤ। ਜੋ ਤੂੰ ਕਰ ਰਿਹਾ ਸਾਨੂੰ ਕੋਈ ਭੇਤ ਨਹੀਂ, ਤੂੰ ਹੀ ਕਰ ਰਿਹਾ ਬਸ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਆ ਰਿਹਾ ਕੋ ਗੁਣ ਨਾਹੀਂ, ਆਪੇ ਤਰਸ ਪਿਓ ਹੀ, ਤਰਸ ਪਿਆ ਮਹਿਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀਵੇ ਹਰਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਛੇਵਾਂ ਤੱਤ ਕੋਈ ਬਣਾ ਕੇ ਦਿਖਾਵੇ, ਪੰਜ ਤੱਤਾਂ ਦਾ ਹੀ ਸਾਰਾ ਖੇਲ ਆ ਦੁਨੀਆਂ 'ਚ। ਇਸ ਕਰਕੇ ਮਹਾਰਾਜ ਕਹਿੰਦੇ ਪੰਜ ਤੱਤ ਜਿਹੜੇ ਨੇ ਇਹ ਸੱਚ ਦੇ ਵਿੱਚੋਂ ਬ੍ਰਹਮ 'ਚੋਂ ਪੈਦਾ ਹੁੰਦੇ ਨੇ। ਪੰਜ ਤੱਤ ਸੁਨੋ ਪ੍ਰਗਾਸਾ, ਸੱਚ ਤੇ ਪਵਣਾ ਪਿਆ, ਸੱਚ ਨੂੰ ਹੀ ਸੁਣ ਕਹਿ ਦਿੱਤਾ ਗਿਆ। ਇਹ ਨੌਂ ਆ, ਸੁਣ ਵੀ ਇਸੇ ਨੂੰ ਕਹਿ ਦਿੱਤਾ ਗਿਆ, ਸੱਚ ਵੀ। ਮਹਾਰਾਜ ਕਹਿੰਦੇ ਪੰਜ ਤੱਤ ਸੁਨੋ ਪ੍ਰਗਾਸਾ ਦੇਹ ਸੰਜੋਗੀ, ਇਹ ਦੇਹ ਦਾ ਸਾਡਾ ਸੰਜੋਗ ਬਣਾਇਆ। ਕਰਮ ਅਭਿਆਸ ਹੈ, ਇੱਥੇ ਅਸੀਂ ਕਰਮ ਕਰਦੇ ਹਾਂ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਜੇ ਤਾਂ ਕਰਮ ਉਹਦੇ ਹੁਕਮ 'ਚ ਕਰਦੇ ਹਾਂ ਫਿਰ ਤਾਂ ਠੀਕ ਆ। ਜੇ ਅਸੀਂ ਉਹਨੂੰ ਭੁੱਲ ਕੇ ਕਰਮ ਕਰਦੇ ਹਾਂ, ਜਿਹੜਾ ਕਿਸੇ ਨੂੰ ਧੋਖਾ ਕਰ ਲਿਆ, ਠੱਗੀ ਕਰ ਲਈ, ਜਿਹੜਾ ਜਦੋਂ ਬੰਦਾ ਭੁੱਲ ਕੇ ਕਰਮ ਕਰਦਾ ਨਾ, ਜਿਹੜਾ ਹੁਕਮ 'ਚ ਹੁੰਦਾ ਉਹ ਕੋਈ ਮਾੜਾ ਕਰਮ ਨਹੀਂ ਕਰਦਾ, ਉਹ ਦਸਾਂ ਨੌਹਾਂ ਦੀ ਕਿਰਤ ਕਰਦਾ। ਜੋ ਵੀ ਕਿਰਤ ਕਰਦਾ ਪਰਮਾਤਮਾ ਨੂੰ ਦਿੰਦਾ, ਸ਼ੁਕਰ ਸਬਰ ਸ਼ੁਕਰ ਕਰਦਾ ਉਸ ਪਰਮਾਤਮਾ ਦਾ। ਜਿਹੜਾ ਭੁੱਲਿਆ ਹੋਇਆ ਉਹ ਲੋਕਾਂ ਨਾਲ ਧੋਖਾ ਕਰਦਾ, ਫਰੇਬ ਕਰਦਾ, ਠੱਗੀ ਠੋਰੀ ਜੋ ਵੀ ਕਰ ਰਿਹਾ, ਇਹ ਭੁੱਲੇ ਹੋਏ ਨੇ ਸਾਰੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਹੈ ਇਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ। ਇਹ ਪੰਜ ਤੱਤ ਜਿਹੜੇ ਨੇ ਨਾ, ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਪੰਜ ਤੱਤ ਪ੍ਰਵਾਨ ਕਰ ਧਰਤੀ ਧਰਮ ਧਰਮਸਾਲ ਧਰਤੀ ਮਨ ਪਾਣੀ। ਕਹਿੰਦੇ ਪਰਮੇਸ਼ਰ ਨੂੰ ਇਹ ਪਾਇਆ ਖੇਡ ਦਿਓ, ਉਹਨੇ ਧਰਤੀ ਜਿਹੜੀ ਹੈ, ਧਰਤੀ ਹੈ ਨਾ ਜਿਵੇਂ ਆਪਣਾ ਸਰੀਰ ਆ, ਇਵੇਂ ਇਹ ਧਰਤੀ ਅਤੇ ਸਰੀਰ ਨੂੰ ਵੀ ਧਰਤੀ ਕਿਹਾ ਗਿਆ। ਧਰਤੀ ਮਨ ਪਾਣੀ, ਇਹ ਸਰੀਰ ਰੂਪੀ ਧਰਤੀ ਵੀ ਇਵੇਂ ਹੀ ਤਿਆਰ ਕਰਕੇ ਇਹਦੇ ਵਿੱਚ ਮਨ ਨੂੰ ਟਿਕਾ ਤਾ। ਬਸ ਧਰਤੀ ਦੇ ਵਿੱਚ ਵੀ ਜੋਤ ਆ ਪਰਮੇਸ਼ਰ ਦੀ, ਤਾਂ ਇਹ ਖੜੀ ਹੈ ਧਰਤੀ। ਕਿਹਦੇ ਆਸਰੇ 'ਤੇ ਖੜੀ ਹੈ ਧਰਤੀ? ਜਿੰਨੇ ਖੰਡ ਬ੍ਰਹਿਮੰਡ ਆ ਸਾਰੇ ਆ ਖਾਲੀ ਖਲਾਅ 'ਚ ਖੜੇ ਨੇ, ਤਾਂ ਸਾਇੰਸਦਾਨਾਂ ਨੇ ਖੋਜ ਕਰ ਲਈ ਆ ਧਰਤੀ ਵੀ ਖਾਲੀ ਖਲਾਅ 'ਚ ਆ। ਇਹ ਕਿਹਦੇ ਆਸਰੇ ਖੜੀ ਆ? ਜਿੰਨੇ ਖੰਡ ਬ੍ਰਹਿਮੰਡ ਆ ਸਭ ਚੱਲ ਰਹੇ ਨੇ, ਉਹ ਇੱਕ ਦੂਜੇ ਨਾਲ ਟਕਰਾਉਂਦੇ ਕਿਉਂ ਨਹੀਂ ਗੇ? ਹੁਕਮ 'ਚ ਚੱਲ ਰਹੇ ਨੇ ਪਰਮੇਸ਼ਰ ਦੇ, ਇਹ ਪੰਜ ਤੱਤ ਹੁਕਮ 'ਚ ਨੇ। ਇਸ ਕਰਕੇ ਇਹਨਾਂ ਪੰਜਾਂ ਤੱਤਾਂ ਨੂੰ ਗੁਰਮੁਖ ਵੀ ਕਿਹਾ ਗਿਆ। ਇਸ ਕਰਕੇ ਗੁਰਬਾਣੀ 'ਚ ਕਹਿੰਦੇ ਵੀ ਸਾਰਾ ਕੁਛ ਤੇਰੇ ਹੁਕਮ 'ਚ ਚੱਲ ਰਿਹਾ। ਹੁਣ ਹੁਕਮ 'ਚ ਕੌਣ ਨਹੀਂ ਚੱਲਦਾ? ਇੱਕ ਸਾਡਾ ਮਨ, ਅਸੀਂ ਆਕੀ ਹਾਂ, ਸਾਡਾ ਮਨ ਨਹੀਂ ਉਹਦੇ ਹੁਕਮ 'ਚ ਚੱਲਦਾ, ਬਾਕੀ ਸਭ ਕੁਛ ਹੁਕਮ 'ਚ ਚੱਲ ਰਿਹਾ। ਧਰਤੀ ਵੀ ਹੁਕਮ 'ਚ ਚੱਲ ਰਹੀ ਹੈ, ਕੋ ਕਰੋੜੀ ਚਲਤਨਾ ਤਾਂ, ਸੂਰਜ ਵੀ ਚੱਲ ਰਿਹਾ, ਚੰਦਰਮਾ ਵੀ ਚੱਲ ਰਿਹਾ, ਬਾਕੀ ਜਿੰਨੀਆਂ ਗਲੈਕਸੀਆਂ ਸਭ ਚੱਲ ਰਹੇ ਨੇ। ਉਹਨਾਂ ਨੂੰ ਚਲਾ ਕੌਣ ਰਿਹਾ? ਪੰਜਾਂ ਤੱਤਾਂ ਨੂੰ ਉਹਨੇ ਆਪਦੇ ਹੱਥ 'ਚ ਰੱਖਿਆ ਹੋਇਆ, ਉਹ ਪੰਜਾਂ ਤੱਤਾਂ ਦੇ ਵਿੱਚ ਆਪਦੀ ਜੋਤ ਰੱਖ ਕੇ ਸਾਰਿਆਂ ਨੂੰ ਕੰਟਰੋਲ ਕੀਤਾ ਹੋਇਆ। ਇਵੇਂ ਹੀ ਸਾਡਾ ਸਰੀਰ ਇਹਦੇ ਵਿੱਚ ਜੋਤ ਰੱਖੀ ਹੋਈ ਹੈ, ਆਹ ਪੰਜ ਤੱਤਾਂ ਦਾ ਸਰੀਰ ਉਨਾ ਚਿਰ ਹੈ ਜਿੰਨਾ ਚਿਰ ਉਹਦੀ ਜੋਤ ਹੈ। ਜਬ ਲਗ ਜੋਤ ਕਾਇਮ ਵਰਤ ਆਪਾ ਪਸ਼ੂ ਨਾ ਸੁੱਜੈ। ਕਹਿੰਦੇ ਆਪਣੇ ਆਪ ਨੂੰ ਨਹੀਂ ਪਛਾਣਿਆ ਤੂੰ ਇਸ ਵਿੱਚ, ਜਿਹੜਾ ਤੂੰ ਆ ਕੌਣ ਆ ਤੂੰ? ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ। ਇਸ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਉਹਨੇ ਆਪਣੀ ਜੋਤ ਧਰ ਦਿੱਤੀ। ਧਰਮਸਾਲ ਧਰਤੀ ਮਨ ਪਾਣੀ, ਇਹ ਧਰਤੀ ਬਣਾਈ ਜਾਂਦੀ ਹੈ ਪੰਜਾਂ ਤੱਤਾਂ ਤੋਂ। ਪੰਜ ਤੱਤ ਦਾ ਕੋਈ ਅੰਤ ਨਹੀਂ। ਇੱਕ ਗੁਰੂ ਜਪ ਜੀ ਸਾਹਿਬ 'ਚ ਦੱਸਿਆ ਹੋਇਆ ਵੀ ਅਕਾਲ ਪੁਰਖ ਕਿਵੇਂ ਬਣਾਉਂਦਾ। ਜਿਵੇਂ ਆਪਾਂ ਕਿਸੇ ਦਰਜੀ ਕੋਲ ਜਾਂਦੇ ਹਾਂ ਨਾ ਕੱਪੜਾ ਬਣਾਉਣ ਲਈ, ਇਹਦੀ ਉਦਾਹਰਨ ਦਿੱਤੀ ਹੋਈ ਹੈ ਦੇਖੋ ਗੁਰੂ ਨਾਨਕ ਦੇਵ ਜੀ ਨੇ ਜਪ ਜੀ ਸਾਹਿਬ 'ਚ। ਉਹ ਕਹਿੰਦੇ ਵੀ ਜਿਵੇਂ ਆਪਾਂ ਨੂੰ ਕੱਪੜਾ ਪਸੰਦ ਆ ਜਾਂਦਾ, ਉਹ ਥਾਨ ਹੁੰਦਾ ਬੜਾ ਵੱਡਾ, ਉਹਦੇ ਵਿੱਚੋਂ ਫਿਰ ਆਪਾਂ ਦਰਜੀ ਤੋਂ ਪੁੱਛਦੇ ਹਾਂ ਵੀ ਕਿੱਡਾ ਕੱਪੜਾ ਲੱਗੂਗਾ, ਜਿੱਡਾ ਕੋਈ ਸਰੀਰ ਹੁੰਦਾ ਕੋਈ 5 ਮੀਟਰ ਕੋਈ 7 ਮੀਟਰ ਜਾਂ 3.5 ਜਾਂ ਇਸ ਤਰ੍ਹਾਂ ਅਲੱਗ ਅਲੱਗ। ਉਸ ਥਾਨ 'ਚੋਂ ਓਨਾ ਕੱਪੜਾ ਪਾੜ ਕੇ ਫਿਰ ਦਰਜੀ ਕੀ ਕਰਦਾ, ਤੁਹਾਡਾ ਮੇਚਾ ਲੈਂਦਾ, ਮੇਚਾ ਲੈ ਕੇ ਫਿਰ ਉੱਤੇ ਕੱਪੜਾ ਸਿਉਂ ਕੇ ਪਾ ਦਿੰਦਾ, ਫਿਰ ਉਹ ਕੱਪੜਾ ਫੱਬਦਾ। ਫਿਰ ਅਸੀਂ ਜਦੋਂ ਫੱਬਦਾ ਨਾ ਫਿਰ ਦੂਜਾ ਕਈ ਵਾਰੀ ਦੇਖਦਾ ਬਹੁਤ ਸੋਹਣਾ ਕੱਪੜਾ ਬਣਾਇਆ ਹੋਵੇ, ਪੁੱਛਦਾ ਵੀ ਇਹ ਦਰਜੀ ਕਿਹੜਾ ਸੀਗਾ ਬੜਾ ਸੋਹਣਾ ਬਣਾਇਆ। ਇਵੇਂ ਹੀ ਜਦੋਂ ਆਹ ਕੱਪੜਾ ਸਾਡਾ ਬਣਾਉਂਦਾ ਨਾ ਅਤੇ ਇਹ ਕੱਪੜਾ ਜਦੋਂ ਫੱਬਦਾ ਅਤੇ ਫਿਰ ਪੁੱਛਿਆ ਜਾਂਦਾ ਵੀ ਬਹੁਤ ਸੋਹਣਾ ਲੱਗਦਾ, ਤੁਸੀਂ ਦੱਸੋ ਆਪਾਂ ਸਾਰੇ ਸੋਹਣੇ ਨਹੀਂ ਹੈਗੇ, ਸਾਰੇ ਸੋਹਣੇ ਹੈ, ਕੋਈ ਕਹਿੰਦਾ ਮੈਂ ਮਾੜਾ। ਇਸ ਕਰਕੇ ਫੱਬਦਾ ਕੱਪੜਾ ਜਦੋਂ ਦੇਖਦਾ ਆਪਣੇ ਆਪ ਨੂੰ, ਇਹ ਕੱਪੜਾ ਜਿਹੜਾ ਇਹ ਪੰਜਾਂ ਤੱਤਾਂ ਦਾ, ਥਾਨ ਦੇ ਵਿੱਚੋਂ ਕੱਪੜਾ ਪੰਜ ਤੱਤ ਲੈ ਗਏ, ਪੰਜ ਤੱਤ ਸੁਨੋ ਪ੍ਰਗਾਸਾ, ਇਹਨੂੰ ਤਿਆਰ ਕਿੱਥੇ ਕੀਤਾ ਜਾਂਦਾ ਕੱਪੜੇ ਨੂੰ? ਮਹਾਰਾਜ ਕਹਿੰਦੇ ਇਹ ਜਿਹੜਾ ਕੱਪੜਾ ਤਿਆਰ ਕੀਤਾ ਜਾਂਦਾ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਇਹਨੂੰ ਸੀਤਾ ਜਾਂਦਾ ਪੰਜਾਂ ਤੱਤਾਂ ਨੂੰ। ਕਾਹਦੇ 'ਚ? ਜਿਵੇਂ ਕਿ ਉਹ ਧਾਗੇ ਨਾਲ ਪਰੋਇਆ ਜਾਂਦਾ, ਇਵੇਂ ਹੀ ਸਾਡਾ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਇਹਨੂੰ ਨਾਮ 'ਚ ਪਰੋਇਆ ਜਾਂਦਾ, ਨਾਮ ਦੇ ਆਸਰੇ ਸਾਡਾ ਸਰੀਰ ਖੜ੍ਹਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮਾਤਾ ਦੇ ਗਰਭ ਦੇ ਵਿੱਚ ਇਹਨੂੰ ਸੀਤਾ ਜਾਂਦਾ ਕੱਪੜੇ ਨੂੰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ ਰੂਪ ਨਾ ਕਥਨੇ ਜਾਏ, ਉੱਥੇ ਨੂੰ ਰੂਪ ਚੜਿਆ ਨਾ ਇਹ ਮਰੇ ਨਾ ਠੱਗੇ ਜਾਏ। ਕਹਿੰਦੇ ਵੀ ਜਿਵੇਂ ਇਹ ਬਣਾਇਆ ਸੀ ਪਰਮਾਤਮਾ ਨੇ, ਨਾ ਤਾਂ ਇਹ ਮਰੇ ਅਤੇ ਨਾ ਠੱਗਿਆ ਜਾਵੇ। ਜਿਨ ਕੇ ਰਾਮ ਵਸੇ ਮਨ ਮਾਹੇ, ਜਿਵੇਂ ਮਾਤਾ ਦੇ ਗਰਭ 'ਚ ਪਰਮੇਸ਼ਰ ਨਾਲ ਜੁੜਿਆ ਹੋਇਆ ਸੀ, ਵਾਹਿਗੁਰੂ ਨਾਲ ਆਪਾਂ ਜੁੜੇ ਹੋਏ ਸੀ। ਕਹਿੰਦੇ ਆਈ ਬਾਹਰ ਜੁੜਿਆ ਰਹੇ ਨਾ, ਨਾ ਇਹ ਮਰੂਗਾ ਅਤੇ ਨਾ ਠੱਗਿਆ ਜਾਊਗਾ, ਨਾ ਇਹਦਾ ਆਉਣਾ ਜਾਣਾ ਮੁੜ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਜਪਜੀ ਸਾਹਿਬ 'ਚ ਸਾਨੂੰ ਇਹ ਭੇਜ ਦਿੱਤੇ ਹੋਏ ਨੇ ਬੜੇ ਡੂੰਘੇ ਵੀ ਕਿਵੇਂ ਕੱਪੜਾ ਤਿਆਰ ਕੀਤਾ ਜਾਂਦਾ ਪੰਜਾਂ ਤੱਤਾਂ ਦਾ, ਕਿਵੇਂ ਧਰਤੀ ਬਣਾਈ ਜਾਂਦੀ ਹੈ, ਕਿਵੇਂ ਇਹਦੇ ਉੱਤੇ ਜੀਵਾਂ ਨੂੰ ਭੇਜਿਆ ਜਾਂਦਾ। ਤਾਂ ਕਰਕੇ ਮਹਾਰਾਜ ਕਹਿੰਦੇ ਪੰਜ ਤੱਤ ਪ੍ਰਵਾਨ ਕਰ ਧਰਤੀ ਧਰਮਸਾਲ ਧਰਤੀ ਮਨ ਪਾਣੀ, ਅਤੇ ਇਹ ਸਾਨੂੰ ਧਰਤੀ ਭਾਉਂਦੀ ਆ, ਸੋਹਣੀ ਲੱਗਦੀ ਹੈ, ਮਨ ਪਾਣੀ ਆ ਸਾਨੂੰ ਭਾਉਂਦਾ, ਸਾਡਾ ਸਰੀਰ ਸੋਹਣਾ ਲੱਗਦਾ। ਇਸ ਕਰਕੇ ਅਸੀਂ ਸਰੀਰ ਨੂੰ ਸੋਹਣਾ ਲੱਗਦਾ, ਪਰ ਇਹਨੂੰ ਸਰੀਰ ਨੂੰ ਬਣਾਉਣ ਵਾਲਾ ਉਹ ਕਿਹੋ ਜਿਹਾ ਹੋਊਗਾ? ਉਹ ਇੱਦੋਂ ਵੀ ਸੋਹਣਾ, ਉਹ ਜਿਹਨੇ ਬਣਾਇਆ ਸਰੀਰ ਉਹਨੂੰ ਭੁੱਲ ਜਾਂਦੇ ਹਾਂ ਅਸੀਂ, ਉਹ ਨਿਰੰਕਾਰ ਆ, ਵਾਹਿਗੁਰੂ ਆ। ਵਾਹਿਗੁਰੂ ਇਹ ਪੰਜਾਂ ਤੱਤਾਂ ਦਾ ਕੱਪੜਾ ਮਾਇਆ ਦੁਆਰਾ ਤਿਆਰ ਕਰਦਾ, ਤਾਂ ਕਰਕੇ ਇਹਦੇ ਵਿੱਚ ਮਨ ਨੂੰ ਟਿਕਾ ਦਿੱਤਾ ਜਾਂਦਾ। ਇਹ ਪਾਣੀ ਇਹ ਸੋਹਣੀ ਲੱਗਦੀ ਹੈ, ਧਰਤੀ ਧਰਮਸਾਲ, ਇਹ ਧਰਤੀ ਜਿਵੇਂ ਆ ਸੰਸਾਰ ਆ ਨਾ, ਇਹ ਧਰਤੀ ਆ, ਇਹ ਵੀ ਇੱਕ ਧਰਮਸਾਲ ਹੀ ਆ, ਸਾਡਾ ਸਰੀਰ ਵੀ ਧਰਮਸਾਲਾ ਹੀ ਆ। ਅਸੀਂ ਇਹਦੇ ਵਿੱਚ ਸਦਾ ਨਹੀਂ ਰਹਿਣਾ, ਜਿੰਨਾ ਸਮਾਂ ਦਿੱਤਾ ਉਨਾ ਹੀ ਰਹਾਂਗੇ, ਨਾ ਵਧਣਾ ਨਾ ਘਟਣਾ, ਨਾ ਚਿੰਤਾ ਕਰਨ ਦੀ ਲੋੜ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਧਰਤੀ ਧਰਮਸਾਲ ਹੈ, ਉਹਦੇ ਵਿੱਚ ਜੀਵ ਆਉਂਦੇ ਨੇ ਜਾਂਦੇ ਨੇ, ਤੇ ਸਵੇ ਧਰਤੀ ਥਾਪ ਰੱਖੀ ਧਰਮਸਾਲ, ਇਹਦੇ ਵਿੱਚ ਧਰਤੀ ਧਰਮਸਾਲ ਧਰਮਸਾਲ ਆਪਾਂ ਦੇਖਦੇ ਹੀ ਹਾਂ, ਜਿਵੇਂ ਕਿ ਧਰਮਸਾਲਾ 'ਚ ਜੀਵ ਆਉਂਦੇ ਨੇ, ਰਹਿੰਦੇ ਨੇ ਇੱਕ ਦੋ ਰਾਤਾਂ, ਚਲੇ ਜਾਂਦੇ ਨੇ। ਇਵੇਂ ਇਸ ਸੰਸਾਰ ਦੇ ਵਿੱਚ ਅਸੀਂ ਆਉਂਦੇ ਹਾਂ, ਇੱਥੋਂ ਅਸੀਂ ਮਹਿਮਾਨ ਹਾਂ, ਕੁਛ ਸਮਾਂ ਰਹਾਂਗੇ, ਜਿੰਨਾ ਸਮਾਂ ਮਾਲਕ ਨੇ ਦਿੱਤਾ, ਅਤੇ ਇੱਕ ਦਿਨ ਚਲੇ ਜਾਵਾਂਗੇ। ਹੁਣ ਮਹਾਰਾਜ ਕਹਿੰਦੇ ਵੀ ਇਹ ਧਰਮਸਾਲ ਧਰਤੀ ਸੋਹਣੀ ਹੈ, ਜਿਹੜਾ ਸਾਡਾ ਸਰੀਰ ਹੈ, ਇਸ ਧਰਤੀ ਧਰਮਸਾਲ ਦੇ ਵਿੱਚ ਅਸੀਂ ਕੁਛ ਸਮਾਂ ਰਹਿਣਾ। ਤਾਂ ਕਰਕੇ ਮਹਾਰਾਜ ਕਹਿੰਦੇ ਵੀ ਜਿੱਥੇ ਜਿਹਨੇ ਬਣਾਈ ਹੈ ਧਰਤੀ ਉਹਨੂੰ ਜਾਣ ਲਓ, ਜਿੱਥੋਂ ਇਹ ਪੰਜ ਤੱਤ ਤਿਆਰ ਕੀਤੇ ਗਏ ਉਹਨੂੰ ਜਾਣ ਲਓ, ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਇਸ ਕਰਕੇ ਪੌਣ ਗੁਰੂ ਹੈ ਇਹਦੇ ਵਿੱਚ, ਪਾਣੀ ਪਿਤਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ ਇਹ ਧਰਤੀ ਮਾਤਾ ਹੈ, ਜਿਹਨੂੰ ਮਹਾਰਾਜ ਕਹਿੰਦੇ ਪਵਨ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ, ਰੈਣ ਦਿਨਸ ਦੋਏ ਦਾਈ ਦਾਇਆ ਜੱਗ ਖੇਲੇ ਖਿਲਾਈ ਹੈ। ਇੱਕ ਖੇਲ ਹੈ ਪਰਮਾਤਮਾ ਦਾ ਦਿਨ ਤੇ ਰਾਤ ਦਾ, ਅਸੀਂ ਕਹਿੰਦੇ ਜਿਹਨੇ ਕਹਿੰਦੇ ਹਾਂ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤੇ ਸਰਾਧ ਦਾਈ ਦਾ ਖੇਲੇ ਸਗਲ ਜਗਤ, ਉਸੇ ਤਰਜ ਤੇ ਹੀ ਇਹ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦਾ, ਪਵਨ ਗੁਰੂ ਪਾਣੀ ਪਿਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ। ਹੁਣ ਧਰਤੀ ਮਾਤਾ ਹੈ, ਹੁਣ ਧਰਤੀ ਨੂੰ ਮਾਤਾ ਉਧਰ ਸੰਜੋਗੀ ਕਿਉਂ ਕਿਹਾ? ਜਿਵੇਂ ਮਾਤਾ ਦੇ ਗਰਭ ਦੇ ਵਿੱਚ ਸਾਡਾ ਕੋਈ ਹੁੰਦਾ ਨਹੀਂ ਗਾ ਭੋਜਨ ਦੇਣ ਵਾਲਾ, ਉਦੋਂ ਮਾਤਾ ਦੇ ਸਰੀਰ ਚੋਂ ਸਾਨੂੰ ਤੱਤਾਂ ਚੋਂ ਤੱਤ ਮਿਲਦੇ ਨੇ, ਉਧਰ ਸੰਜੋਗੀ ਧਰਤੀ ਮਾਤਾ। ਇਵੇਂ ਹੀ ਆਹ ਜਿਹੜੀ ਧਰਤੀ ਆ ਇਹਦੇ ਵਿੱਚ ਪਰਮਾਤਮਾ ਨੇ ਇੱਕੋ ਵਾਰ ਭੰਡਾਰਾ ਪਾਤਾ, ਜੋ ਕੁਛ ਪਾਇਆ ਸੋ ਇੱਕ ਵਾਰ, ਜਪਜੀ ਸਾਹਿਬ 'ਚ ਕਹਿੰਦੇ ਨੇ। ਹੁਣ ਇੱਕੋ ਵਾਰ ਇਹਦੇ ਸਾਰਾ ਭੰਡਾਰਾ ਪਰਤਾ, ਧਰਤੀ ਮਾਤਾ ਹੈ, ਸਾਨੂੰ ਖੁਰਾਕ ਦਿੰਦੀ ਆ, ਇਹਦੇ ਵਿੱਚੋਂ ਹੀ ਪੈਦਾ ਹੋ ਰਿਹਾ ਸਾਰਾ ਕੁਝ ਜੋ ਆਪਾਂ ਖਾ ਰਹੇ ਹਾਂ। ਇਸ ਕਰਕੇ ਇਹ ਧਰਤੀ ਜਿਹੜੀ ਹੈ, ਇਹ ਧਰਮਸਾਲ, ਇਹਨੂੰ ਮਾਤਾ ਕਹਿ ਦਿੱਤਾ ਗਿਆ। ਜਿਵੇਂ ਮਾਤਾ ਬੱਚੇ ਦੇ ਦੀ ਪਾਲਣਾ ਕਰਦੀ ਹੈ, ਮਾਤਾ ਉਧਰ ਦੇ ਵਿੱਚ ਵੀ ਬਾਹਰ ਵੀ, ਇਵੇਂ ਹੀ ਇਹ ਧਰਤੀ ਮਾਤਾ ਸਾਡੀ ਜਿਹੜੀ ਹੈ, ਇਹਨੂੰ ਮਾਤਾ ਤਾਂ ਕਿਹਾ ਗਿਆ ਜਿਵੇਂ ਕਿ ਸਾਡੀ ਕੋਈ ਪਾਲਣਾ ਪੋਸ਼ਣਾ ਕਰਦਾ, ਮਾਤਾ ਸਾਡੀ ਕਰਦੀ ਹੈ। ਇਸੇ ਤਰ੍ਹਾਂ ਹੀ ਇਹ ਧਰਤੀ ਸਾਰਿਆਂ ਨੂੰ ਖੁਰਾਕ ਦੇ ਰਹੀ ਹੈ, ਕੋਈ ਐਸਾ ਜੀਵ ਨਹੀਂ ਜਿਹਨੂੰ ਖੁਰਾਕ ਨਹੀਂ ਦਿੰਦੀ ਇਹ ਧਰਤੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਦਿਨ ਤੇ ਰਾਤ ਦਾ ਖੇਲ ਹੈ, ਇੱਕ ਜੱਗ ਖੇਲੇ ਖਿਲਾਈ ਹੈ, ਇਹ ਸੰਸਾਰ ਦਾ ਖੇਲ ਬਣਾ ਦਿੱਤਾ ਪਰਮਾਤਮਾ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਧਰਤੀ ਹੈ, ਧਰਮਸਾਲ ਹੈ, ਮਨ ਭਾਣੀ, ਇਹ ਸਾਡੇ ਮਨ ਨੂੰ ਭਾਉਂਦੀ ਹੈ। ਇਹਦੇ ਨਾਲ ਸਾਡਾ ਧਰਤੀ ਸਰੀਰ ਨੂੰ ਵੀ ਕਿਹਾ ਗਿਆ, ਇਹਨੂੰ ਪਿੰਡ, ਕਿਲਾ, ਦੇਸ਼, ਧਰਤੀ, ਨਗਰ, ਬਹੁਤ ਸਾਰੇ ਇਹਦੇ ਨਾਂ ਅਲੱਗ ਅਲੱਗ ਸਮਝਾਉਣ ਲਈ ਗੱਲਾਂ ਆਉਂਦੀਆਂ। ਇਸ ਲਈ ਇਹ ਧਰਤੀ ਦੇ ਵਿੱਚ ਜੋ ਬੀਜਦੇ ਹਾਂ ਉਹ ਅਸੀਂ ਵੱਢ ਲੈਂਦੇ ਹਾਂ। ਹੁਣ ਅਸੀਂ ਇਹਦੇ ਵਿੱਚ ਕੀ ਬੀਜਣਾ? ਇਹਦੇ ਵਿੱਚ ਖੇਤੀ ਕਰਨੀ ਹੈ, ਜਿਹਨੂੰ ਮਹਾਰਾਜ ਕਹਿੰਦੇ ਨਾਮ ਖੇਤੀ ਬੀਜੋ ਭਾਈ ਮੀਤ। ਜਿਵੇਂ ਬਾਹਰ ਆਪਾਂ ਖੇਤੀ ਜੋ ਬੀਜਦੇ ਹਾਂ ਵੱਢਦੇ ਹਾਂ ਆਪਾਂ, ਹੁਣ ਜੋ ਅਸੀਂ ਸਰੀਰ ਖੇਤ ਸਰੀਰ ਜੋ ਬੀਜਿਆ, ਜੋ ਅਸੀਂ ਖੇਤ ਸਰੀਰ 'ਚ ਬੀਜਦੇ ਹਾਂ ਉਹ ਸਾਨੂੰ ਵੱਢਣਾ ਪੈਣਾ। ਅਤੇ ਮਹਾਰਾਜ ਸਾਨੂੰ ਸਾਵਧਾਨ ਕਰਦੇ ਨੇ ਵੀ ਐਸੀ ਫਸਲ ਨਾ ਬੀਜ ਲਿਓ ਜਿਹੜੀ ਤੁਹਾਨੂੰ ਨੁਕਸਾਨ ਕਰੇ। ਇਸ ਸਰੀਰ ਰੂਪੀ ਖੇਤ ਦੇ ਵਿੱਚ ਕੀ ਬੀਜਣਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਰੀਰ ਰੂਪੀ ਅੱਬ ਕਲੂ ਆਏ ਔਰ ਇੱਕ ਨਾਮ ਬੋਵੋ ਬੋਵੋ, ਇਹ ਨਾਮ ਦੀ ਖੇਤੀ ਬੀਜੋ। ਮਹਾਰਾਜ ਕਹਿੰਦੇ ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰਸੇਵੋ ਨੀਤ, ਨਿਤ ਗੁਰੂ ਕੋਲ ਆਵੋ, ਨਿਤ ਗੁਰੂ ਦੀ ਸੇਵਾ ਕਰੋ, ਨਿਤ ਗੁਰੂ ਦੇ ਬਚਨ ਸੁਣੋਗੇ ਤਾਂ ਤੁਹਾਨੂੰ ਇਹ ਸਮਝ ਆਊ ਕਿਤੇ ਜਾ ਕੇ। ਇਸ ਕਰਕੇ ਅਸੀਂ ਆਉਂਦੇ ਵੀ ਹਾਂ, ਬੈਠਣਾ ਹੁੰਦਾ, ਸੁਣਨਾ ਹੁੰਦਾ, ਇਹ ਗੱਲ ਨੂੰ ਸਮਝਣਾ ਹੁੰਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਬੀਜ ਬੀਜੋਗੇ ਸਹੀ, ਕੁਰਤਾ ਬੀਜ ਨਾ ਜੰਮੀ। ਜਦੋਂ ਬੀਜ ਬੀਜਣ ਦੀ ਰੁੱਤ ਹੈ, ਇਹ ਮਨੁੱਖਾ ਜਨਮ ਇਹ ਰੁੱਤ ਹੈ, ਜੇ ਹੁਣ ਨਾ ਬੀਜਿਆ। ਮਹਾਰਾਜ ਕਹਿੰਦੇ ਹੁਣ ਵੱਤੇ ਹਰ ਨਾਮ ਨਾ ਬੀਜਿਓ, ਹੁਣ ਵੱਤ ਹੈ ਇਹ ਸਰੀਰ ਹੈ ਜਿਹੜਾ ਮਿਲਿਆ, ਕਹਿੰਦੇ ਅੱਗੇ ਭੁੱਖਾ ਕਿਆ ਖਾਏ। ਤਾਂ ਕਰਕੇ ਜਿਹਨਾਂ ਨੂੰ ਗਿਆਨ ਹੋ ਜਾਂਦਾ ਉਹ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਰੋਜ਼ ਨਾਮ ਜਪਦੇ ਨੇ ਵਾਹਿਗੁਰੂ ਜੀ ਦਾ। ਉਹਨਾਂ ਨੇ ਬੀਜ ਬੀਜਿਆ, ਉਹ ਉਹਨਾਂ ਦੇ ਕੰਮ ਆਉਣਾ, ਜਦੋਂ ਵੀ ਕਿਤੇ ਜਿੱਥੇ ਵੀ ਕਿਤੇ ਹਰ ਜਗ੍ਹਾ 'ਤੇ ਉਹ ਕੰਮ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਧਰਤੀ ਧਰਮਸਾਲ ਹੈ, ਧਰਤੀ ਮਾਤਾ ਹੈ, ਇਹ ਸਾਡੀ ਸੰਜੋਗੀ ਹੈ, ਇਹ ਸਾਡੇ ਸੰਜੋਗ ਲਈ ਬਣਾਈ ਹੈ ਪਰਮਾਤਮਾ ਨੇ। ਇਹਦੇ ਵਿੱਚ ਸਾਰੇ ਪਦਾਰਥ ਪਾ ਦਿੱਤੇ ਜਿਹੜੀ ਲੋੜਾਂ ਸੀਗੀਆਂ। ਇਸ ਕਰਕੇ ਮਹਾਰਾਜ ਕਹਿੰਦੇ ਧਰਤੀ ਹੈ, ਪਾਣੀ ਅੰਦਰ ਧਰਤੀ ਅੰਦਰ ਧਰਿਆ ਪਾਣੀ। ਹੁਣ ਕਹਿੰਦੇ ਜਿਹੜਾ ਪਾਣੀ ਆ, ਪਾਣੀ ਜ਼ਿਆਦਾ ਹੈ, ਆਕਾਰ ਜਿਹੜਾ ਹੈ ਧਰਤੀ ਦਾ ਇਹ ਛੋਟਾ ਹੈ, ਜਿੱਡਾ ਸਾਡਾ ਸਰੀਰ ਹੈ ਇਹਦੇ ਵਿੱਚ ਵੀ ਪਾਣੀ ਜ਼ਿਆਦਾ, ਸਭ ਤੋਂ ਮਾਤਰਾ 70% ਪਾਣੀ ਹੈ ਸਰੀਰ 'ਚ। ਇਵੇਂ ਧਰਤੀ ਤੋਂ ਜਿਹੜਾ ਬਾਹਰ ਪਾਣੀ ਆ ਉਹ 70% ਪਾਣੀ ਮੰਨਿਆ ਗਿਆ, ਅਤੇ 30% ਧਰਤੀ ਆ ਰਹਿਣ ਯੋਗ ਜਗ੍ਹਾ ਜਿਹੜੀ ਸਾਰੀ ਹੋਈ। ਇਸ ਕਰਕੇ ਧਰਤੀ ਪਾਣੀ ਅੰਦਰ ਧਰ ਹੁਣ ਦੇਖੋ ਪਾਣੀ ਜ਼ਿਆਦਾ, ਧਰਤੀ ਛੋਟੀ ਆ, ਪਰ ਡਬਾਉਂਦਾ ਨਹੀਂ। ਇੱਕ ਦੇਸ਼ 'ਚ ਮੈਂ ਗਿਆ, ਉਹਦਾ ਲੈਵਲ ਜਿਹੜਾ ਸਮੁੰਦਰ ਦੇ ਨਾਲੋਂ ਨੀਵਾਂ ਹੈ, ਪਰ ਸਮੁੰਦਰ ਦਾ ਪਾਣੀ ਉੱਥੇ ਆਉਂਦਾ ਨਹੀਂ ਗਾ। ਇਹ ਬੜੀ ਅਸਚਰਜ ਖੇਡ ਆ ਵਾਹਿਗੁਰੂ ਜੀ ਦੀ। ਪਾਣੀ ਅੰਦਰ ਤਾਂ ਧਰ ਪਾਣੀ ਦੇ ਵਿੱਚ ਧਰਤੀ, ਅਤੇ ਧਰਤੀ ਅੰਦਰ ਧਰਿਆ ਪਾਣੀ, ਅਤੇ ਧਰਤੀ ਦੇ ਵਿੱਚ ਵੀ ਪਾਣੀ ਪਾਤਾ, ਕਿਉਂਕਿ ਸਾਨੂੰ ਲੋੜ ਪਊਗੀ ਕੱਢ ਕੇ ਪੀ ਲਾਂਗੇ। ਇਸ ਲਈ ਪਾਣੀ ਜਿਹੜਾ ਹੈ ਇਹ ਪੰਜਾਂ ਤੱਤਾਂ ਦੇ ਵਿੱਚੋਂ ਸਾਰੇ ਤੱਤ ਨਾ ਬਹੁਤ ਜ਼ਿਆਦਾ ਹੈ, ਇਹ ਮੁੱਕਣੇ ਨਹੀਂ, ਇੱਕੋ ਵਾਰ ਹੀ ਉਹਨੇ ਪੈਦਾ ਕਰਤੇ। ਜਿੰਨੀ ਲੋੜ ਪੈਂਦੀ ਆ ਉਹ ਤੱਤਾਂ ਨੂੰ ਛੱਡੀ ਜਾਂਦਾ ਹੈ। ਇਸ ਕਰਕੇ ਜਿਵੇਂ ਪੌਣ ਆ ਜਿਹੜੀ ਨਾ, ਪੌਣ ਇਹ ਖਾਲੀ ਖਲਾਅ 'ਚ ਸਟੋਰ ਕੀਤੀ ਹੋਈ ਆ, ਜਿੱਥੇ ਪੌਣ ਘੱਟਦੀ ਆ ਉੱਥੇ ਪੌਣ ਛੱਡ ਦਿੰਦਾ ਪਰਮਾਤਮਾ, ਹਵਾ ਚੱਲ ਪੈਂਦੀ ਆ। ਜਿੱਥੇ ਪਾਣੀ ਦੀ ਘਾਟ ਹੁੰਦੀ ਉੱਥੇ ਵਰਖਾ ਪੈਂਦੀ ਆ, ਮੀਂਹ ਪੈਂਦਾ। ਜਦੋਂ ਅਗਨ ਦੀ ਘਾਟ ਹੁੰਦੀ ਆ ਤਾਂ ਧਰਤੀ ਦੇ ਵਿੱਚ ਜਵਾਲਾਮੁਖੀ ਫਟਦੀ ਆ, ਸਮੁੰਦਰਾਂ ਦੇ ਵਿੱਚ ਵੀ ਜਵਾਲਾਮੁਖੀ ਫਟਦੀ ਹੈ। ਇਹਦੇ ਧਰਤੀ ਦੇ ਵਿੱਚ ਅਗਨ ਵੀ ਹੈ, ਉਹ ਸਾਂਭ ਕੇ ਰੱਖਿਆ ਹੋਇਆ, ਜਿੱਥੇ ਲੋੜ ਪੈਂਦੀ ਆ ਉਹ ਅਗਨ ਤੱਤ ਪ੍ਰਗਟ ਹੋ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਤੀ ਅੰਦਰ ਧਰਿਆ ਪਾਣੀ। ਇਸ ਕਰਕੇ ਜਿਵੇਂ ਧਰਤੀ 'ਚ ਪਾਣੀ ਹੈ, ਸਾਡੇ ਸਰੀਰ 'ਚ ਵੀ ਪਾਣੀ ਹੈ। ਇਹ ਧਰਤੀ ਜਿਹੜੀ ਹੈ ਇਹਦੇ ਚਾਰ ਚੁਫੇਰੇ ਪਾਣੀ ਹੈ, ਇੱਥੇ ਵੀ ਸਮੁੰਦਰ ਹੈ ਚਾਰ ਚੁਫੇਰੇ, ਇਹਦੇ ਧਰਤੀ 'ਤੇ ਰਹਿਣ ਵਾਸਤੇ ਬਣਾਈ ਗਈ ਹੈ। ਇਸ ਕਰਕੇ ਇਹ ਸਾਡਾ ਸਰੀਰ ਦਾ ਵੀ ਭੇਦ ਦਿੱਤਾ ਗਿਆ, ਇਹ ਵੀ ਧਰਤੀ ਹੈ, ਇਹਦੇ ਵਿੱਚ ਵੀ ਪਾਣੀ ਹੈ। ਜੇ ਪਾਣੀ ਦੀ ਘਾਟ ਆ ਜਾਵੇ ਤਾਂ ਇਹ ਸਰੀਰ ਜਿਹੜਾ ਹੈ ਰਹਿੰਦਾ ਨਹੀਂ ਗਾ। ਇਸ ਕਰਕੇ ਪਾਣੀ ਸਾਨੂੰ ਹਰ ਰੋਜ਼ ਪੀਣਾ ਪੈਂਦਾ। ਸਿਰ ਤਲਵਾਏ ਰੁੱਖ ਹੋਏ ਨਿਚਲ ਚਿੱਤ ਨਿਵਾਸ ਬਾਣੀ। ਹੁਣ ਕਹਿੰਦੇ ਵੀ ਜਿਹੜੇ ਰੁੱਖ ਨੇ ਇਹ ਪੈਦਾ ਕੀਤੇ ਧਰਤੀ 'ਤੇ, ਇਹਨਾਂ ਦੇ ਵਿੱਚੋਂ ਦੇਖੋ ਰੁੱਖ ਕਿਉਂ ਪੈਦਾ ਕੀਤੇ, ਇਹਨਾਂ ਦੇ ਵਿੱਚੋਂ ਇਹ ਕਾਰਬਨ ਡਾਈਆਕਸਾਈਡ ਲੈਂਦੇ ਨੇ ਅਤੇ ਇਹ ਸਾਨੂੰ ਆਕਸੀਜਨ ਦੇ ਰਹੇ ਨੇ। ਬਣਾਇਆ ਗਿਆ ਕੁਦਰਤ ਦਾ ਖੇਡ, ਇੰਨਾ ਸੋਹਣਾ ਉਹਨੇ ਬਣਾਇਆ ਵੀ ਕਿਸੇ ਚੀਜ਼ ਦੀ ਬੱਚਿਆਂ ਨੂੰ ਘਾਟ ਨਾ ਆਵੇ ਇੱਥੇ ਧਰਤੀ 'ਤੇ। ਸਿਰ ਤਲਵਾਏ ਕਹਿੰਦੇ ਧਰਤੀ ਦੇ ਵਿੱਚ ਪਹਿਲਾਂ ਬੀਜ ਨੂੰ ਆਪਾਂ ਖਤਮ ਕਰਨਾ ਪੈਂਦਾ, ਫਿਰ ਉਹ ਧਰਤੀ ਵੱਲ ਉਹਦਾ ਜਿਹੜਾ ਸਰੀਰ ਰੁੱਖ ਹੈ ਨਾ ਉਹਦਾ ਮੁੱਢ ਧਰਤੀ ਆ। ਜਿਵੇਂ ਸਾਡਾ ਸਰੀਰ ਨੂੰ ਵੀ ਨਾ ਦਰਖਤ ਵੀ ਕਿਹਾ ਗਿਆ ਗੁਰਬਾਣੀ 'ਚ, ਸਾਡਾ ਜਿਹੜਾ ਮੂਲ ਹੈ ਉਲਟਾ ਇਦੋਂ, ਇਹਨਾਂ ਦਾ ਧਰਤੀ ਨਾਲ ਸੰਯੋਗ ਹੈ। ਜਿੰਨਾ ਚਿਰ ਆਪਣੇ ਮੂਲ ਨਾਲ ਜੁੜੇ ਰਹਿੰਦੇ ਨੇ ਹਰੇ ਰਹਿੰਦੇ ਨੇ। ਸਾਡਾ ਮੂਲ ਪਰਮਾਤਮਾ ਵਾਹਿਗੁਰੂ ਆ, ਸਾਡਾ ਖੇਲ ਉਲਟਾ, ਸਾਡਾ ਮੂਲ ਉੱਪਰਲੇ ਪਾਸੇ ਹੈ। ਇਹ ਵੀ ਸਰੀਰ ਵੀ ਇੱਕ ਦਰਖਤ ਹੈ, ਇਸ ਕਰਕੇ ਉਹਦੇ ਵਿੱਚੋਂ ਸਾਡੇ ਵਿੱਚ ਜੋਤ ਆ ਰਹੀ ਹੈ। ਜਿਵੇਂ ਧਰਤੀ ਦੇ ਵਿੱਚੋਂ ਇਹਨਾਂ ਨੂੰ ਖੁਰਾਕ ਮਿਲ ਰਹੀ ਹੈ, ਹਰੇ ਭਰੇ ਰਹਿੰਦੇ ਆ ਬਨਸਪਤੀ, ਇਵੇਂ ਹੀ ਸਾਡਾ ਜਿਹੜਾ ਇਹ ਸਰੀਰ ਹੈ ਇਹ ਓਨਾ ਚਿਰ ਜਿਉਂਦਾ ਰਹਿੰਦਾ ਜਿੰਨਾ ਚਿਰ ਉਹ ਮੂਲ ਸਾਡੇ ਵਿੱਚ ਜੋਤ ਰੱਖੀ ਰੱਖਦਾ। ਜਦੋਂ ਆਪਣੀ ਜੋਤ ਕੱਢ ਲੈਂਦਾ ਉਦੋਂ ਇਹ ਸਰੀਰ ਕੰਮ ਨਹੀਂ ਕਰਦਾ। ਇਸ ਕਰਕੇ ਇਹ ਧਰਤੀ ਸਿਰ ਤਲਵਾਏ ਰੁੱਖ ਹੋਏ, ਸਿਰ ਤਲਵਾਏ ਰੁੱਖ ਹੋਏ ਨਿਚਲ ਚਿੱਤ ਨਿਵਾਸ ਬਿਮਾਣੀ। ਕਹਿੰਦੇ ਜਿਹੜੇ ਦਰਖਤ ਨੇ ਇਹਨਾਂ ਦੇ ਵਿੱਚ ਵੀ ਜੋਤ ਆ ਪਰਮੇਸ਼ਰ ਦੀ, ਇਹਨਾਂ ਵਿੱਚ ਵੀ ਮਨ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਮਨੁੱਖ 84 ਲੱਖ ਦੇ ਹੁੰਦਾ ਹੋਇਆ ਇੱਥੇ ਪਹੁੰਚਦਾ ਹੈ ਮਨੁੱਖਾ ਜਨਮ 'ਚ, ਜਿਹਨੂੰ ਕਿ ਗੁਰਬਾਣੀ 'ਚ ਕਿਹਾ ਕੇਤੇ ਰੁੱਖ ਬਿਰਖ ਹਮ ਚੀਨੇ। ਕਹਿੰਦੇ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀਮੇ ਆਏ, ਕੇਤੇ ਪੰਖ ਉਡਾਏ। ਕਹਿੰਦੇ ਇਹਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਇਹ ਸਾਨੂੰ ਮਨੁੱਖਾ ਜਨ ਦੇਹ ਮਿਲੀ ਆ, ਜਿਹਨੂੰ ਮਹਾਰਾਜ ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਵਰੀਆ। ਇਹ ਦਿੱਤੀ ਆ ਦੇਹ ਸਾਨੂੰ ਪਰਮਾਤਮਾ ਨੂੰ ਮਿਲਣ ਲਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਜਿਵੇਂ ਇਹ ਆਪਣੇ ਮੂਲ ਨਾਲ ਜੁੜ ਕੇ ਦਰਖਤ ਹਰੇ ਭਰੇ ਨੇ, ਇਵੇਂ ਤੁਸੀਂ ਵੀ ਆਪਣੇ ਮੂਲ ਨਾਲ ਜੁੜੋਗੇ ਤਾਂ ਹਰੇ ਹੋਵੋਗੇ। ਜਿਵੇਂ ਕਿ ਉਦਾਹਰਨ ਦਿੱਤੀ ਗਈ ਹੈ ਇੱਕ ਸੁੱਕੇ ਦਰਖਤ ਦੀ ਗੁਰਬਾਣੀ 'ਚ, ਜਿਹੜਾ ਦਰਖਤ ਧਰਤੀ ਨਾਲੋਂ ਜਿਹਦੀਆਂ ਜੜ੍ਹਾਂ ਪੱਟੀਆਂ ਜਾਂਦੀਆਂ ਉਹ ਸੁੱਕ ਜਾਂਦਾ, ਉਹ ਫਲ ਵੀ ਨਹੀਂ ਦਿੰਦਾ, ਉਹ ਸ਼ਾਮ ਨਹੀਂ ਦਿੰਦਾ। ਇਵੇਂ ਜਿਹੜਾ ਸਰੀਰ ਮਨੁੱਖਾ ਜਨਮ ਮਿਲਿਆ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ, ਬ੍ਰਹਮ ਨਾਲੋਂ ਟੁੱਟਿਆ ਹੋਇਆ, ਕਰਤੇ ਨਾਲੋਂ ਟੁੱਟਿਆ ਹੋਇਆ, ਵਾਹਿਗੁਰੂ ਨਾਲੋਂ ਟੁੱਟਿਆ ਹੋਇਆ, ਉਹ ਸੁੱਕਿਆ ਹੋਇਆ, ਉਹਨੂੰ ਸਾਕਤ ਕਹਿ ਦਿੱਤਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੈ ਉਹ ਵੀ ਮਨੁੱਖਾ ਜਨਮ ਲਿਆ, ਉਹਨੇ ਵੀ ਮਨਮੁੱਖ ਉੱਭੇ ਸੁੱਕ ਗਏ, ਉਹ ਸੁੱਕ ਗਏ ਕਿਉਂਕਿ ਮੂਲ ਨੂੰ ਭੁੱਲ ਗਏ। ਫਲ ਤਿੰਨਾਂ ਛਾਂ ਨਾ ਉਹਨਾਂ ਕੋਲੋਂ, ਜਿਵੇਂ ਸੁੱਕੇ ਦਰਖਤ ਕੋਲੋਂ ਨਾ ਛਾਂ ਮਿਲਦੀ ਆ ਨਾ ਫਲ ਮਿਲਦਾ, ਐਵੇਂ ਮਨਮੁੱਖ ਬੰਦੇ ਕੋਲ ਜੇ ਬੈਠੋਗੇ ਨਾ ਫਿਰ ਤੁਹਾਨੂੰ ਕੋਈ ਫਲ ਨਹੀਂ ਮਿਲਣਾ। ਫਲ ਤਿੰਨਾਂ ਛਾਂ ਨਾ ਉਹਨਾਂ ਤੋਂ ਕੋਈ ਠੰਡੀ ਛਾਂ ਮਿਲਣੀ ਆ, ਅਗਨ ਪੈਦਾ ਕਰ ਦੇਣਗੇ ਤੁਹਾਡੇ ਅੰਦਰ, ਲੜਾਈ ਝਗੜੇ ਪੈਦਾ ਕਰ ਦੇਣਗੇ। ਮਨਮੁੱਖ ਉੱਪੇ ਸੁੱਕ ਗਏ, ਫਲ ਤਿੰਨਾਂ ਛਾਂ ਉਹਨਾਂ ਪਾਸ ਨਾ ਬੈਠੀ ਹੈ। ਕਹਿੰਦੇ ਉਹਨਾਂ ਕੋਲ ਬੈਠੋਗੇ ਉਹ ਘਰ ਨਾ ਗਰਾਓ, ਨਾ ਉਹਨਾਂ ਨੂੰ ਆਪਣੇ ਘਰ ਦਾ ਪਤਾ, ਨਾ ਉਹਨਾਂ ਨੂੰ ਆਪਣੇ ਗੁਰੂ ਦਾ ਪਤਾ, ਨਾ ਕਿਸੇ ਹੋਰ ਗੱਲ ਦਾ ਪਤਾ। ਉਂਝ ਉਹਨਾਂ ਨੂੰ ਗਿਆਨ ਬਹੁਤ ਆ ਦੁਨੀਆ ਦਾ, ਬਾਹਰੀ ਗਿਆਨ ਬੜਾ ਇਕੱਠਾ ਕਰੀ ਫਿਰਦੇ ਅੱਜ ਦੁਨੀਆ, ਤੇ ਉਹ ਗੁਰੂ ਦਾ ਗਿਆਨ ਮਹਾਰਾਜ ਕਹਿੰਦੇ ਨਾ ਹੋਣ ਕਰਕੇ ਜਿਵੇਂ ਇਹ ਦਰਖਤ ਨਿਹਚਲ ਹੈ, ਦੌੜ ਨਹੀਂ ਸਕਦੇ ਭਾਵੇਂ ਤੁਸੀਂ ਉਹਨਾਂ ਨੂੰ ਕੱਟੋ ਵੱਢੋ, ਇਵੇਂ ਹੀ ਜਿਹੜਾ ਗੁਰਮੁਖ ਹੁੰਦਾ ਉਹਦਾ ਚਿੱਤ ਨਿਹਚਲ ਹੁੰਦਾ, ਅਚਲ ਹੁੰਦਾ, ਉਹ ਟਿਕ ਜਾਂਦਾ ਕਹਿਣ ਤੋਂ ਭਾਵ, ਜਿਵੇਂ ਕਿ ਇਹ ਮੂਲ ਨਾਲ ਜੁੜ ਕੇ ਇਹ ਦਰਖਤ ਟਿਕੇ ਹੋਏ ਨੇ, ਇਵੇਂ ਹੀ ਜਿੰਨਾ ਚਿਰ ਅਸੀਂ ਮੂਲ ਨਾਲ ਨਹੀਂ ਜੁੜਦੇ ਸਾਡਾ ਮਨ ਟਿਕਦਾ ਨਹੀਂ ਗਾ। ਇਹ ਉਦਾਹਰਣ ਦਿੱਤੀ ਗਈ ਹੈ ਭਾਈ ਗੁਰਦਾਸ ਜੀ ਨੇ। ਇਸ ਕਰਕੇ ਇਹਨਾਂ ਦੀ ਉਦਾਹਰਣ ਦੇ ਕੇ ਮਹਾਰਾਜ ਨੇ ਕਿਹਾ ਵੀ ਇਹ ਦਰਖਤ ਅਤੇ ਦਰਵੇਸ਼ਾਂ 'ਚ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਦਰਖਤ ਵੀ ਸਾਨੂੰ ਭਾਵੇਂ ਇਹਨਾਂ ਨੂੰ ਤੁਸੀਂ ਫਲ ਪਾਣੀ ਦਿੰਦੇ ਹੋ, ਫਲ ਵੀ ਦਿੰਦੇ ਨੇ, ਫੁੱਲ ਵੀ ਦਿੰਦੇ ਨੇ, ਛਾਂ ਵੀ ਦਿੰਦੇ ਨੇ, ਜਦੋਂ ਤੁਸੀਂ ਇਹਨਾਂ ਨੂੰ ਵੱਢ ਦਿੰਦੇ ਹੋ ਫਿਰ ਤੁਹਾਡੇ ਕੰਮ ਆਉਂਦੇ ਨੇ, ਲੱਕੜੀ ਦਾ ਕੰਮ ਦਿੰਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਉਦਾਹਰਣ ਦੇ ਰਹੇ ਨੇ ਵੀ ਇਹਨਾਂ ਵਰਗੇ ਜਿਹੜੇ ਫਕੀਰ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਸਾਧੂ ਹੁੰਦੇ ਨੇ, ਭਗਤ ਹੁੰਦੇ ਨੇ, ਇਹ ਦਰਖਤਾਂ ਵਰਗੇ ਹੁੰਦੇ ਨੇ। ਫਰੀਦਾ ਸਾਹਿਬ ਕੀ ਕਰ ਚੱਕਰੀ, ਦਿਲ ਕੀ ਲਾਏ ਭਰਾਂਦ, ਦਰਵੇਸਾਂ ਨੂੰ ਲੋੜੀਐ ਰੁੱਖਾਂ ਕੀ ਜੀਰਾਂਦ। ਹੁਣ ਇਹਦਾ ਅਰਥ ਕੀ ਹੈ? ਕਹਿੰਦੇ ਫਰੀਦਾ ਸਾਹਿਬ ਕੀ ਕਰ ਚੱਕਰੀ, ਇੱਕ ਚੱਕਰੀ ਹੈ ਪਰਮੇਸ਼ੁਰ ਦੀ ਜਿਹੜੀ ਸਾਡੀ ਥਾਂ ਪੈਂਦੀ ਹੈ, ਹੋਰ ਬਾਕੀ ਚੱਕਰੀਆਂ ਜਿੰਨੀਆਂ ਵੀ ਉਹ ਕਰਨੀਆਂ ਪੈਣੀਆਂ ਤੁਹਾਨੂੰ, ਕਿਉਂਕਿ ਪਰਿਵਾਰ 'ਚ ਚੱਕਰੀ ਕਰਨੀ ਆ। ਪਰ ਕਰਨੀ ਕਿਉਂ ਆ? ਕਿਉਂਕਿ ਅਸੀਂ ਉਸ ਸਾਹਿਬ ਨੂੰ ਉਹਦੇ ਵਿੱਚ ਦੇਖਣਾ, ਪਰਿਵਾਰ ਦੇ ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਤਾਂ ਅਸੀਂ ਉਹਦੀ ਸੇਵਾ ਕਰਦੇ ਹਾਂ, ਤਾਂ ਅਸੀਂ ਕਿਸੇ ਦੂਜੇ ਦੀ ਸੇਵਾ ਕਰਦੇ ਹਾਂ, ਕਿ ਸਾਰਿਆਂ 'ਚ ਪਰਮਾਤਮਾ ਦਿਸਦਾ। ਹੁਣ ਮਹਾਰਾਜ ਕਹਿੰਦੇ ਫਰੀਦਾ ਸਾਹਿਬ ਕੀ ਕਰ ਚੱਕਰੀ, ਤੂੰ ਸਾਰਿਆਂ ਦੇ ਅੰਦਰ ਸਾਹਿਬ ਨੂੰ ਦੇਖ ਅਤੇ ਸਾਹਿਬ ਦੀ ਚੱਕਰੀ ਕਰ, ਉਹ ਪਰਮਾਤਮਾ ਦੀ ਚੱਕਰੀ ਕਰ, ਕਿਸੇ ਦੂਜੇ ਦੀ ਨਹੀਂ। ਦਿਲ ਦੀ ਲਾਹੇ ਭਰਾਂਤ, ਭਰਾਂਤ ਹੁੰਦੀ ਆ ਭਰਮ, ਕਹਿੰਦੇ ਇਹ ਭਰਮ ਖਤਮ ਕਰਕੇ ਸੇਵਾ ਕਰਨੀ ਹੈ। ਜਦੋਂ ਕਰਨੀ ਹੈ, ਜਦੋਂ ਤੂੰ ਸੇਵਾ ਕਰਦਾ ਨਾ ਵੀ ਮੈਂ ਸੇਵਾ ਕਰਦਾ, ਉਦੋਂ ਤੇਰਾ ਭਰਮ ਹੈ। ਇਸ ਲਈ ਮਹਾਰਾਜ ਕਹਿੰਦੇ ਦਿਲ ਦੀ ਲਾਏ ਭਰਾਂਤ, ਜਿਹੜਾ ਭਰਮ ਹੈ ਇਹ ਖਤਮ ਕਰਕੇ ਆ ਜਾ ਇੱਧਰ। ਭਰਮ ਗੁਰੂ ਖਤਮ ਕਰਦਾ। ਦਰਵੇਸ਼ਾਂ ਨੂੰ ਲੋੜੀਐ, ਕਹਿੰਦੇ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਕੀ ਜਿਰਾਂਦ। ਕਹਿੰਦੇ ਜਿਹੜੇ ਦਰਵੇਸ਼ ਹੁੰਦੇ ਨੇ ਉਹ ਰੁੱਖਾਂ ਵਰਗੇ ਹੁੰਦੇ ਨੇ, ਉਹਨਾਂ ਅੰਦਰ ਧੀਰਜ ਹੁੰਦਾ, ਟਿਕਾਓ ਹੁੰਦਾ। ਜਿੰਨਾ ਚਿਰ ਅਸੀਂ ਗੁਰੂ ਨਾਲ ਜੁੜਦੇ ਨਹੀਂ, ਸਾਡੇ ਅੰਦਰ ਟਿਕਾਓ ਨਹੀਂ ਬਣਨਾ, ਧੀਰਜ ਨਹੀਂ ਆਉਣਾ ਸਾਨੂੰ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਿਰ ਤਲਵਾਏ ਰੁੱਖ ਹੋਏ ਨਹਿਚਰ ਚਿੱਤ ਨਿਵਾਸ ਬਿਬਾਣੀ। ਕਹਿੰਦੇ ਜਿਵੇਂ ਜੰਗਲਾਂ ਦੇ ਵਿੱਚ ਬਿਬਾਣੀ, ਇਹਦੇ ਵਿੱਚ ਉਜਾੜਾਂ ਬੀਆਬਾਨ 'ਚ ਦਰਖਤ ਖੜ੍ਹੇ ਰਹਿੰਦੇ ਨੇ, ਕਹਿੰਦੇ ਇਵੇਂ ਗੁਰਮੁਖ ਜਿਹੜੇ ਹੁੰਦੇ ਨੇ ਇਹ ਸੰਸਾਰ ਨੂੰ, ਗੁਰਬਾਣੀ 'ਚ ਕਿਹਾ ਵੀ ਇਹ ਸੰਸਾਰ ਖਤਮ ਹੋਣ ਵਾਲਾ, ਇਸ ਕਰਕੇ ਇਹਨੂੰ ਉਜਾੜ ਵੀ ਕਹਿ ਦਿੱਤਾ ਗਿਆ। ਇਹਦੇ ਵਿੱਚ ਅਸੀਂ ਟਿਕ ਕੇ ਰਹਿਣਾ ਹੁੰਦਾ ਜਿੰਨਾ ਚਿਰ ਰਹਿਣਾ, ਕਿਉਂਕਿ ਇਹਨੇ ਇੱਕ ਦਿਨ ਨਾਸ਼ ਹੋ ਜਾਣਾ ਜਿਹੜਾ ਸੰਸਾਰ ਆ ਸਾਡਾ। ਇੱਥੇ ਕਈ ਵਾਰ ਇੱਕ ਬਰੀਕੀ ਗੱਲ ਹੈ, ਸੰਸਾਰ ਕਿਹਨੂੰ ਕਹਿੰਦੇ ਨੇ? ਜਦੋਂ ਅਸੀਂ ਸਮਝਦੇ ਹਾਂ ਸੰਸਾਰ ਐਂ ਹੱਥ ਕਰ ਦਿੰਦੇ, ਇਹ ਸੰਸਾਰ, ਇਹ ਨਹੀਂ ਆ ਸੰਸਾਰ, ਸਾਡਾ ਸੰਸਾਰ ਕਿੱਡਾ ਕੁ 6 ਫੁੱਟ ਦਾ ਸੰਸਾਰ ਆ ਸਾਡਾ, ਇਹਦੇ ਵਿੱਚ ਹੀ ਸਾਰਾ ਕੁਛ ਸਾਡੇ ਚੱਲ ਰਿਹਾ। ਅਤੇ ਜਦੋਂ ਇਹ ਖਤਮ ਹੋ ਜਾਂਦਾ ਸਾਡਾ ਸੰਸਾਰ ਖਤਮ ਹੋ ਜਾਂਦਾ। ਇਸ ਨੂੰ ਲੋਕ ਕਿਹਾ ਗਿਆ, ਇਹ ਸਾਡਾ ਲੋਕ ਆ, ਇਹਦੇ ਨਾਲ ਹੀ ਪ੍ਰਲੋਕ ਹੈ। ਗੁਰਬਾਣੀ 'ਚ ਲੋਕ ਅਤੇ ਪ੍ਰਲੋਕ ਦਾ ਗਿਆਨ ਹੈ। ਅਸੀਂ ਲੋਕ ਸਮਝਦੇ ਹਾਂ ਸਾਰਾ, ਨਹੀਂ ਸਾਡਾ ਲੋਕ ਇੰਨਾ ਹੀ ਆ, ਅਸੀਂ ਜੀ 'ਚ ਰਹਿੰਦੇ ਹਾਂ ਬਸ। ਇਹ ਗਿਆਨ ਦੀਆਂ ਗੱਲਾਂ, ਕੁਛ ਡੂੰਘੀਆਂ ਗੱਲਾਂ ਉਦੋਂ ਸਮਝ ਆਉਂਦੀਆਂ ਜਦੋਂ ਗੁਰਬਾਣੀ ਦੀ ਖੋਜ ਕਰਾਂਗੇ, ਜਦੋਂ ਸਾਡਾ ਚਿੱਤ ਗੁਰੂ ਨਾਲ ਜੁੜੂਗਾ, ਜਦੋਂ ਗੁਰੂ ਦੀ ਬਾਣੀ ਦੀ ਸਮਝ ਆਊਗੀ, ਜਿੱਥੋਂ ਸ਼ੁਰੂ ਕੀਤੀ ਆ 5 ਤੱਤਾਂ ਤੋਂ ਗੱਲ ਅੱਜ ਦੇ ਸ਼ਬਦ 'ਚ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਜਿਹੜੇ ਹੁੰਦੇ ਨੇ ਉਹ ਦਰਖਤਾਂ ਵਰਗੇ ਹੁੰਦੇ ਨੇ, ਉਹਨਾਂ ਕੋਲ ਬੈਠੋਗੇ ਤੁਹਾਨੂੰ ਕੋਈ ਨਾ ਕੋਈ ਫਾਇਦਾ ਜ਼ਰੂਰ ਮਿਲੂਗਾ। ਜਿਹੜੇ ਗੁਰੂ ਨਾਲ ਜੁੜੇ ਹੁੰਦੇ ਨੇ ਉਹ ਤੁਹਾਨੂੰ ਗੁਰੂ ਨਾਲ ਜੋੜ ਦੇਣਗੇ, ਉਹਨਾਂ ਦੀ ਇਹ ਨਿਸ਼ਾਨੀ ਹੈ। ਜਿਹੜੇ ਗੁਰੂ ਨਾਲ ਟੁੱਟੇ ਹੋਏ ਨੇ ਨਾ, ਜੇ ਕਿਤੇ ਉਹਨਾਂ ਦੀ ਸੰਗਤ ਕਰ ਲਓ, ਮਹਾਰਾਜ ਕਹਿੰਦੇ ਉਹ ਤੁਹਾਨੂੰ ਤੋੜ ਦੇਣਗੇ। ਜਿਨ੍ਹਾਂ ਗੁਰਮੁਖਾਂ ਤੋਂ ਮੈਂ ਸਿੱਖਿਆ ਲਈ ਸੀ, ਉਹਨਾਂ ਨੇ ਇੱਕ ਵਾਰ ਸਾਨੂੰ ਸਮਝਾਇਆ ਵੀ ਕਹਿੰਦੇ ਤੁਸੀਂ 1 ਮਹੀਨਾ ਇੱਕ ਗੁਰਮੁਖ ਦੀ ਸੰਗਤ ਕਰ ਲਓ, ਜਿੰਨਾ ਤੁਹਾਨੂੰ ਉਹ ਗੁਰਬਾਣੀ ਦਾ ਗਿਆਨ ਦੇਊਗਾ, ਕਹਿੰਦੇ 1 ਮਿੰਟ ਇੱਕ ਸਾਖਤ ਦੀ ਸੰਗਤ ਕਰਨ ਦੇ ਨਾਲ ਸਾਰਾ ਖਤਮ ਕਰ ਸਕਦਾ। ਇੰਨੀ ਸਾਖਤ ਕੋਲੇ ਸ਼ਕਤੀ ਦਿੱਤੀ ਹੋਈ ਆ ਕਾਲ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਹੀ ਕਿਹਾ ਨਾ, ਤਿੰਨਾਂ ਪਾਸ ਨਾ ਬੈਠੀਏ। ਇਸ ਕਰਕੇ ਮਨਮੁੱਖਾਂ ਨਾਲੋਂ ਟੁੱਟੀ ਭਲੀ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਇਹ ਮਾੜਾ ਕਹਿਣਾ। ਤੁਸੀਂ ਇਹ ਦੇਖਣਾ ਵੀ ਇਹ ਗੱਲ ਕੀ ਕਰ ਰਿਹਾ, ਜਿਹੜੀ ਗੱਲ ਕਰ ਰਿਹਾ ਮੇਰੇ ਮਤਲਬ ਦੀ ਹੈ, ਜੇ ਮੇਰੇ ਮਤਲਬ ਦੀ ਨਹੀਂ ਚੁੱਪ ਕਰਕੇ ਪਾਸੇ ਹੋ ਜਾਣਾ। ਇਸ ਕਰਕੇ ਗੱਲ ਉਹ ਸੁਣਨੀ ਹੈ ਜਿਹੜੀ ਤੁਹਾਡੇ ਕੰਮ ਦੀ ਹੈ, ਜਿਹੜੀ ਫਾਲਤੂ ਗੱਲਾਂ ਜਿਹੜੀਆਂ ਸੁਣ ਕੇ ਸਾਨੂੰ ਕੋਈ ਫਾਇਦਾ ਹੀ ਨਹੀਂ ਹੁੰਦਾ, ਐਵੇਂ ਹੀ ਕਰੀ ਜਾਂਦੇ ਹਾਂ ਅਸੀਂ, ਉਹ ਸਾਨੂੰ ਗੁਰੂ ਅਤੇ ਪਰਮੇਸ਼ੁਰ ਤੋਂ ਦੂਰ ਕਰ ਦਿੰਦੀਆਂ। ਤਾਂ ਕਰਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਗੁਰਮੁਖ ਹੁੰਦੇ ਨੇ, ਗੁਰਮੁਖ ਜਿਹੜੇ ਹੁੰਦੇ ਨੇ ਉਹ ਬਿਰਖ ਦੀ ਨਿਆਈ ਹੁੰਦੇ ਨੇ। ਸੰਸਾਰ ਦੇ ਵਿੱਚ ਉਹ ਉਹਨਾਂ ਦਾ ਚਿੱਤ ਸ਼ਬਦ ਨਾਲ ਜੁੜਿਆ ਹੁੰਦਾ, ਉਹਨਾਂ ਦਾ ਮਨ ਜਿਹੜਾ ਉਹ ਟਿਕਿਆ ਹੁੰਦਾ ਸ਼ਬਦ ਨਾਲ ਜੁੜਨ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਮੁਖਾਂ ਬਾਰੇ, ਕਹਿੰਦੇ ਪਰਉਪਕਾਰੀ ਸਫਲ ਫਲ, ਵੱਟ ਵਗਾਏ ਸਿਰਠ ਵਸਾਣੀ। ਕਹਿੰਦੇ ਉਹ ਫਲਦਾਰ ਹੁੰਦੇ ਨੇ, ਫਲਦਾਰ ਦਰਖਤ ਹੁੰਦੇ ਨੇ, ਮੰਨ ਲਓ ਗੁਰਮੁਖਾਂ ਨੂੰ ਉਦਾਹਰਣ ਦਿੱਤੀ ਹੋਈ ਹੈ, ਜਿਵੇਂ ਫਲਦਾਰ ਦਰਖਤ ਦੀ ਇੱਥੇ ਉਦਾਹਰਣ ਦਿੱਤੀ ਆ, ਵੱਟ ਵਗਾਏ। ਕਹਿੰਦੇ ਫਲਦਾਰ ਦਰਖਤ ਦੇ ਉੱਤੇ ਨਾ ਕਈ ਵਾਰ ਆਪਾਂ ਫਲ ਲਾਉਣ ਲਈ ਵੱਟਾ ਮਾਰਦੇ ਹਾਂ, ਉਹ ਤੁਹਾਨੂੰ ਵੱਟਾ ਖਾ ਕੇ ਵੀ ਫਲ ਦਿੰਦਾ। ਗੁਰਸਿੱਖ ਜਿਹੜਾ ਹੁੰਦਾ ਉਹਨੂੰ ਤੁਸੀਂ ਮਾੜਾ ਬਚਨ ਬੋਲਦੇ ਹੋ, ਉਹ ਆਪਣਾ ਜਿਹੜਾ ਰਸਤਾ ਉਹ ਨਹੀਂ ਛੱਡਦਾ, ਉਹ ਆਪਣਾ ਫਿਰ ਵੀ ਪਰਉਪਕਾਰ ਕਰਦਾ। ਜੇ ਉਹਦੇ ਕੋਲ ਕੋਈ ਆ ਜਾਵੇ, ਭਾਵੇਂ ਉਹਨੂੰ ਪਹਿਲਾਂ ਮਾੜਾ ਬੋਲਦਾ ਰਹੇ, ਜੇ ਉਹਦੀ ਉਹ ਸੰਗਤ 'ਚ ਆ ਜਾਵੇ ਨਾ, ਉਹ ਉਸ ਨੂੰ ਵੀ ਓਨਾ ਹੀ ਪਿਆਰ ਕਰਦਾ, ਉਹਨੂੰ ਵੀ ਉਹੀ ਸਮਝਾਉਂਦਾ ਜੋ ਗੁਰੂ ਸਮਝਾਉਂਦਾ। ਇਹ ਪ੍ਰੈਕਟੀਕਲ ਹੈ, ਕਿਉਂਕਿ ਜਿਹਨਾਂ ਗੁਰਮੁਖਾਂ ਤੋਂ ਸੰਗਤ ਕਰਕੇ ਮੈਂ ਸਿੱਖਿਆ ਉਹਨਾਂ ਨੇ ਇਹ ਮੈਂ ਪ੍ਰੈਕਟੀਕਲ ਦੇਖਿਆ। ਜਿਹੜੇ ਉਹਨਾਂ ਨੂੰ ਮਾੜਾ ਕਹਿੰਦੇ ਸੀ, ਬਹੁਤ ਨਿੰਦਾ ਕਰਦੇ ਸੀ, ਜਦੋਂ ਉਹਨਾਂ ਦੀ ਸੰਗਤ 'ਚ ਆਉਂਦੇ ਸੀ ਉਹਨਾਂ ਨੂੰ ਵੀ ਉਹੀ ਗਿਆਨ ਦਿੰਦੇ ਸੀ। ਇਹ ਨਹੀਂ ਕਹਿੰਦੇ ਤੂੰ ਤਾਂ ਮੈਨੂੰ ਮਾੜਾ ਕਹਿੰਦਾ ਸੀ, ਸਾਡੇ ਵਰਗੇ ਨਹੀਂ ਹੁੰਦੇ ਗੁਰਮੁਖ। ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਉਪਕਾਰੀ ਹੁੰਦੇ ਨੇ। ਉਹ ਕੀ ਕਰਦੇ ਨੇ? ਉਹ ਜੀਵਾਂ ਨੂੰ ਭਗਤੀ 'ਤੇ ਲਾਉਂਦੇ ਨੇ। ਉਹ ਆਪ ਭਗਤੀ ਕਰਦੇ ਨੇ ਗੁਰੂ ਦੀ ਮੱਤ ਲੈ ਕੇ, ਉਹ ਦੂਜਿਆਂ ਨੂੰ ਭਗਤੀ ਦਾ ਮਾਰਗ ਤੋਰ ਦਿੰਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਜਨ ਪਰਉਪਕਾਰੀ ਆਏ, ਕੀ ਕਰਦੇ ਨੇ? ਜੀ ਦਾਣ ਦੇ ਭਗਤੀ ਲਾਹਣ, ਹਰਸੋ ਲੈਣ ਮਿਲਾਏ। ਉਹ ਹਰੀ ਨਾਲ ਜੁੜਦੇ ਨੇ ਅਤੇ ਸਾਰਿਆਂ ਨੂੰ ਹਰੀ ਨਾਲ ਜੋੜਦੇ ਨੇ। ਉਹ ਆਪ ਗੁਰੂ ਨਾਲ ਜੁੜਦੇ ਨੇ ਅਤੇ ਗੁਰੂ ਨਾਲ ਜੋੜਦੇ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਸਿੱਖਾਂ ਦੀ ਨਿਸ਼ਾਨੀ ਆ। ਕਹਿੰਦੇ ਉਹਨਾਂ ਨੂੰ ਉਹ ਗਿਆਨ ਹੋ ਗਿਆ, ਉਹਨਾਂ ਨੂੰ ਉਹ ਫਲ ਦੀ ਪ੍ਰਾਪਤੀ ਹੋ ਗਈ। ਉਹਨਾਂ ਨੂੰ ਕਿਹੜੇ ਫਲ ਦੀ ਪ੍ਰਾਪਤ ਹੋਈ? ਉਹ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ 'ਚ ਇਸ ਫਲ ਨੂੰ ਨਾਮ ਫਲ ਕਿਹਾ, ਅੰਮ੍ਰਿਤ ਫਲ ਵੀ ਕਿਹਾ ਇਸ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੂਲ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਆ। ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ? ਕਹਿੰਦੇ ਇੱਕ ਡਾਲੀ ਲੱਗ ਗਏ ਤਿੰਨੀ ਜਨਮ ਗਵਾਇਆ। ਡਾਲੀ ਕਹਿੰਦੇ ਨੇ ਜੋ ਪਰਮਾਤਮਾ ਤੋਂ ਸਾਰਾ ਕੁਛ ਪੈਦਾ ਹੋਇਆ, ਸਾਡਾ ਧਿਆਨ ਇਹਦੇ ਨਾਲ ਜੁੜਿਆ ਹੋਇਆ, ਇਹਨੂੰ ਡਾਲੀ ਕਹਿੰਦੇ ਨੇ। ਇੱਕ ਮੂਲ ਲੱਗ ਗਏ ਤਿੰਨੀ ਸੁੱਖ ਪਾਇਆ, ਇੱਕ ਮੂਲ ਨਾਲ ਜੁੜ ਗਏ ਗੁਰੂ ਦੇ ਰਾਹੀਂ ਪਰਮੇਸ਼ਰ ਨਾਲ ਜੁੜ ਜਾਣਾ। ਇੱਕ ਮੂਲ ਲੱਗ ਗਏ ਤਿੰਨੀ ਸੁੱਖ ਪਾਇਆ ਅੰਮ੍ਰਿਤ ਫਲ, ਤਿਸ ਜਨ ਕੋ ਲੱਗ ਗਏ ਬੋਲੇ ਅੰਮ੍ਰਿਤ ਬਾਤਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਉਪਕਾਰੀ ਹੁੰਦੇ ਨੇ, ਇਸ ਕਰਕੇ ਉਹ ਸਾਹਿਬ ਨਾਲ ਜੁੜੇ ਹੁੰਦੇ ਨੇ। ਸਾਹਿਬ ਸਫਲੇ ਉਹ ਰੁੱਖੜਾ, ਅੰਮ੍ਰਿਤ ਜਾਂ ਕਾ ਨਾਓ ਜਿਨ ਪੀਆ ਤੇ ਤ੍ਰਿਪਤ ਭਏ, ਹੋਂ ਤਿਨਕੇ ਬਲਹਾਰੇ ਜਾਓ। ਕਹਿੰਦੇ ਜਿਹੜੇ ਸਾਹਿਬ ਨਾਲ ਜੁੜੇ ਹੋਏ ਨੇ, ਜਿਹੜੇ ਸਾਹਿਬ ਦੀ ਚੱਕਰੀ ਕਰਦੇ ਨੇ, ਇਸ ਕਰਕੇ ਮਹਾਰਾਜ ਕਹਿੰਦੇ ਉਹ ਪਰਉਪਕਾਰੀ ਉਸ ਦਰਖਤ ਵਰਗੇ ਹੁੰਦੇ ਨੇ ਜਿਹੜਾ ਸਾਨੂੰ ਫੁੱਲ ਵੀ ਦਿੰਦਾ, ਫਲ ਵੀ ਦਿੰਦਾ, ਜਿਹੜਾ ਸਾਨੂੰ ਛਾਂ ਵੀ ਦਿੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੀ ਸੰਗਤ ਕਰੋ, ਉਹਨਾਂ ਦੀ ਸੰਗਤ ਕਰੋ ਜਿਹੜਾ ਅਸੀਂ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਹਨਾਂ ਨੂੰ ਮਿਲ ਕੇ ਸਾਨੂੰ ਗੁਰੂ ਚਿੱਤ ਆਵੇ, ਜਿਹਨਾਂ ਦੇ ਮਿਲਣ ਕਰਕੇ ਸੰਸਾਰ ਦੀਆਂ ਸਾਡੀ ਦੁਰਮਤ ਖਤਮ ਹੋ ਜਾਵੇ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਜਿਹਨਾਂ ਦਸੰਦੜਿਆਂ ਦੁਰਮਤ ਬੰਝੇ, ਮਿੱਤਰ ਅਸਾਡੜੇ ਸੇਈ, ਉਹ ਸਾਡੇ ਮਿੱਤਰ ਨੇ, ਅਸਲੀ ਮਿੱਤਰ ਨੇ ਉਹ ਤੁਹਾਡੇ। ਇਸ ਕਰਕੇ ਮਹਾਰਾਜ ਕਹਿੰਦੇ ਹੋਂ ਢੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇਈ। ਕੋ ਵਿਰਲੇ ਜੀਵ ਨੇ ਜਿਹੜੇ ਕਹਿੰਦੇ ਇਹ ਪ੍ਰੇਮ ਦੁਆਰਾ ਉਸ ਪਰਮੇਸ਼ਰ ਨਾਲ ਜੁੜੇ ਨੇ ਅਤੇ ਹੋਰਨਾਂ ਨੂੰ ਜੋੜਦੇ ਨੇ, ਉਹ ਪਰਉਪਕਾਰੀ ਨੇ। ਉਹਨਾਂ ਦੇ ਜੇ ਤੁਸੀਂ ਉਹਨਾਂ ਦੀ ਨਿੰਦਾ ਵੀ ਕਰ ਦੋਗੇ ਤਾਂ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਇੱਥੇ ਉਦਾਹਰਨ ਦਿੱਤੀ ਗਈ ਆ ਉਹਨਾਂ ਦਰਖਤ ਦੀ, ਇੱਕ ਦਰਖਤ ਦੀ ਪਹਿਲਾਂ ਦਿੱਤੀ ਉਦਾਹਰਨ, ਦੂਜੇ ਦੀ ਦਿੱਤੀ ਆ ਫਲ ਵਾਲੇ ਦੀ। ਇਸ ਕਰਕੇ ਦੋਨੇ ਦਰਖਤ ਹੀ ਸਾਨੂੰ ਕੁਛ ਨਾ ਕੁਛ ਲਾਹਾ ਦਿੰਦੇ ਨੇ, ਪਰ ਜਿਹੜਾ ਮੂਲ ਨੂੰ ਛੱਡ ਕੇ ਇਸ ਸਰੀਰਾਂ ਨਾਲ ਜੁੜਿਆ ਹੋਇਆ ਉਹਦੇ ਬਾਰੇ ਵੀ ਗੁਰਬਾਣੀ 'ਚ ਦੱਸਿਆ ਹੋਇਆ। ਕਈ ਵਾਰ ਅਸੀਂ ਸਰੀਰਾਂ ਨਾਲ ਜੁੜ ਜਾਂਦੇ ਹਾਂ, ਸਾਡੀ ਬਹੁਤ ਗਿਣਤੀ ਆ, ਜੇ ਮੈਂ ਜ਼ਿਆਦਾ ਕਹਿਤਾ ਤਾਂ ਤੁਹਾਨੂੰ ਚੰਗਾ ਵੀ ਨਹੀਂ ਲੱਗਣਾ, ਕਿਉਂਕਿ ਅਸੀਂ ਸਰੀਰ ਨਾਲ ਜੁੜੇ, ਗੁਰੂ ਨਾਲ ਤਾਂ ਕੋਈ ਵਿਰਲਾ ਹੀ ਜੁੜਿਆ ਹੋਇਆ। ਅਸੀਂ ਸਰੀਰ ਦੀ ਗੱਲ ਨੂੰ ਮੰਨਦੇ ਹਾਂ, ਗੁਰੂ ਦੀ ਗੱਲ ਕਸਵੱਟੀ 'ਤੇ ਲਾਓ, ਬੋਲਣ ਵਾਲੀ ਦੀ ਗੱਲ ਨੂੰ। ਮਹਾਰਾਜ ਨੇ ਕਿਰਪਾ ਕੀਤੀ, ਆਪਾਂ ਵਿਚਾਰ ਕੀਤੀ ਆ, ਜਿਹੜੀ ਗੱਲ ਆਪਾਂ ਕੀਤੀ ਹੈ ਇਹਦੀ ਕਸਵੱਟੀ ਆ ਕੀ ਗੁਰਬਾਣੀ? ਤੁਸੀਂ ਪੁੱਛ ਸਕਦੇ ਹੋ ਭਾਈ ਸਾਹਿਬ ਆਹ ਗੱਲ ਕਹਿ ਰਹੇ ਹੋ, ਗਲਤ ਤਾਂ ਮੈਂ ਕਹੂੰਗਾ, ਠੀਕ ਆ ਗੁਰਬਾਣੀ ਨੂੰ ਪੁੱਛ ਲੈਂਦੇ। ਇੱਕ ਇੱਕ ਗੱਲ ਗੁਰਬਾਣੀ 'ਚ ਲਿਖੀ ਹੋਈ ਆ, ਇਸ ਕਰਕੇ ਕਈ ਵਾਰ ਅਸੀਂ ਸਰੀਰ ਦੀ ਗੱਲ ਮੰਨ ਲੈਂਦੇ ਹਾਂ, ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ। ਅਸੀਂ ਦੇਖੋ ਵੀ ਤੁਹਾਡਾ ਗੁਰੂ ਇਹ ਗੱਲ ਕਹਿੰਦਾ, ਇਹ ਕਰਨ ਨੂੰ ਕਹਿੰਦਾ ਗੁਰੂ? ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨਮੁੱਖ ਹੈ ਨਾ, ਉਹ ਸਰੀਰ ਨਾਲ ਜੁੜਿਆ ਹੋਇਆ, ਇਹ ਜਿਹੜਾ ਸਫਲ ਫਲ ਹੈ ਇਹ ਗੁਰੂ ਹੈ ਜਿਹੜਾ, ਜਿਸ ਤੋਂ ਸਾਨੂੰ ਇਹ ਫਲ ਤਿਸ ਜਨ ਕੇ ਮੁੱਖ ਭਣੇ, ਗੁਰੂ ਨਾਨਕ ਨਾਮ ਬਚਨ ਜਿਨ ਸੁਣੇ। ਇਸ ਕਰਕੇ ਮਹਾਰਾਜ ਕਹਿੰਦੇ ਇੱਕ ਜਿਹੜੇ ਜੀਵ ਨੇ ਉਹ ਕੀ ਆ, ਉਹ ਸੁੱਕੇ ਹੋਏ ਦਰਖਤ ਦੀ ਤਰ੍ਹਾਂ। ਇੱਕ ਦਰਖਤ ਦੀ ਉਦਾਹਰਨ ਗੁਰਬਾਣੀ 'ਚ ਆਉਂਦੀ ਹੈ, ਉਹ ਦਰਖਤ ਨਾ ਫਲ ਅਤੇ ਨਾ ਉਹਦੀ ਛਾਂ ਹੈ, ਜਿਹਨੂੰ ਕਹਿੰਦੇ ਸਿੰਬਲ ਰੁੱਖ ਸਰੀਰ ਹੈ, ਮੈਂ ਮੈਂਜਣ ਦੇਖ ਭੁਲਾਨਾ। ਕਹਿੰਦੇ ਸਿੰਬਲ ਦਾ ਰੁੱਖ ਜਿਹੜਾ ਹੈ ਨਾ, ਉਹਨੂੰ ਫੁੱਲ ਅਤੇ ਫਲ ਤਾਂ ਬਹੁਤ ਸੋਹਣੇ ਲੱਗਦੇ ਨੇ, ਫਲ ਪਿੱਕੇ ਫੁੱਲ ਬੱਕ ਬੇ ਕੰਮ ਨਾਵਣ ਪੱਤ ਆਸਾ ਦੀ ਵਾਰ 'ਚ ਰੋਜ਼ ਸਰਵਣ ਕਰਦੇ ਹਾਂ ਆਪਾਂ। ਮੈਂਜਣ ਕਹਿੰਦੇ ਤੋਤੇ ਨੂੰ, ਕਹਿੰਦੇ ਤੋਤਾ ਕਈ ਵਾਰੀ ਉੱਥੇ ਭੁਲੇਖੇ ਨਾਲ ਜਾ ਵੜਦਾ, ਸੋਹਣੇ ਫੁੱਲ ਲੱਗੇ ਹੋਏ ਫਲ, ਉਹ ਜਾ ਕੇ ਠੁੰਗ ਮਾਰਦਾ ਫੁੱਲ ਫਿੱਕੇ ਫਲ ਬੱਕ ਬੱਕੇ। ਇਸ ਕਰਕੇ ਇਸੇ ਤਰ੍ਹਾਂ ਹੀ ਅਸੀਂ ਸਰੀਰ ਨਾਲ ਜੁੜ ਕੇ ਗੁਰੂ ਨੂੰ ਛੱਡ ਕੇ, ਸਿੰਬਲ ਰੁੱਖ ਸਰੀਰ ਹੈ, ਆਹ ਸਰੀਰ ਤਾਂ ਜਿਹੜਾ ਇਕੱਲਾ ਇਹ ਸਿੰਬਲ ਦੇ ਦਰਖਤ ਵਰਗਾ, ਇਹਦੇ ਵਿੱਚ ਰਹਿਣ ਵਾਲੇ ਕਰਕੇ ਸਾਡੀ ਕਦਰ ਹੈ। ਅਸੀਂ ਸਰੀਰ ਦੀ ਕਦਰ ਵਾਹਲੀ ਕਰਦੇ ਹਾਂ, ਇਹਦੇ ਵਿੱਚ ਰਹਿਣ ਵਾਲੇ ਦੀ ਕਦਰ ਹੀ ਨਹੀਂ ਕਰਦੇ, ਜਿਹਦੇ ਕਰਕੇ ਅਸੀਂ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਸਿੰਬਲ ਰੁੱਖ ਸਰੀਰ ਹੈ, ਮੈਂ ਮੈਜਣ ਦੇਖ ਭੁਲਾਨ। ਕਹਿੰਦੇ ਇਹ ਤੋਤਾ ਜਿਹੜਾ ਮਨ ਹੈ ਭੁੱਲ ਗਿਆ ਉਸ ਪਰਮਾਤਮਾ ਨੂੰ, ਆਪਣੇ ਮੂਲ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਜਿੱਥੇ ਦਰਖਤ ਦੀ ਉਦਾਹਰਨ ਦਿੱਤੀ ਆ, ਉੱਥੇ ਗੁਰਬਾਣੀ ਦੇ ਵਿੱਚ ਉਸ ਦਰਖਤ ਦੀ ਉਦਾਹਰਨ ਦਿੱਤੀ ਹੈ ਜਿਸ ਦਰਖਤ ਤੋਂ ਕੋਈ ਲਾਹਾਵ ਨਹੀਂ ਮਿਲਦਾ, ਨਾ ਫਲ ਮਿਲਦਾ ਨਾ ਛਾਂ ਮਿਲਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਮੁਖ ਪਰਉਪਕਾਰੀ ਸੁਫਲ ਫਲ ਵੱਟ ਵਗਾਏ ਸਿਰਠ ਬਰਸਾਣੀ। ਕਹਿੰਦੇ ਜਦੋਂ ਉਹਨਾਂ ਦੇ ਕੋਈ ਫਲਦਾਰ ਬੂਟੇ 'ਤੇ ਕੁਛ ਮਾਰਦਾ ਨਾ ਵੱਟਾ ਵੀ, ਤਾਂ ਵੀ ਉਹ ਫਲ ਦਿੰਦੇ ਨੇ ਜੀਵ ਨੂੰ, ਉਹ ਗੁੱਸਾ ਨਹੀਂ ਕਰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਉਦਾਹਰਨ ਦੇ ਰਹੇ ਨੇ, ਚੰਦਨ ਵਾਸ ਵਿਨਾਸਪਤ ਚੰਦਨ ਹੋਏ ਸੁਭਾਕ ਮਹਿਮਾਣੀ। ਹੁਣ ਕਹਿੰਦੇ ਉਦਾਹਰਨ ਦਿੱਤੀ ਹੈ ਇੱਥੇ ਚੰਦਨ ਦੇ ਦਰਖਤ ਦੀ। ਕਹਿੰਦੇ ਜਿਹੜਾ ਚੰਦਨ ਦਾ ਦਰਖਤ ਹੈ ਨਾ, ਉਹਦੇ ਜਿੰਨੇ ਵੀ ਨੇੜੇ ਨੇੜੇ ਸਰਾਹ ਸਾਰੇ ਦਰਖਤ ਹੁੰਦੇ ਨੇ, ਉਹਨਾਂ ਦੇ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ ਜਿਹੜਾ ਗੁਰਸਿੱਖ ਹੈ ਉਹ ਚੰਦਨ ਦੀ ਨਿਆਈ ਹੈ। ਜੇ ਤੁਸੀਂ ਉਹਦੇ ਕੋਲ ਬੈਠੋਗੇ ਤੁਹਾਡੇ ਵਿੱਚੋਂ ਵੀ ਗੁਰੂ ਦੀ ਮਹਿਕ ਆਉਣ ਲੱਗ ਜੂਗੀ, ਜੇ ਉਹ ਗੁਰੂ ਨਾਲ ਜੁੜਿਆ ਹੋਇਆ। ਤਾਂ ਚੰਦਨ ਜਿਹੜਾ ਹੈ ਵਾਸ ਬਨਸਪਤ, ਬਨਸਪਤ ਦੇ ਵਿੱਚ ਇੱਕ ਦਰਖਤ ਚੰਦਨ ਨੂੰ ਮਹਾਰਾਜ ਨੇ ਐਸੀ ਉਹਦੀ ਉਦਾਹਰਨ ਦਿੱਤੀ ਹੋਈ ਹੈ ਦੇਖੋ ਗੁਰਬਾਣੀ 'ਚ, ਉਹਦੇ 'ਚ ਇੱਕ ਗੁਣ ਹੈ, ਜਿਹੜਾ ਵੀ ਉਹਦਾ ਸੰਗ ਕਰਦਾ ਹੈ ਉਹਦੇ ਵਿੱਚੋਂ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ। ਹੁਣ ਮਹਾਰਾਜ ਕਹਿੰਦੇ ਵੀ ਕੀ ਬੇਨਤੀ ਕਰਦੇ ਹਾਂ ਅਸੀਂ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਚੰਦਨ ਵਰਗੇ ਹੋ, ਅਸੀਂ ਅਰੰਡ ਵਰਗੇ ਹਾਂ, ਅਸੀਂ ਤੇਰੀ ਸ਼ਰਨ 'ਚ ਆ ਕੇ ਸਾਨੂੰ ਵੀ ਸੁਗੰਧੀ ਬਖਸ਼। ਜਦੋਂ ਅਸੀਂ ਸ਼ਰਨ 'ਚ ਆਵਾਂਗੇ ਗੁਰੂ ਦੇ ਜਿੰਨਾ ਨੇੜੇ ਰਹਾਂਗੇ ਅਤੇ ਇਹ ਸਾਡੇ 'ਚੋਂ ਸੁਗੰਧੀ ਆਉਣੀ 100% ਹੈ। ਜਿੰਨਾ ਕੋਈ ਗੁਰੂ ਦੇ ਨੇੜੇ ਆ, ਜਿੰਨਾ ਕੋਈ ਗੁਰੂ ਬਾਣੀ ਨੂੰ ਖੋਜਦਾ ਪੜ੍ਹਦਾ ਵਿਚਾਰਦਾ ਓਨਾ ਹੀ ਨੇੜੇ ਆ ਚੰਦਨ। ਗੁਰੂ ਨੂੰ ਵੀ ਚੰਦਨ ਕਿਹਾ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਮ ਚੰਦਨ ਹਮ ਅਰਿੰਡ ਵਾਪਰੇ, ਸੰਗ ਤੁਮਾਰੇ ਵਾਸਾ। ਕਹਿੰਦੇ ਮਹਾਰਾਜ ਮੈਂ ਤੁਹਾਡੀ ਸ਼ਰਨ 'ਚ ਆਇਆ, ਮੈਂ ਤਾਂ ਰਿੰਡ ਵਰਗਾ, ਤੁਸੀਂ ਚੰਦਨ ਵਰਗੇ ਹੋ। ਕਹਿੰਦੇ ਨੀਚ ਰੂਪ ਅਤੇ ਊਚ ਪਏ ਹੈ ਸੰਗ ਗੰਧ ਸੁਗੰਧ ਨਿਵਾਸਾ। ਕਹਿੰਦੇ ਮੈਂ ਨੀਚ ਆਇਆ ਤੇਰੀ ਸ਼ਰਨ 'ਚ। ਇਹ ਭਗਤ ਰਵਿਦਾਸ ਜੀ ਦਾ ਸ਼ਬਦ ਆ, ਉਹਨੂੰ ਲੋਕ ਨੀਚ ਕਹਿੰਦੇ ਸੀ। ਉਹ ਜਦੋਂ ਗੁਰੂ ਦੀ ਸ਼ਰਨ 'ਚ ਗਿਆ, ਗੁਰੂ ਨੂੰ ਉਹਨੇ ਇਹ ਬੇਨਤੀ ਕੀਤੀ ਵੀ ਗੁਰੂ ਤੂੰ ਚੰਦਨ ਵਰਗਾ, ਮੈਂ ਨੀਚ ਹਾਂ, ਮੈਂ ਤੇਰੀ ਸ਼ਰਨ 'ਚ ਆਇਆ, ਤੇਰੇ ਕੋਲ ਸੁਗੰਧੀ ਆ, ਇਹ ਸੁਗੰਧੀ ਮੈਨੂੰ ਵੀ ਦੇ। ਫਿਰ ਉਹਨੇ ਦੇ ਦਿੱਤੀ। ਅਤੇ ਉਸੇ ਜਿਹਨੂੰ ਨੀਚ ਕੁਲਾ ਜਲਾਹ ਜਿਹਨੂੰ ਕਹਿੰਦੇ ਸੀਗੇ, ਉਹ ਰਵਿਦਾਸ ਜਿਹੜਾ ਸੀ ਕਹਿੰਦੇ ਉਹਨੂੰ ਵੀ ਫਿਰ ਦੁਨੀਆ ਪੂਜਦੀ ਸੀਗੀ, ਕਿਉਂਕਿ ਰਵਿਦਾਸ ਢਡੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ। ਆ ਸਤਸੰਗ ਦੀ ਮਹਾਨਤਾ ਜਿਹੜੀ ਆਉਂਦੇ ਹਾਂ ਅਸੀਂ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਹਰੀ ਦੇ ਦਰਸ਼ਨ ਪਾਏ ਕਹਿੰਦੇ ਉਹਨੇ। ਇਸ ਕਰਕੇ ਚੰਦਨ ਦੀ ਇੱਥੇ ਉਦਾਹਰਨ ਦਿੱਤੀ ਗਈ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਦੱਸਦੇ ਨੇ, ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ। ਕਹਿੰਦੇ ਸਾਡੇ 'ਚ ਤਾਂ ਔਗਣ ਹੀ ਔਗਣ, ਤੁਸੀਂ ਉਪਕਾਰੀ ਹੋ, ਤੁਸੀਂ ਇਹ ਸਾਨੂੰ ਗੁਣ ਬਖਸ਼ਿਸ਼ ਕਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਜਿਵੇਂ ਚੰਦਨ ਹੁੰਦਾ ਨਾ, ਚੰਦਨ ਦੇ ਕੋਲ ਜਿੰਨੇ ਦਰਖਤ ਨੇ ਕਹਿੰਦੇ ਉਹ ਉਹਦੀ ਸੁਗੰਧੀ ਲੈ ਲੈਂਦੇ। ਇੱਕ ਦਰਖਤ ਦੀ ਉਦਾਹਰਨ ਦਿੱਤੀ ਗਈ ਆ, ਕਹਿੰਦੇ ਵੀ ਉਹ ਜਿਹੜਾ ਐਸਾ ਹੈ ਉਹ ਚੰਦਨ ਤੋਂ ਸੁਗੰਧੀ ਨਹੀਂ ਲੈਂਦਾ, ਕਿਉਂਕਿ ਆਪਦੀ ਹੋਮੇ 'ਚ ਆ ਉਹ। ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਬੁੱਢੋ ਕੋਈ। ਕਹਿੰਦੇ ਜਿਹੜਾ ਬਾਂਸ ਆ ਨਾ ਉਹ ਬਹੁਤ ਲੰਬਾ ਅਤੇ ਵਿੱਚੋਂ ਖਾਲੀ ਆ, ਇਸ ਕਰਕੇ ਉਹ ਆਪਦੀ ਹੋਮੇ 'ਚ ਡੁੱਬਿਆ ਬੈਠਾ। ਇਉਂ ਮਤ ਬੁੱਢੋ ਕੋਏ, ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ। ਕਹਿੰਦੇ ਉਹਦੇ 'ਚੋਂ ਸੁਗੰਧੀ ਨਹੀਂ ਆ ਸਕਦੀ। ਮਨਮੁੱਖ ਜਿੰਨਾ ਮਰਜ਼ੀ ਆਪਦੀ ਮੱਤ ਵਾਲੇ ਆ, ਜਿਹੜੇ ਜਿੰਨਾ ਮਰਜ਼ੀ ਇਹਦੇ ਨੇੜੇ ਆ ਜਾਣ, ਉਹਨਾਂ ਦੇ ਵਿੱਚ ਇਹ ਗੱਲ ਨਹੀਂ ਪੈ ਸਕਦੀ, ਜਿੰਨਾ ਚਿਰ ਅਸੀਂ ਇਹ ਸਮਰਪਣ ਨਹੀਂ ਹੁੰਦੇ ਇਹਨੂੰ, ਕਿਉਂਕਿ ਆਪਦੀ ਹੋਮੇ ਛੱਡ ਕੇ ਆਉਣਾ ਪੈਂਦਾ ਇੱਥੇ। ਇਹ ਜਿਹੜਾ ਬੰਦੇ ਨੂੰ ਇੱਥੇ ਜਿਹੜਾ ਆ ਕੇ ਕਹੇ ਨਾ ਮੈਨੂੰ ਪਤਾ ਹੈ, ਸਮਝ ਲਓ ਉਹਨੂੰ ਕੱਖ ਵੀ ਪਤਾ ਨਹੀਂ ਹੈਗਾ। ਇਹ ਤਾਂ ਪਤਾ ਲੈਣ ਲਈ ਆਏ ਹਾਂ, ਅਸੀਂ ਸਿੱਖਣ ਲਈ ਆਏ ਹਾਂ। ਸਿੱਖ ਦਾ ਮਤਲਬ ਹੀ ਸਿੱਖਣਾ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸਿੱਖ ਬਣਨ ਲਈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬਾਂਸ ਵਰਗੇ ਤਾਂ ਨਹੀਂ ਕਿਸੇ ਤੁਸੀਂ ਵੀ, ਕੀ ਤੁਹਾਡੇ ਅੰਦਰ ਗੁਰੂ ਦੀ ਗੱਲ ਵਸੀ ਹੈ? ਕੀ ਤੁਸੀਂ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹੋ? ਇਸ ਕਰਕੇ ਤੁਹਾਡੇ ਅੰਦਰੋਂ ਕੀ ਗੁਰੂ ਦੀ ਮਹਿਕ ਆ ਰਹੀ ਹੈ? ਕੀ ਗੁਰੂ ਦੇ ਬਚਨ ਤੁਹਾਡੇ ਹਿਰਦੇ 'ਚ ਵਸੇ ਨੇ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚੰਦਨ ਦੇ ਦਰਖਤ ਦੀ ਉਦਾਹਰਨ ਦਿੰਦੇ ਨੇ। ਹੁਣ ਅੱਗੇ ਇਸ ਭਾਈ ਗੁਰਦਾਸ ਜੀ ਦਾ ਇੱਕ ਮੈਥਡ ਆ, ਤਰੀਕਾ ਸਮਝਾਉਣ ਦਾ। ਦੇਖੋ ਪਹਿਲਾਂ ਸਾਰੀਆਂ ਉਦਾਹਰਨਾਂ ਦੇ ਕੇ ਨਾ ਲਾਸਟ 'ਤੇ ਇੱਕ ਸ਼ਬਦ 'ਚ ਸਾਰਾ ਭੇਜ ਦੇ ਜਾਂਦੇ ਨੇ। ਕਹਿੰਦੇ ਸ਼ਬਦ ਸੁਰਤ ਲਿਵ ਸਾਧ ਸੰਗ ਗੁਰਮੁਖ ਸੁਖ ਫਲ ਅੰਮ੍ਰਿਤ ਬਾਣੀ। ਕਹਿੰਦੇ ਜਦੋਂ ਤੁਸੀਂ ਸਾਧ ਸੰਗਤ 'ਚ ਆਓਗੇ, ਸਤ ਸੰਗਤ 'ਚ ਆਓਗੇ, ਤੁਹਾਡੀ ਲਿਵ ਕਿਹਦੇ ਨਾਲ ਜੁੜੂਗੀ? ਸ਼ਬਦ ਨਾਲ। ਸ਼ਬਦ ਨਾਲ 100% ਜੁੜੂਗੀ ਜੇ ਆਏ ਸਾਧ ਸੰਗਤ 'ਚ ਇਸੇ ਕੰਮ ਲਈ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੀ ਲਿਵ ਜੁੜ ਜਾਂਦੀ ਹੈ, ਜਿਨ੍ਹਾਂ ਦੀ ਲਿਵ ਜੁੜ ਗਈ ਗੁਰਮੁਖ ਸੁੱਖ ਫਲ ਅੰਮ੍ਰਿਤ ਬਾਣੀ ਉਹਨਾਂ ਦੇ ਮੁੱਖ 'ਚੋਂ ਅੰਮ੍ਰਿਤ ਬਚਨ ਚੱਲਣਗੇ। ਆਹ ਜਿੰਨੇ ਵੀ ਮਹਾਂਪੁਰਖ ਬੈਠੇ ਸਾਧ ਸੰਗਤ ਇਹਨਾਂ ਨੇ ਕੀਤੀ, ਇਹਨਾਂ ਦੀ ਬਾਣੀ ਅੰਮ੍ਰਿਤ ਬਾਣੀ ਆ, ਜਿਹਨੂੰ ਮਹਾਰਾਜ ਕਹਿੰਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ। ਕਹਿੰਦੇ ਪਰਮੇਸ਼ਰ ਨੇ ਉਹਨਾਂ ਦੀ ਰਸਨਾ 'ਤੇ ਆ ਕੇ ਬੋਲਣਾ ਸ਼ੁਰੂ ਕਰਤਾ ਸਤਸੰਗਤ ਦੇ ਵਿੱਚ ਆ ਕੇ ਜਦੋਂ। ਇਸ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਆ, ਉਹ ਵੀ ਸੰਗਤ 'ਚ ਆਏ ਆਪਣੇ ਨੂੰ। ਜਦੋਂ ਆਪਾਂ ਇਤਿਹਾਸ ਪੜ੍ਹੋਗੇ, ਹੁਣ ਪਹਿਲੇ ਪਾਤਸ਼ਾਹ ਦੀ ਸੰਗਤ 'ਚ ਦੂਜੇ ਪਾਤਸ਼ਾਹ ਜਦੋਂ ਆਏ ਸੀ ਉਹ ਕੀ ਕਰਦੇ ਸੀ? ਭੁੱਲੇ ਹੋਏ ਸੀ, ਬਸ ਉਹਨਾਂ ਨੇ ਸਿੱਖਿਆ ਲਈ ਅਤੇ ਗੁਰੂ ਰੂਪ ਹੀ ਹੋ ਗਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਗੁਰਮੁਖ ਇਹ ਸ਼ਬਦ ਸੁਰਤੀ ਦਾ ਮੇਲ ਕਰ ਲੈਂਦੇ ਨੇ। ਗੁਰਮੁਖ ਸੁੱਖ ਫਲ ਅੰਮ੍ਰਿਤ ਬਾਣੀ, ਉਹ ਅੰਮ੍ਰਿਤ ਬਾਣੀ ਬੋਲਦੇ ਨੇ, ਅੰਮ੍ਰਿਤ ਬਚਨ ਬੋਲਦੇ ਨੇ। ਇਹ ਗੁਰਬਾਣੀ ਅੰਮ੍ਰਿਤ ਬਾਣੀ ਆ ਜਿਹਨੂੰ ਸੁਣ ਕੇ ਸਾਡੀ ਜੀਵਨ ਦੀ ਪਦਵੀ ਮਿਲ ਜਾਂਦੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੇ ਸੀਤਲ ਹੋਏ ਮਨੂਆ, ਸਤਿਗੁਰ ਕੇ ਦਰਸ਼ਨ ਪਾਏ ਜੀ। ਜਦੋਂ ਅਸੀਂ ਇਹ ਦਰਸ਼ਨ ਕਰਾਂਗੇ ਗੁਰਬਾਣੀ, ਇਹਨੂੰ ਹਿਰਦੇ 'ਚ ਵਸਾਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਸੁਰਤ ਲਿਵ ਲਾ ਕੇ ਸਾਧ ਸੰਗਤ 'ਚ ਆ ਕੇ, ਸਤ ਸੰਗਤ 'ਚ ਆ ਕੇ ਲਿਵ ਜੁੜਦੀ ਹੈ ਪਰਮੇਸ਼ੁਰ ਨਾਲ ਅਤੇ ਸ਼ਬਦ ਨਾਲ। ਗੁਰਮੁਖ ਸੁੱਖ ਫਲ, ਉਹ ਫਿਰ ਗੁਰਮੁਖ ਬਣ ਜਾਂਦਾ, ਉਹਦਾ ਮੁੱਖ ਫਿਰ ਗੁਰੂ ਵਰਤਣ ਲੱਗ ਜਾਂਦਾ, ਜਿਸ ਮੁੱਖ 'ਚ ਗੁਰੂ ਬੋਲਦਾ। ਕਹਿੰਦੇ ਉਹ ਅੰਮ੍ਰਿਤ ਬਾਣੀ ਬਚਨ ਬੋਲਦੇ ਨੇ, ਅੰਮ੍ਰਿਤ ਬਚਨ ਬੋਲਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਗਤ ਗਤ ਅਤ ਅਕਥ ਕਹਾਣੀ। ਕਹਿੰਦੇ ਹੁਣ ਤੁਸੀਂ ਜਿਹੜੇ ਇਹ ਗੁਰਮੁਖ ਹੈ ਇਹਨਾਂ ਬਾਰੇ ਕੁਛ ਕਹਿ ਨਹੀਂ ਸਕਦੇ, ਇਹਨਾਂ ਬਾਰੇ ਕੀ ਕਹੋਗੇ ਦੱਸੋ? ਜਿੰਨੇ ਮਹਾਂਪੁਰਖ ਬੈਠੇ ਨੇ ਗੁਰਬਾਣੀ 'ਚ, ਉਸ ਸਮੇਂ ਲੋਕ ਕੀ ਸਮਝਦੇ ਸੀ? ਕੋਈ ਇਹਨਾਂ ਨੂੰ ਢੇਡ ਕਹਿੰਦਾ ਸੀ, ਕੋਈ ਕੁਛ ਬੋਲਦਾ ਸੀ, ਕੋਈ ਮਾੜੇ ਬਚਨ ਬੋਲਦਾ ਸੀ। ਪਰ ਅੱਜ ਦੁਨੀਆ ਮੱਥੇ ਟੇਕਦੀ ਹੈ, ਕਹਿੰਦੇ ਇਹ ਸਾਧੂਆਂ ਦਾ ਭੇਤ ਨਹੀਂ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਪੇਤਾ ਵਿਖਿਆਨੇ। ਇਸ ਕਰਕੇ ਅਵਗਤ ਗਤ ਅਤ, ਕਹਿੰਦੇ ਉਹਨਾਂ ਦੀ ਕਥਨੀ ਕਰਨੀ ਪਰੇ ਤੋਂ ਪਰੇ ਆ, ਉਹਨਾਂ ਬਾਰੇ ਤੁਸੀਂ ਕੁਛ ਨਹੀਂ ਕਹਿ ਸਕਦੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਥ ਕਹਾਣੀ, ਕਹਿੰਦੇ ਇਹ ਗੁਰਮੁਖ ਅਕਥ ਕਹਾਣੀ ਕਰਨਗੇ। ਅਕਥ ਕਹਾਣੀ 1430 ਅੰਗ ਅਕਥ ਕਹਾਣੀ ਹੈ। ਅਕਥ ਕਹਿੰਦੇ ਨੇ ਬ੍ਰਹਮ ਨੂੰ, ਜਿਹਨੂੰ ਕਥਿਆ ਨਹੀਂ ਜਾ ਸਕਦਾ। ਕਹਾਣੀ ਆ ਸੰਸਾਰ, ਅਕਥ ਕਹਾਣੀ ਕਹਿੰਦੇ ਨੇ ਵੀ ਆ ਸੰਸਾਰ ਕਿਵੇਂ ਬਣਿਆ ਅਤੇ ਕਿਹਨੇ ਬਣਾਇਆ, ਸਾਨੂੰ ਕਿਹਨੇ ਪੈਦਾ ਕੀਤਾ ਅਤੇ ਕਿਵੇਂ ਅਸੀਂ ਉਹਦੇ ਵਿੱਚ ਮਿਲ ਸਕਦੇ, ਇਹਨੂੰ ਅਕਥ ਕਹਾਣੀ ਕਹਿੰਦੇ ਨੇ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਗੁਰਬਾਣੀ 'ਚ, ਮਹਾਰਾਜ ਕਹਿੰਦੇ ਅਕਥ ਕਹਾਣੀ ਪਦ ਨਿਰਬਾਣੀ ਕੋ ਬਿਰਲਾ ਗੁਰਮੁਖ ਬੁੱਝੇ। ਉਹ ਆਪ ਉਹ ਸ਼ਬਦ ਸਮਾਵੈ ਆਪ ਗਵਾਵੈ ਤ੍ਰਿ ਭਵਨ ਸੋਝੀ ਸੁੱਝੈ। ਕਹਿੰਦੇ ਜਿਨ੍ਹਾਂ ਨੇ ਇਹ ਸ਼ਬਦ ਦੇ ਵਿੱਚ ਸੁਰਤੀ ਨੂੰ ਜੋੜ ਦਿੱਤਾ, ਲੀਨ ਕਰ ਲਿਆ, ਕਹਿੰਦੇ ਉਹਨਾਂ ਨੇ ਆਪਾ ਭਾਵ ਖਤਮ ਕਰ ਲਿਆ, ਉਹਨਾਂ ਨੂੰ ਤ੍ਰੈ ਭਵਨਾਂ ਦੀ ਸੋਝੀ ਕਰਾ ਦਿੰਦਾ ਮਹਾਰਾਜ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਿਖਿਆਨੇ। ਇਹ ਅਕਥ ਕਹਾਣੀ ਕਹਿੰਦੇ ਜੇ ਸੁਣੋਗੇ ਨਾ, ਕਹਿੰਦੇ ਤੁਹਾਡੇ ਕੀਤੇ ਪਾਪ ਖੰਡਨ ਹੋ ਜਾਣਗੇ, ਇੰਨਾ ਗੁਰਬਾਣੀ ਸੁਣਨ ਦਾ ਲਾਹ ਹੈ। ਸੁਣਨੀ ਬਹੁਤ ਔਖੀ ਹੈ, ਇਹ ਮੈਂ ਸ਼ੁਰੂ ਵੀ ਕਿਹਾ ਸੀ, ਕਿਉਂਕਿ ਉੱਥੇ ਬੀਬੀਆਂ ਨੇ ਗੱਲਾਂ ਮਾਰ ਕੇ ਮੁੜ ਗਈਆਂ, ਬਥੇਰਾ ਉਹਨਾਂ ਨੂੰ ਕਿਹਾ ਦੋ ਤਿੰਨ ਵਾਰੀ, ਉਹਨਾਂ ਨੂੰ ਕੋਈ ਸਮਝ ਨਹੀਂ ਆਈ। ਹੁਣ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲਣਾ ਜਿੰਨਾ ਚਿਰ ਸੁਣ ਕੇ ਨਹੀਂ ਜਾਓਗੇ ਇੱਥੇ। ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ? ਕਹਿੰਦੇ ਮਨ ਮਿਲ ਸਤ ਸੰਗਤ ਸ਼ੁਭ ਬੰਤੀ। ਕਹਿੰਦੇ ਜੇ ਤੂੰ ਸਤ ਸੰਗਤ 'ਚ ਮਿਲੇਗਾ ਤੈਨੂੰ ਸੋਭਾ ਮਿਲੂਗੀ ਸੰਸਾਰ ਦੇ ਵਿੱਚ, ਸ਼ੁਭ ਬੰਤੀ। ਕਹਿੰਦੇ ਸੁਣ ਅਕਥ ਕਥਾ ਸੁਖਬੰਤੀ। ਕਹਿੰਦੇ ਤੂੰ ਇਹ ਅਕਥ ਕਥਾ ਗੁਰਬਾਣੀ ਦੀ ਕਥਾ ਨੂੰ ਸੁਣੇਗਾ ਤੈਨੂੰ ਸੁੱਖ ਮਿਲੂਗਾ, ਦੁਨੀਆਂ 'ਚ ਕਿਤੇ ਸੁੱਖ ਨਹੀਂ ਮਿਲਦਾ ਹੋਰ। ਮਹਾਰਾਜ ਕਹਿੰਦੇ ਸਭ ਕਿਲਬਿਕ ਪਾਪ ਲਹੰਤੀ, ਇਹਦੇ ਸੁਣਨ ਨਾਲ ਸਾਡੇ ਕੀਤੇ ਪਾਪ ਹੀ ਖੰਡਨ ਹੋ ਜਾਣਗੇ। ਕਿਲਬਿਕ ਪਾਪ ਹੁੰਦੇ ਜਨਮਾਂ ਜਨਮਾਂ ਦੇ, ਹਰ ਹੋ ਲਿਖਤ ਲਖੰਤੀ। ਕਹਿੰਦੇ ਜਿਹਦੇ ਭਾਗਾਂ 'ਚ ਲਿਖਿਆ ਉਹ ਹੀ ਸੁਣ ਸਕਦਾ। ਹਰ ਕੀਰਤ ਕਲਯੁਗ ਵਿੱਚ ਉੱਤਮ, ਮਤ ਗੁਰਮਤ ਕਥਾ ਬਜੰਤੀ। ਕਹਿੰਦੇ ਹਰੀ ਦੀ ਕੀਰਤੀ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਗੱਲ ਹੈ। ਮਤ ਗੁਰੂ ਦੀ ਮਤ ਲੈ ਕੇ ਇਹ ਕਥਾ ਬੁਝੰਤੀ, ਬੁੱਝਣੀ ਫਿਰ ਬੋਲਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਜਨ ਸੁਣੀ ਮੰਨੀ ਹੈ, ਜਨ ਤਿਸ ਜਨ ਕੇ ਹੋਂ ਕੁਰਬੰਤੀ। ਕਹਿੰਦੇ ਜਿਨ੍ਹਾਂ ਨੇ ਇਹ ਕਥਾ ਸੁਣੀ ਅਤੇ ਮੰਨੀ ਮੈਂ ਉਹ ਤੋਂ ਕੁਰਬਾਨ ਜਾਂਦਾ। ਗੁਰੂ ਪਰਮਾਤਮਾ ਕਿੱਡੀ ਵੱਡੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਅਕਥ ਕਥਾ ਕਾ ਜਨ ਰਸ ਚਾਖਿਆ ਤਿਸ ਜਨ ਕੀ ਸਭ ਭੁੱਖ ਲਹੰਤੀ। ਕਹਿੰਦੇ ਜਿਹਨੇ ਇਹ ਕਥ ਕਹਾਣੀ ਸੁਣ ਲਈ ਨਾ, ਉਹਦੀ ਭੁੱਖ ਹੀ ਖਤਮ ਹੋ ਜਾਂਦੀ ਹੈ। ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ, ਜਪ ਹਰ ਹਰ ਹਰ ਹੋ ਬੰਤੀ। ਕਹਿੰਦੇ ਹਰੀ ਰੂਪੀ ਹੋ ਜਾਂਦੇ ਨੇ ਸੁਣਦੇ ਸੁਣਦੇ, ਹੋਏ ਨਹੀਂ ਤਾਂ ਦੱਸੋ, ਸਾਰਿਆਂ ਨੇ ਸੁਣਿਆ ਹੀ। ਦੂਜੇ ਪਾਤਸ਼ਾਹ ਨੇ ਸੁਣਿਆ, ਤੀਜੇ ਪਾਤਸ਼ਾਹ ਨੇ ਸੁਣਿਆ, ਸੰਗਤ ਜਾ ਕੇ ਹਰੀ ਰੂਪ ਹੋ ਗਏ। ਸੋ ਸਤਿਗੁਰ ਕਿਰਪਾ ਕਰਨ, ਅਸੀਂ ਵੀ ਇਹ ਉਹਨਾਂ ਦਾ ਜੋ ਮੈਥਡ ਹੈ, ਜੋ ਤਰੀਕਾ ਹੈ, ਉਹ ਅਸੀਂ ਅਪਣਾਉਣਾ ਹੈ। ਜੇ ਅਸੀਂ ਅਪਣਾਵਾਂਗੇ ਸਾਡੇ 'ਤੇ ਵੀ ਗੁਰੂ ਜ਼ਰੂਰ ਕਿਰਪਾ ਕਰੇਗਾ। ਗੁਰੂ ਪੂਰਾ ਹੈ, ਸਤਿਗੁਰ ਦੀ ਬਾਣੀ ਵਿਚਾਰ ਕਰਦੇ ਹਾਂ, ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦੇ ਹਾਂ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣ ਹਾਰ ਬਖਸ਼ ਦੇਣਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ, ਸੰਗਤਾਂ ਦੀ ਗੁਰਬਾਣੀ ਕਥਾ ਗੁਰਮਤ ਵਿਚਾਰਾਂ ਦੇ ਨਾਲ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਵਡਿਆਈਆਂ ਪ੍ਰਾਪਤ ਕਰਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ, ਸਮਾਂ ਹੈ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਰਿਛਪਾਲ ਸਿੰਘ ਜੀ ਪਮਾਲ ਪੰਥ ਦਾ ਪ੍ਰਸਿੱਧ ਢਾਡੀ ਜਥਾ ਅਤੇ ਉਹਨਾਂ ਦੇ ਸਾਥੀ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ, ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਮਨ ਬਿਰਤੀ ਇਕਾਗਰ ਕਰਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਭਾਈ ਗੁਰਸੇਵਕ ਸਿੰਘ ਜੀ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਢਾਡੀ ਜਥੇ ਦੀ ਹਾਜ਼ਰੀ ਲਵਾਓ, ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਜਿੰਨਾ ਸਮਾਂ ਆਪਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ, ਗੁਰੂ ਕਿਰਪਾ ਕਰੇ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ, ਅਸੀਂ ਮਾਲਕ ਦੇ ਗੁਣ ਗਾ ਸਕੀਏ, ਜਿਸ ਨੇ ਮਨੁੱਖਾ ਜਨਮ ਦਿੱਤਾ ਏ ਉਹਦੀ ਕੀਰਤੀ ਕਰ ਸਕੀਏ, ਉਹਦੀ ਉਪਮਾ ਕਰ ਸਕੀਏ, ਉਹਦਾ ਜਸ ਕਰ ਸਕੀਏ। ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਸਾਰੀ ਇੱਕ ਜ਼ੁਬਾਨ ਹੋ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਕ ਪਰਿਵਾਰਾਂ ਵੱਲੋਂ ਜੋ ਉਹਨਾਂ ਦੀ ਭਾਵਨਾ ਹੈ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਹੈ, ਗੁਰੂ ਕੇ ਲੰਗਰ ਚਲਾਏ ਨੇ। ਦਾਤਾ ਮਿਹਰ ਕਰੇ, ਦਾਤਾ ਆਪਦੀ ਬਖਸ਼ਿਸ਼ ਤੇ ਉਹਨਾਂ ਨੂੰ ਪਾਤਰ ਬਣਾ ਕੇ ਰੱਖੇ। ਮੇਰੇ ਸਾਥੀਆਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਤੁਹਾਡੇ ਨਾਲ ਬੈਂਤ ਛੰਦ ਦੀ ਸਾਂਝ ਪਾਈ। ਮਾਤਾ ਪਿਤਾ ਦੀ ਸੇਵਾ ਜੇ ਨਹੀਂ ਕਰਨੀ, ਜੇ ਆਪਦੇ ਮਾਤਾ ਪਿਤਾ ਨੂੰ ਪੁੱਛਣਾ ਹੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਦੀ ਵਾਰ ਦੇ ਵਿੱਚ ਆਖਿਆ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ। ਉਹ ਕਹਿੰਦੇ ਮਾਤਾ ਪਿਤਾ ਦਾ ਤਿਆਗ ਕਰਕੇ ਮਾਤਾ ਪਿਤਾ ਨੂੰ ਪੁੱਛਦਾ ਨਹੀਂ, ਦਾਨ ਕਰਦਾ ਫਿਰਦਾ ਹੀ, ਕਹਿੰਦੇ ਨਹੀਂ ਇਹ ਸਫਲ ਨਹੀਂ ਹੋਣਾ। ਮਾਤਾ ਪਿਤਾ ਨੂੰ ਪੁੱਛਦਾ ਨਹੀਂ ਤੇ ਗੁਆਂਢ ਦੇ ਵਿੱਚ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਸਲਾਹ ਕਰਦਾ ਵੀ ਆਪਾਂ ਤੀਰਥ ਯਾਤਰਾ ਤੇ ਜਾਣਾ, ਤੀਰਥ ਯਾਤਰਾ ਕਰਨੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਤੇਰੇ ਘਰੇ ਹੀ ਤੀਰਥ ਆ, ਤੇਰੇ ਮਾਪੇ ਨੇ, ਉਹਨਾਂ ਦੀ ਸੇਵਾ ਕਰ, ਉਹਨਾਂ ਦੀ ਰੱਜ ਕੀ ਸੇਵਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤਾਂ ਜੋ ਸਾਨੂੰ ਬੜੀ ਸੇਧ ਦਿੰਦੀਆਂ ਨੇ। ਆਪਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿਨ੍ਹਾਂ ਨੂੰ ਢਾਡੀਆਂ ਨੂੰ ਜਿਨ੍ਹਾਂ ਦਾ ਥਾਪੜਾ ਮਿਲਿਆ ਮਹਾਰਾਜ ਨੇ, ਮੀਰੀ ਪੀਰੀ ਦੇ ਮਾਲਕ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਜਿਵੇਂ ਗੁਰਮਤਿ ਸੰਗੀਤ ਦੇ ਵਿੱਚ ਸਾਡਾ ਕੀਰਤਨ ਹੈ, ਇਸੇ ਤਰ੍ਹਾਂ ਸਾਡੇ ਕੋਲ ਗੁਰਮਤਿ ਸੰਗੀਤ ਦੇ ਅੰਦਰ ਹੀ ਢਾਡੀ ਵਾਰਾਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਸਤਿਗੁਰੂ ਮਹਾਰਾਜ ਜੀ ਦਾ ਦੀਵਾਨ ਸਜਾਉਣਾ ਢਾਡੀ ਭਾਈ ਅਬਦੁੱਲਾ ਤੇ ਭਾਈ ਨੱਥਾ ਜੀ ਨੇ ਆਉਣਾ, ਉਹਨਾਂ ਨੂੰ ਆਖਿਆ ਢਾਡੀਓ ਵਾਰ ਗਾਓ, ਤੇ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰਨੀਆਂ, ਢਾਡੀਆਂ ਨੇ ਵਾਰਾਂ ਗਾਉਣੀਆਂ। ਢੱਡ ਤੇ ਥਾਪ ਪੈਂਦੀ ਏ, ਕੌਮ ਦੇ ਵਿੱਚ ਹਲੂਣਾ ਆਉਂਦਾ ਏ, ਜਦੋਂ ਸੁਰੰਗੀ ਵੱਜਦੀ ਏ ਕੌਮ ਦੇ ਵਿੱਚ ਕੁਰਬਾਨੀ ਕਰਨ ਦਾ ਜਜ਼ਬਾ ਪੈਦਾ ਹੋ ਗਿਆ। ਇਹ ਸੁਸਰੀਆਂ ਵਾਂਗ ਸੁੱਤੀ ਕੌਮ ਆ ਜਿਹੜੀ, ਫਿਰ ਖੜੱਪਿਆਂ ਦੇ ਵਾਂਗ ਜਾਗੀਏ, ਢਾਡੀ ਵਾਰ ਦੇ ਵਿੱਚ ਇਹ ਸ਼ਕਤੀ ਏ। ਇਹ ਸਾਡਾ ਜਿਹੜਾ ਸਦੀਵੀ, ਇਹ ਵਕਤੀ ਨਹੀਂ, ਇਹ ਸਦੀਵੀ ਗਾਉਣਾ ਤੇ ਸੱਭਿਆਚਾਰ। ਅੱਜ ਉਹ ਕੁਝ ਕਲਾਕਾਰਾਂ ਦਾ ਇਹ ਵਕਤੀ ਇਹ ਸਮੇਂ ਨਾਲ ਚੱਲਦਾ ਏ, ਪਰ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਅਸੀਂ ਆਪਦੇ ਵਿਰਸੇ ਦੇ ਨਾਲ, ਇਤਿਹਾਸ ਦੇ ਨਾਲ, ਢਾਡੀ ਵਾਰਾਂ ਦੇ ਨਾਲ, ਜਿਹੜਾ ਸਾਡਾ ਅਮੀਰ ਵਿਰਸਾ ਏ, ਢਾਡੀਆਂ ਨੇ ਵਾਰਾਂ ਗਾਈਆਂ, ਸੰਗਤਾਂ ਵਿੱਚ ਜੋਸ਼ ਆਇਆ, ਆਪਾਂ ਸਰਵਣ ਕੀਤਾ। ਤੁਸਾਂ ਗੁਰੂ ਕੇ ਪਿਆਰਿਓ, ਗੁਰੂ ਦੇ ਸਿੱਖ ਗੁਰੂ ਦੇ ਸਨਮੁਖ ਖਲੋ ਕੇ ਕਹਿੰਦੇ ਆ, ਮਾਲਕਾ ਮੀਰੀ ਪੀਰੀ ਦੇ ਮਾਲਕ ਦੇ ਅੱਗੇ, ਸੱਚੇ ਸਾਹਿਬਾ ਇਹ ਗੁਰੂ ਨਾਨਕ ਦੇ ਦਰ ਤੇ ਇੱਕ ਬਦਲਾਅ ਸੀ ਉਸ ਸਮੇਂ, ਇਹ ਮੋੜ ਸੀ ਗੁਰੂ ਨਾਨਕ ਦੇ ਦਰ ਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੱਕ ਨਾਮ ਜਪਣ ਦੀ ਗੱਲ ਹੋਈ। ਨਾਮ ਨੂੰ ਜਪਣਾ ਕਿਸ ਤਰ੍ਹਾਂ ਹੈ, ਨਾਮ ਜਪਣ ਵਾਲਿਆਂ ਦੀ ਵਡਿਆਈ ਹੋਈ, ਨਾਮ ਜਿਨ੍ਹਾਂ ਨੇ ਨਹੀਂ ਜਪਿਆ, ਜਿਹੜੇ ਮਨੁੱਖਾ ਜਨਮ ਲੈ ਕੇ ਦੁਨੀਆਂ 'ਤੇ ਆਏ, ਨਾ ਸਤਸੰਗਤ ਦੇ ਵਿੱਚ ਗਏ, ਨਾਮ ਜਪਿਆ, ਨਾ ਵਾਹਿਗੁਰੂ ਆਖਿਆ, ਮਹਾਰਾਜ ਕਹਿੰਦੇ ਜਿਹੋ ਜਿਹੇ ਤੁਸੀਂ ਦੁਨੀਆਂ 'ਤੇ ਆਏ ਹੋ ਜਿਹੋ ਜਿਹੇ ਨਾ ਆਏ, ਇਹਦਾ ਕੀ ਫਾਇਦਾ ਹੈ। ਇਸੇ ਲਈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸ਼ਹਾਦਤ ਦਾ ਜਾਮ ਪੀ ਗਏ, ਫਿਰ ਇੱਕ ਮੋੜ ਇਹ ਆਇਆ ਸੀ, ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ। ਸੰਗਤਾਂ ਘੋੜੇ ਲੈ ਕੇ ਆਉਣ ਲੱਗੀਆਂ, ਸੰਗਤਾਂ ਹਥਿਆਰ ਲੈ ਕੇ ਆਉਣ ਲੱਗੀਆਂ, ਸੰਗਤਾਂ ਰਸਦ ਪਾਣੀ ਲੈ ਕੇ ਆਉਣ ਲੱਗੀਆਂ ਗੁਰੂ ਦਰਬਾਰ ਦੇ ਵਿੱਚ। ਗੁਰੂ ਕੇ ਪਿਆਰਿਓ, ਨੌਜਵਾਨ ਗੱਭਰੂਆਂ ਦੀਆਂ ਲਾਈਨਾਂ ਲੱਗ ਗਈਆਂ,
ਭਾਈ ਜਿਹੜੇ ਰਾਜੇ ਸੀ ਜੈਸਲਮੇਰ ਤੋਂ ਆਏ ਰਾਜਾ ਰਾਮ ਪ੍ਰਤਾਪ ਸਿੰਘ ਸੀ ਜਿਹੜਾ ਉਹ ਜੰਗੀ ਕਰਤੱਬ ਸਿਖਾਉਂਦੇ ਨੇ, ਭਾਈ ਲੰਗਾਹ ਜੀ, ਬਾਬਾ ਬਿਧੀ ਚੰਦ ਜੀ ਸਾਰੇ ਅੱਗੇ ਹੋ ਕੇ ਇੱਕ ਫੌਜ ਜਿਹੜੀ ਤਿਆਰ ਹੋ ਰਹੀ ਸੀ। ਮਹਾਰਾਜ ਨੇ ਦਿੱਲੀ ਦੀ ਹਕੂਮਤ ਨੂੰ ਸੰਬੋਧਨ ਹੋ ਕੇ ਕਿਹਾ ਸੀ, ਇਹ ਦਿੱਲੀ ਦੀ ਜ਼ਾਲਮ ਸਰਕਾਰ ਆਪਦੇ ਜ਼ੁਲਮੀ ਘੋੜੇ ਨੂੰ ਲਗਾਮ ਦੀ, ਜੇ ਲਗਾਮ ਨਾ ਦਿੱਤੀ ਤੇਰੇ ਪੈਰਾਂ ਥੱਲੇ ਅੰਗਿਆਰ ਵਿਛਾ ਦਿਆਂਗੇ। ਕਾਬਲ ਕੰਧਾਰ ਤੋਂ ਸੰਗਤ ਚੱਲਦੀ ਲਾਹੌਰ ਜਦੋਂ ਆਏ ਉੱਥੇ ਧੱਕੇਸ਼ਾਹੀ ਹੋਈ ਸੰਗਤ ਦੇ ਨਾਲ। ਉਹਦੇ ਵਿੱਚ ਇੱਕ ਸਿੱਖ ਆ ਕਰੋੜੀ ਮੱਲ, ਉਹ ਘੋੜਿਆਂ ਦੀ ਜੋੜੀ ਲਾ ਕੇ ਮਹਾਰਾਜ ਦੇ ਵੱਲ ਆਇਆ ਸੀ। ਉਹ ਕਹਿੰਦਾ ਜਦੋਂ ਮੈਂ ਘੋੜੇ ਇਹ ਪਾਲੇ ਬੜੀ ਰੀਤ ਦੇ ਨਾਲ, ਫਿਰ ਮਨ ਦੇ ਵਿੱਚ ਆਇਆ ਜਦੋਂ ਮਹਾਰਾਜ ਦਾ ਮੈਂ ਹੁਕਮ ਸੁਣਿਆ ਵੀ ਮਹਾਰਾਜ ਤਾਂ ਹੁਣ ਘੋੜਿਆਂ ਦੀ ਮੰਗ ਕਰਦੇ ਨੇ। ਇਤਿਹਾਸ ਕਹਿੰਦਾ ਇਹ ਪਹਿਲਾਂ ਵੀ ਇਹ ਘੋੜੇ ਦੇ ਕੇ ਗਿਆ, ਹੁਣ ਘੋੜਿਆਂ ਦੀ ਜੋੜੀ ਦਰਿਆਈ ਨਸਲ ਦੇ ਘੋੜੇ ਨੇ, ਬੜੀ ਸੁੰਦਰ ਜੋੜੀ ਏ, ਉਹ ਲਾ ਕੇ ਚੱਲਿਆ। ਪਰ ਜਿਹੜਾ ਲਾਹੌਰ ਦਾ ਸੂਬੇਦਾਰ ਏ ਉਹ ਧੱਕੇਸ਼ਾਹੀ ਕਰ ਗਿਆ, ਧੱਕੇ ਦੇ ਨਾਲ ਉਹਨੇ ਘੋੜਿਆਂ ਦੀ ਜੋੜੀ ਖੋਦੀ। ਹੁਣ ਆਪਾਂ ਅੰਦਾਜ਼ਾ ਲਾਇਓ, ਆਪਾਂ ਆਪਦੇ ਘਰ ਤੋਂ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਵੱਲ ਤੁਰਦੇ ਹਾਂ ਵੀ ਮੈਂ ਰਸਦ ਪਾਣੀ ਲੈ ਕੇ ਚੱਲਿਆ, ਕੋਈ ਮਾੜੀ ਬਿਰਤੀ ਵਾਲਾ ਰਸਤੇ ਵਿੱਚ ਲੁੱਟ ਲਵੇ ਖੋਹ ਲਵੇ, ਬੰਦੇ ਦਾ ਦਿਲ ਟੁੱਟਣਾ ਸੁਭਾਵਿਕ ਹੀ। ਕਰੋੜੀ ਮੱਲ ਨਾਲ ਵੀ ਇਹੀ ਹੋਇਆ, ਉਹਨੇ ਹੱਥ ਜੋੜ ਕੇ ਆਖਿਆ ਇਹ ਮੇਰੀ ਅਮਾਨਤ ਨਹੀਂ, ਇਹ ਗੁਰੂ ਦੀ ਅਮਾਨਤ ਆ। ਜਿਹੜਾ ਕਾਸਮ ਬੇਗ ਆ ਹੰਕਾਰੀ ਬੜਾ ਏ, ਹੰਕਾਰ ਬੰਦੇ ਨੂੰ ਬੰਦਾ ਰਹਿਣ ਨਹੀਂ ਦਿੰਦਾ, ਉਹ ਵੀ ਹਕੂਮਤ ਦਾ ਹੰਕਾਰ ਹੋਵੇ। ਇਹ ਤੁਸੀਂ ਵੇਖਦੇ ਹੋ ਅੱਜ ਪੰਜਾਬ ਦੇ ਵਿੱਚ ਤੁਹਾਨੂੰ ਹਰ ਰੋਜ਼ ਇਹਦੀਆਂ ਝਲਕੀਆਂ ਮਿਲ ਰਹੀਆਂ ਨੇ ਜਿਨ੍ਹਾਂ ਨੂੰ ਹਕੂਮਤ ਦਾ ਹੰਕਾਰ ਹੋ ਜਾਵੇ। ਮਹਾਰਾਜ ਨੇ ਬਾਣੀ ਦੇ ਵਿੱਚ ਉਹਨਾਂ ਲੋਕਾਂ ਦਾ ਫੈਸਲਾ ਲਿਆ ਹੋਇਆ, ਬਾਣੀ ਦੇ ਵਿੱਚ ਸਤਿਗੁਰਾਂ ਨੇ, ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਕਹਿੰਦੇ ਜਿਹੜੇ ਇਹ ਤਾਕਤ ਦਾ ਹੰਕਾਰ ਕਰਦੇ ਨੇ ਵੀ ਸਾਡੀ ਸਰਕਾਰ, ਕਹਿੰਦੇ ਯਾਦ ਰੱਖਿਓ ਨਰਕਾਂ ਦੇ ਵਿੱਚ ਕੁੱਤਿਆਂ ਸਮਾਨ ਨੇ, ਨਾਲੇ ਕਿਹਦੀਆਂ ਗੁੱਡੀਆਂ ਚੜੀਆਂ ਰਹੀਆਂ ਨੇ, ਜੇ ਚੜ੍ਹਦੀਆਂ ਨੇ ਤਾਂ ਥੱਲੇ ਵੀ ਡਿੱਗਦੀਆਂ ਨੇ। ਇਸੇ ਲਈ ਪਰਮਾਤਮਾ ਤੋਂ ਡਰ ਕੇ ਰਹੀਏ, ਆਉਣ ਵਾਲਾ ਜਿਹੜਾ ਸਮਾਂ ਆਉਣ ਵਾਲਾ ਕੱਲ ਆ ਇਹ ਕੀ ਪਤਾ ਕਿਹੋ ਜਿਹਾ ਆਵੇ। ਹਮੇਸ਼ਾ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ, ਦਾਤਾ ਕਲਯੁੱਗ ਦਾ ਸਮਾਂ ਇਹ ਕਲਯੁੱਗ ਦੀਆਂ ਗਰਮ ਹਵਾਵਾਂ ਤੋਂ ਬਚਾ ਕੇ ਰੱਖੀ।

ਉਹ ਇੱਕ ਸਵਾਲ ਕਰਦੀ ਆ, ਕਹਿੰਦੀ ਬਾਬਾ ਤੇਰਾ ਦਾੜਾ ਚੰਗਾ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਆ? ਉਹ ਕੁਝ ਨਹੀਂ ਜਵਾਬ ਦਿੰਦਾ, ਲੰਘ ਜਾਂਦਾ। ਉਹਨੇ ਫਿਰ ਇੱਕ ਦਿਨ ਉਹਦਾ ਜਵਾਬ ਦਿੱਤਾ, ਜਦੋਂ ਮੰਜੇ ਤੇ ਪਿਆ, ਉਹਦੇ ਬੱਚੇ ਉਹਦੇ ਪੁੱਤਰ ਧੀਆਂ ਆਲੇ ਦੁਆਲੇ ਬੈਠੇ, ਬਾਪੂ ਕੋਈ ਆਖਰੀ ਇੱਛਾ, ਪਤਾ ਵੀ ਭੌਰ ਨੇ ਹੁਣ ਉਡਾਰੀ ਲਾ ਜਾਣੀ ਆ, ਕੋਈ ਆਖਰੀ ਇੱਛਾ? ਉਹ ਕਹਿੰਦਾ ਮੈਂ ਆਪਦੀ ਬੇਟੀ ਨੂੰ ਮਿਲਣਾ, ਧੀਆਂ ਤਾਂ ਕੋਲ ਬੈਠੀਆਂ ਸੀ। ਉਹ ਕਹਿੰਦੇ ਕਿਹੜੀ ਬੇਟੀ? ਉਹ ਕਹਿੰਦਾ ਮੈਂ ਫਲਾਨੇ ਰਸਤੇ 'ਤੇ ਸੈਰ ਨੂੰ ਜਾਂਦਾ ਸੀ, ਇੱਕ ਘਰ ਹੈ, ਉਹਨੇ ਉਸਨੂੰ ਬੇਟੀ ਆਖਿਆ, ਉਹਨੂੰ ਬੁਲਾਇਆ ਗਿਆ। ਉਹ ਆਈ, ਕਹਿੰਦਾ ਧੀਏ ਤੁਸੀਂ ਮੈਨੂੰ ਹਰ ਰੋਜ਼ ਸਵਾਲ ਕਰਦੇ ਸੀ, ਬਾਬਾ ਤੇਰਾ ਦਾੜਾ ਚੰਗਾ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਏ? ਲੈ ਉਹਦਾ ਮੈਂ ਅੱਜ ਜਵਾਬ ਦੇਣ ਲੱਗਿਆ, ਤੇਰੇ ਕੁੱਤੇ ਦੀ ਪੂਛ ਨਾਲੋਂ ਆ ਜਿਹੜਾ ਗੁਰੂ ਦਾ ਦਾੜਾ ਕਰੋੜਾਂ ਦਰਜੇ ਚੰਗਾ, ਕਰੋੜਾਂ। ਉਹ ਕਹਿੰਦੀ ਬਾਬਾ ਮੈਨੂੰ ਉਦਣ ਹੀ ਕਹਿ ਦੇਣਾ ਸੀ, ਮੈਨੂੰ ਪਹਿਲੇ ਦਿਨ ਹੀ ਕਹਿ ਦਿੰਦਾ ਜਿੱਦਣ ਮੈਂ ਪੁੱਛਿਆ ਸੀ। ਉਹ ਗੁਰੂ ਦਾ ਪਿਆਰਾ ਕਹਿੰਦਾ ਨਹੀਂ, ਕਹਿੰਦਾ ਮੇਰੀ ਹਜੇ ਜ਼ਿੰਦਗੀ ਪਈ ਸੀ, ਸਮਾਂ ਪਿਆ ਸੀ, ਕੋਈ ਮਾੜਾ ਕਰਮ ਹੋ ਜਾਂਦਾ ਧੱਬਾ ਦਾਗ ਲੱਗ ਜਾਂਦਾ, ਮੈਂ ਉਜਲਾ ਮੁੱਖ ਲੈ ਕੇ ਨਹੀਂ ਸੀ ਜਾ ਸਕਦਾ ਗੁਰੂ ਦੇ ਦਰ ਤੇ, ਅੱਜ ਜਾ ਰਿਹਾ, ਅੱਜ ਉਜਲਾ ਮੁੱਖ ਲੈ ਕੇ ਜਾ ਰਿਹਾ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰੀਏ, ਦਾਤਾ ਬਚਾ ਕੇ ਰੱਖੀਏ ਕਲਯੁੱਗ ਦੀਆਂ ਹਵਾਵਾਂ, ਕਿਰਪਾ ਕਰੀ, ਮਿਹਰ ਕਰੀ ਸੱਚੇ ਪਾਤਸ਼ਾਹ। ਆਉਂਦੀ ਹੈ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ, ਅਤੇ ਜਦੋਂ ਹਾਕਮ ਧੱਕੇਸ਼ਾਹੀ ਕਰਨ ਲੱਗ ਪਈ, ਹਾਕਮ ਜ਼ੁਲਮ ਅਤਿਆਚਾਰ ਕਰਨ ਲੱਗ ਪਈ, ਗੁਰੂ ਕੇ ਪਿਆਰਿਓ ਫਿਰ ਗੁਰੂ ਨਾਨਕ ਦੇ ਦਰ 'ਤੇ ਕਰੋੜੀ ਮੱਲ ਸੀ ਜਿਹੜਾ, ਉਸ ਕਾਸਮ ਬੇਗ ਹੰਕਾਰੀ ਸੀ, ਜਦੋਂ ਹਕੂਮਤ ਦਾ ਉਹਨੂੰ ਹੰਕਾਰ ਸੀ, ਮਹਾਰਾਜ ਕਹਿੰਦੇ ਹੰਕਾਰ ਨਾ ਕਰ, ਡਰ ਕੇ ਰਹਿ। ਪਰ ਕਿੱਥੋਂ ਬੰਦਾ ਪੈਰ ਛੱਡ ਜਾਂਦਾ ਏ? ਉਹਦਾ ਸਾਰਾ ਧੱਕਾ ਕੀਤਾ ਹੋਇਆ ਕਰੋੜੀ ਮੱਲ ਗੁਰੂ ਨਾਨਕ ਦੇ ਦਰ 'ਤੇ ਰੱਖ ਰਿਹਾ ਹੈ। ਸੁਧਾਰ ਨਗਰ ਆ ਮੁੱਲਾਂਪੁਰ ਦਾਖਿਆਂ ਦੇ ਕੋਲੋਂ, ਉਦੋਂ ਮਹਾਰਾਜ ਉਸ ਧਰਤੀ ਨੂੰ ਭਾਗ ਲਾਉਂਦੇ ਸੀ। ਉੱਥੇ ਆ ਕੇ ਮਸੰਦ ਅੱਗੇ ਹੋਏ, ਵਕਤ ਮੱਲ, ਤਾਰਾ ਚੰਦ, ਦਿਆਲ ਚੰਦ ਅੱਗੇ ਹੋ ਕੇ ਉਹਨਾਂ ਨੇ ਬੇਨਤੀਆਂ ਕੀਤੀਆਂ, ਸੰਗਤਾਂ ਆਈਆਂ, ਸੰਗਤਾਂ ਭੁਗਤੀਆਂ। ਕਰੋੜੀ ਮੱਲ ਨੇ ਅੱਖਾਂ ਵਿੱਚ ਹੰਝੂ ਸੀ, ਰੋ ਰੋ ਕੇ ਆਪਦੀ ਕਹਾਣੀ ਦੱਸ ਦਿੱਤੀ। ਮਹਾਰਾਜ ਕਹਿੰਦੇ ਸਿੱਖਾ ਰੋ ਨਾ, ਜੇ ਤੇਰੇ ਮਨ ਦੀ ਭਾਵਨਾ ਵੀ ਗੁਰੂ ਨਾਨਕ ਦੇ ਦਰ 'ਤੇ ਘੋੜੇ ਜਾਣੇ ਆ, ਸਮਝ ਲੈ ਘੋੜੇ ਪਹੁੰਚ ਗਏ, ਅਸੀਂ ਆਪਣੇ ਆਪ ਮੰਗਾਲਾਂਗੇ, ਤੂੰ ਪ੍ਰਸ਼ਾਦਾ ਛੱਕ। ਉਹਨੇ ਪ੍ਰਸ਼ਾਦਾ ਛਕਿਆ, ਮਹਾਰਾਜ ਉਸ ਧਰਤੀ ਤੋਂ ਉੱਠੇ, ਫਿਰ ਅੱਗੇ ਹੋਰ ਵਧੇ ਜਿੱਥੇ ਅੱਜ ਭਾਈ ਰੂਪਾ ਨਗਰ ਹੈ। ਇਹ ਭਾਈ ਰੂਪਾ ਨਗਰ ਸੀ ਜਿਹੜਾ ਪਿਓ ਪੁੱਤ ਨੇ, ਭਾਈ ਸਾਧੂ ਅਤੇ ਭਾਈ ਰੂਪ, ਇਹਨਾਂ ਦੇ ਨਾਂ 'ਤੇ ਵਸਿਆ ਇਹ ਨਗਰ ਹੈ। ਪਰ ਗੁਰੂ ਦੇ ਨਾਲ ਵੇਖੋ ਪ੍ਰੇਮ ਕੈਸਾ ਹੈ। ਇਤਿਹਾਸ 'ਚ ਦੋ ਸਾਖੀਆਂ ਨੇ, ਇੱਕ ਅੱਤ ਦੀ ਸਰਦੀ ਜਦੋਂ ਕੋਰਾ ਪੈਂਦਾ, ਕੋਰਾ ਪੈਂਦਾ ਹੈ ਜਦੋਂ ਦੰਦ ਵੱਜਦੇ ਆ ਠੰਡ ਦੇ ਨਾਲ, ਉਦੋਂ ਦੀ ਆ। ਅਤੇ ਇੱਕ ਸਾਖੀ ਆ ਜਿਹੜੀ ਭਾਈ ਸਾਧੂ ਅਤੇ ਭਾਈ ਰੂਪ ਚੰਦ ਦੀ, ਇਹ ਉਦੋਂ ਦੀ ਆ ਜਦੋਂ ਕਾਂ ਦੀ ਅੱਖ ਨਿਕਲਦੀ ਆ, ਅੱਤ ਦੀ ਗਰਮੀ ਹੁੰਦੀ ਆ ਜੇਠ ਦੇ ਮਹੀਨੇ ਦੇ ਵਿੱਚ, ਇੱਕ ਸਾਖੀ ਉਦੋਂ ਦੀ। ਇਹ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਦੁਪਹਿਰ ਦਾ ਸਮਾਂ ਪਾਣੀ ਦੇ ਵਿੱਚ ਲੈ ਕੇ ਗਏ ਨੇ, ਠੰਡੇ ਦਰਖਤ ਦੇ ਟਾਹਣੇ ਦੇ ਨਾਲ ਪਾਣੀ ਜਿਸ ਬਰਤਨ ਦੇ ਵਿੱਚ ਉੱਥੇ ਬੰਨਿਆ ਹੋਇਆ ਹੈ, ਪਾਣੀ ਪੀਣ ਆਏ। ਪਾਣੀ ਬੜਾ ਠੰਡਾ, ਜਦੋਂ ਹੱਥ ਲਾਇਆ ਪਾਣੀ ਨੂੰ, ਪਾਣੀ ਬੜਾ ਠੰਡਾ ਸੀ। ਬਸ ਹੁਣ ਇੱਕ ਪਾਸੇ ਪਾਣੀ ਪੀਣ ਆਏ ਆ, ਬੁੱਲ ਸੁੱਕਦੇ ਆ, ਪਿਆਸ ਜ਼ੋਰਾਂ ਲੱਗੀ ਹੋਈ, ਕੋਲ ਹੀ ਬਹਿ ਗਈ, ਆਪ ਹੀ ਵੇਖੋ। ਨਹੀਂ ਤਾਂ ਆਮ ਵੇਖਦੇ ਹਾਂ ਪਰਚੇ ਟੀਚਰ ਪਾਉਂਦੇ ਨੇ, ਸਵਾਲ ਟੀਚਰ ਪਾਉਂਦੇ ਨੇ, ਜਵਾਬ ਉਹਦਾ ਵਿਦਿਆਰਥੀ ਦਿੰਦਾ ਹੈ, ਆਪ ਹੀ ਸਵਾਲ ਪਾ ਲਿਆ ਕਰੜਾ ਜਿਹਾ। ਆਪ ਹੱਥ ਜੋੜ ਕੇ ਕਹਿੰਦੇ ਐ ਮੀਰੀ ਪੀਰੀ ਦੇ ਮਾਲਕ, ਅਸੀਂ ਤਦ ਪਾਣੀ ਛਕੀਏ, ਜਲ ਛਕੀਏ, ਪਹਿਲਾਂ ਤੁਸੀਂ ਆਪ ਛਕੋ, ਇੰਨਾ ਠੰਡਾ ਠਾਰ ਜਲ ਹੈ। ਉਦੋਂ ਭਾਈ ਕੀ ਡਰੋਲੀ ਸੀ, ਵੇਖੋ ਗੁਰੂ ਮਹਾਰਾਜ ਉਹਨਾਂ ਦੇ ਪ੍ਰੇਮ ਦੇ ਖਿੱਚੇ ਆਏ। ਇਸੇ ਤਰ੍ਹਾਂ ਮੋਤੀ ਮਹਿਰੇ ਨੇ ਆਖਿਆ ਸੀ, ਜਦੋਂ ਘਰੇ ਆਇਆ ਉਹਦੀ ਮਾਤਾ ਨੇ ਗਰਮ ਗਰਮ ਦੁੱਧ ਉਸਨੂੰ ਦਿੱਤਾ, ਸਰਦੀ ਜ਼ੋਰਾਂ 'ਤੇ ਸੀ, ਹੱਥ ਜਿਹੜੇ ਠੰਡੇ ਨੇ ਐਨ ਠਾਰ ਨੇ, ਜਦੋਂ ਉਹਨੇ ਗਰਮ ਗੜਬਾ ਦੁੱਧ ਦਾ ਮਾਤਾ ਨੇ ਜਿਹੜਾ ਦਿੱਤਾ ਸੀ ਪੀਣ ਲੱਗਿਆ, ਉੱਥੇ ਹੀ ਰੱਖਦਾ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਯਾਦ ਆ ਗਈ ਵੀ ਉਹ ਤਾਂ ਠੰਡੇ ਬੁਰਜ 'ਚ ਬੈਠੇ ਨੇ, ਮੈਂ ਗਰਮ ਗਰਮ ਦੁੱਧ ਪੀਣ ਲੱਗਿਆ। ਕਹਿੰਦਾ ਮਾਂ ਮੇਰੇ ਤੋਂ ਦੁੱਧ ਨਹੀਂ ਪੀਤਾ ਜਾਣਾ। ਸਾਰੀ ਕਹਾਣੀ ਦੱਸੀ, ਦੁੱਧ ਲੈ ਕੇ ਸਾਹਿਬਜ਼ਾਦਿਆਂ ਨੂੰ ਚੱਲਿਆ ਸੀ। ਗੁਰੂ ਕੇ ਪਿਆਰਿਓ ਇਤਿਹਾਸ ਜਾਣਿਆ, ਕੋਹਲੂ 'ਚ ਪੀੜ ਦਿੱਤਾ ਜ਼ਾਲਮਾਂ ਨੇ ਇੱਕ ਸੇਵਾ ਬਦਲੀ। ਇਹ ਆ ਰੂਪ, ਭਾਈ ਰੂਪ ਚੰਦ ਜਿੱਥੇ ਅੱਜ ਨਗਰ ਆ।

ਬਾਬਾ ਉੱਥੇ ਮਹਾਰਾਜ ਪਹੁੰਚ ਗਏ। ਹੁਣ ਉੱਥੇ ਦੀਵਾਨ ਸੱਜਦੇ ਨੇ ਗੁਰੂ ਕੇ ਪਿਆਰੇ ਸਿੱਖ ਰਾਏ ਜੋਧ ਵਰਗੇ, ਭਾਈ ਭੱਲਣ ਵਰਗੇ, ਭਾਈ ਵਿਧੀ ਚੰਦ ਵਰਗੇ ਸਜੇ ਹੋਏ ਨੇ ਦੀਵਾਨ ਦੇ ਵਿੱਚ। ਅੱਜ ਮਹਾਰਾਜ ਮੀਰੀ ਪੀਰੀ ਦੇ ਮਾਲਕ ਬੋਲੇ, ਗੁਰੂ ਕੇ ਪਿਆਰਿਓ, ਅਸੀਂ ਘੋੜਿਆਂ ਖਾਤਰ ਜੰਗ ਨਹੀਂ ਲੜਨਾ, ਪਰ ਇੱਕ ਸਿੱਖ ਦੀ, ਇੱਕ ਸੂਰਮੇ ਦੀ, ਇੱਕ ਯੋਧੇ ਦੀ ਲੋੜ ਹੈ। ਉਸ ਵੇਲੇ ਦਾ ਜ਼ਿਕਰ ਜੋ ਹੋਇਆ ਉਹਦਾ ਢਾਡੀ ਜੱਥਾ ਗਾ ਕੇ ਇੰਜ ਕਰ

ਮਹਾਰਾਜ ਕਹਿੰਦੇ ਆਓ ਗੁਰੂ ਕਾ ਪਿਆਰਾ ਅੱਗੇ ਆਓ, ਅਸੀਂ ਘੋੜੇ ਵੀ ਲੈ ਕੇ ਆਉਣੇ ਨੇ ਤੇ ਗੁਰੂ ਕੇ ਪਿਆਰੇ ਦੀ ਸੂਰਮੇ ਦੀ ਸੇਵਾ ਵੀ ਲੈਣੀ। ਹੁਣ ਗੁਰੂ ਕੇ ਪਿਆਰਿਓ, ਇਸ ਸੇਵਾ ਦੇ ਲਈ, ਇਸ ਕਾਰਜ ਦੇ ਲਈ ਜੋ ਗੁਰੂ ਕਾ ਲਾਲ ਉੱਠਣ ਲੱਗਿਆ ਏ, ਉਹਦਾ ਜਦੋਂ ਆਪਾਂ ਨਾਮ ਲੈਂਦੇ ਹਾਂ ਨਾ, ਗੁਰੂ ਦਾ ਅਲਬੇਲਾ ਸਿੱਖ ਹੈ, ਬੜੀ ਕਿਰਪਾ ਬੜੀ ਬਖਸ਼ਿਸ਼ ਹੋਈ ਉਸ 'ਤੇ, ਉਹਦਾ ਨਾਂ ਹੈ ਭਾਈ ਬਿਧੀ ਚੰਦ। ਬਿਧੀ ਚੰਦ ਸ਼ੀਨਾ ਉਹਦਾ ਗੋਤ ਸੀ, ਬੜੀ ਬਖਸ਼ਿਸ਼ ਮਹਾਰਾਜ ਨੇ ਇਹਦੇ 'ਤੇ ਬੜੀ ਕਿਰਪਾ ਕੀਤੀ। ਪਰ ਕਮਾਲ ਦਾ ਜੀਵਨ ਇਸ ਦਾ ਵੀ, ਜਦੋਂ ਇਹਦੇ ਬਚਪਨ ਦੀ ਗੱਲ ਕਰਦੇ ਹਾਂ, ਜਦੋਂ ਬਚਪਨ ਦਾ ਇਹਦਾ ਵੇਖਦੇ ਹਾਂ, ਇਹਨੂੰ ਸੰਗਤ ਮਾੜੀ ਮਿਲ ਗਈ, ਇਹ ਚੋਰੀਆਂ ਕਰਨ ਲੱਗ ਪਿਆ, ਲੁੱਟਾਂ ਕਰਦਾ ਹੈ। ਜਦੋਂ ਧਾੜਵੀ ਬਣ ਗਿਆ, ਉਦੋਂ ਆਮ ਜਿਹੜੇ ਲੋਕੀ ਸੀ, ਇਹਨੂੰ ਬਿਧੀ ਚੰਦ ਨਹੀਂ ਸੀ ਕਹਿੰਦੇ, ਇਹਨੂੰ ਬਿਧੀਆ ਧਾੜਵੀ ਕਹਿ ਕੇ ਪੁਕਾਰਦੇ ਸੀ। ਇਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਮੋੜ ਆਇਆ, ਇਹਦੀ ਜ਼ਿੰਦਗੀ ਦੇ ਵਿੱਚ ਜਿਹੜੀ ਗੁਰੂ ਕੇ ਪਿਆਰੇ ਦੀ ਸੰਗਤ ਆਈ ਆ, ਤਾਂ ਹੀ ਤਾਂ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਸ਼ਬਦ ਲਿਖੇ ਨੇ। ਉਹ ਕਹਿੰਦੇ ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚੱਲ ਆਵੇ। ਉਹਨੇ ਹੰਸ ਦੀ ਜ਼ਿਕਰ ਕਰਦੇ, ਭਾਈ ਸਾਹਿਬ ਜੀ ਨੇ ਹੰਸ ਦਾ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਜਿਵੇਂ ਮਾਨਸਰ ਹੰਸ, ਮਾਨ ਸਰੋਵਰ ਤੇ ਜਿਹੜਾ ਹੰਸ ਜਾ ਰਿਹਾ ਹੈ, ਤੇ ਜਿਹੜਾ ਗੁਰੂ ਕਾ ਸਿੱਖ ਆ ਉਹ ਆਪਦੇ ਗੁਰੂ ਦੇ ਦਰ ਵੱਲ ਜਾ ਰਿਹਾ ਹੈ। ਹੰਸ ਨੇ ਮਾਨ ਸਰੋਵਰ ਦੀ ਨਿਸ਼ਾਨੀ ਵੇਖਣੀ ਹੈ, ਤੇ ਗੁਰੂ ਦੇ ਸਿੱਖ ਨੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਵੇਖਣਾ, ਜਿਹੜਾ ਉੱਚਾ ਝੁੱਲ ਰਿਹਾ ਨਿਸ਼ਾਨ ਸਾਹਿਬ ਆ, ਉਹ ਵੇਖ ਕੇ ਵੀ ਮੇਰੇ ਗੁਰੂ ਦਾ ਦਰ ਹੈ। ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ, ਉਹ ਗੁਰੂ ਦੇ ਦਰ ਵੱਲ ਆਉਂਦਾ ਹੈ। ਫਿਰ ਇੱਥੇ ਨਾਲ ਨਾਲ ਸਵਾਲ ਇਹ ਪੈਦਾ ਹੋਈ ਗਿਆ, ਬਈ ਭਾਈ ਸਾਹਿਬ ਜੀ ਨੇ ਪਰਮਹੰਸ ਕਿਉਂ ਆਖਿਆ ਸਿੱਖ ਨੂੰ? ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ, ਜਿਵੇਂ ਹੰਸਾ ਜਿਹੜਾ ਜਾ ਕੇ ਮਾਨ ਸਰੋਵਰ ਤੇ ਜਦੋਂ ਬਹਿ ਜਾਂਦਾ, ਉਹਨੇ ਕੀੜੇ ਮਕੌੜੇ ਜਾਂ ਡੱਡੀਆਂ ਨਹੀਂ ਵੇਖਣੀਆਂ, ਉਹਦੀ ਉਹ ਖੁਰਾਕ ਨਹੀਂ, ਉਹਦੀ ਖੁਰਾਕ ਆ ਮੋਤੀ ਖੁਰਾਕ ਨੇ, ਉਹਨੇ ਮੋਤੀ ਚੁਗਣੇ ਨੇ। ਜਦੋਂ ਗੁਰੂ ਦਾ ਸਿੱਖ ਵੀ ਇੱਥੇ ਆ ਜਾਂਦਾ ਏ, ਉਹ ਆਪਦੀ ਸੁਰਤ ਰੂਪੀ ਨੂੰ ਜੀਭਾ ਬਣਾ ਕੇ ਸ਼ਬਦ ਰੂਪੀ ਮੋਤੀ ਚੁਗਦਾ ਏ। ਫਿਰ ਇੱਥੇ ਪੈਦਾ ਹੋ ਗਿਆ, ਕਹਿੰਦੇ ਜੇ ਹੰਸ ਮੋਤੀ ਚੁਗਦਾ, ਉਹਨੇ ਕੀੜੇ ਮਕੌੜੇ ਨਹੀਂ ਖਾਣੇ, ਤੇ ਗੁਰੂ ਦੇ ਸਿੱਖ ਨੇ ਸ਼ਬਦਾਂ ਨੂੰ ਆਪਦੇ ਹਿਰਦੇ ਵਿੱਚ ਵਸਾ ਲੈਣਾ, ਕਹਿੰਦੇ ਫਿਰ ਇਹ ਪਰਮਹੰਸ ਕਿਉਂ ਹੋ ਗਿਆ? ਫਿਰ ਤੀਜੀ ਲਾਈਨ ਦੇ ਵਿੱਚ ਆਈ, ਹੰਸ ਦੇ ਵਿੱਚ ਇਹ ਗੁਰੂ ਕੇ ਪਿਆਰਿਓ, ਪਰਮਾਤਮਾ ਨੇ ਉਹਨੂੰ ਦਾਤ ਦਿੱਤੀ ਏ, ਜਦੋਂ ਉਹ ਦੁੱਧ ਦੇ ਵਿੱਚ ਆਪਦੀ ਚੁੰਝ ਪਾਉਂਦਾ ਏ, ਦੁੱਧ ਇੱਕ ਪਾਸੇ, ਜੇ ਉਹਦੇ ਵਿੱਚ ਪਾਣੀ ਦੀ ਮਿਲਾਵਟ ਏ, ਉਹ ਪਾਣੀ ਇੱਕ ਪਾਸੇ ਕਰ ਦਿੰਦਾ ਏ। ਤੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਆ ਜਿਹੜਾ ਸ਼ਰਧਾਵਾਨ ਆ, ਜਿਹੜਾ ਐਨ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ, ਜਿਹੜਾ ਗੁਰਮਤ ਤੋਂ ਜਾਣੂ ਆ, ਉਹ ਗੁਰੂ ਦੇ ਸ਼ਬਦ, ਗੁਰੂ ਦੀ ਮੱਤ ਤਾਂ ਗ੍ਰਹਿਣ ਕਰੇਗਾ, ਜਿਹੜੀ ਮਨ ਮੱਤ ਆ ਜਿਹੜੀ ਉਹਨੂੰ ਗੁਰੂ ਤੋਂ ਦੂਰ ਲੈ ਕੇ ਜਾਂਦੀ ਆ, ਉਹਨੂੰ ਪਰੇ ਕਰ ਦੇਵੇਗਾ, ਤਿਆਗ ਦੇਵੇਗਾ। ਹੁਣ ਸਵਾਲ ਇੱਥੇ ਵੀ ਫਿਰ ਉਹੀ ਆ ਗਿਆ, ਵੀ ਹੰਸ ਵੀ ਇਹੀ ਕਰਦਾ, ਉਹ ਦੁੱਧ ਤੇ ਪਾਣੀ ਦਾ ਨਖੇੜ ਕਰ ਦਿੰਦਾ, ਤੇ ਉੱਧਰ ਜਿਹੜਾ ਗੁਰੂ ਦਾ ਸਿੱਖ ਆ, ਉਹ ਗੁਰਮਤ ਤੇ ਮਨ ਮੱਤ ਆ ਜਿਹੜੀ, ਉਹਨੂੰ ਵੱਖ ਕਰ ਦਿੰਦਾ ਏ। ਫਿਰ ਕਹਿੰਦੇ ਪਰਮ ਹੰਸ ਕਿਵੇਂ ਆ? ਅਖੀਰ ਤੇ ਭਾਈ ਸਾਹਿਬ ਜੀ ਨੇ ਆ ਦਲੀਲ ਦੇ ਦਿੱਤੀ, ਕਹਿੰਦੇ ਪਰਮ ਹੰਸ ਸੁਣੋ ਕਿਉਂ ਆ ਗੁਰੂ ਦਾ ਸਿੱਖ, ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ 'ਚ ਹਾਜ਼ਰੀ ਭਰਦਾ, ਜਿਹੜਾ ਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ, ਜਿਹੜਾ ਗੁਰੂ ਮਹਾਰਾਜ ਜੀ ਦਾ ਉਪਦੇਸ਼ ਆ ਜਿਹੜਾ ਕਮਾਉਂਦਾ, ਉਹਨੂੰ ਪਰਮ ਹੰਸ ਦੀ ਉਪਾਧੀ ਮਿਲੀ ਹੋਈ ਆ ਗੁਰੂ ਕੇ ਪਿਆਰਿਓ। ਭਾਈ ਗੁਰਦਾਸ ਜੀ ਕਹਿੰਦੇ ਹੰਸ ਦੇ ਜਦੋਂ ਮਾਨ ਸਰੋਵਰ 'ਤੇ ਉਹ ਬਹਿੰਦਾ ਜਾ ਕੇ, ਉਹਦੇ ਬਰਾਬਰ ਬਗਲਾ ਬਹਿ ਜਾਵੇ, ਹੰਸ ਦੇ ਵਿੱਚ ਕੋਈ ਤਾਕਤ ਨਹੀਂ, ਕਿਉਂਕਿ ਜਿਹੜਾ ਬਗਲਾ ਏ ਉਹਨੇ ਤਾਂ ਕੀੜੇ ਮਕੌੜੇ ਖਾਣੇ ਨੇ, ਉਹਨੂੰ ਮੋਤੀਆਂ ਤੋਂ ਕੀ ਏ, ਪਰ ਹੰਸ ਦੇ ਵਿੱਚ ਇਹ ਤਾਕਤ ਨਹੀਂ ਬਈ ਉਹਨੂੰ ਉਹ ਆਪਦੇ ਵਰਗਾ ਬਣਾ ਲਵੇ, ਉਹਨੂੰ ਵੀ ਮੋਤੀ ਚੁਗਣ ਲਾ ਦੇਵੇ, ਇਹ ਉਹਦੇ ਵਿੱਚ ਤਾਕਤ ਨਹੀਂ। ਉਹ ਕਹਿੰਦੇ ਗੁਰੂ ਦੇ ਸਿੱਖ ਦੇ ਵਿੱਚ ਇਹ ਤਾਕਤ ਆ, ਤਾਂ ਇਹਨੂੰ ਪਰਮ ਹੰਸ ਆਖਿਆ। ਜੇ ਕੋਈ ਚੰਗੀ ਬਿਰਤੀ ਵਾਲਾ, ਕੋਈ ਮਾੜੀ ਬਿਰਤੀ ਵਾਲਾ ਉਹਦੇ ਪਾਸ ਸੰਗ ਕਰ ਲਵੇ, ਉਸ ਦਾ ਉਹਦੀ ਮਾੜੀ ਬਿਰਤੀ ਛੁੱਟ ਦੇਵੇਗੀ, ਉਹਨੂੰ ਆਪਦੇ ਨਾਲ ਜੋੜ ਦੇਵੇਗਾ, ਉਹਨੂੰ ਗੁਰੂ ਦੇ ਨਾਲ ਜੋੜ ਦੇਵੇਗਾ। ਬਾਬਾ ਅਦਲੀ ਇਹਦੇ ਜੀਵਨ ਦੇ ਵਿੱਚ ਆਉਂਦਾ, ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ, ਪਿੰਡ ਵਾਲਿਆਂ ਦੀਆਂ ਮੱਝਾਂ ਖੋਲ ਲਈਆਂ ਸੀ ਇਸ ਨੇ,
ਮੱਝਾਂ ਲੈ ਕੇ ਤੁਰ ਪਿਆ, ਪਿੰਡ ਵਾਲੇ ਵੀ ਮਗਰੀ ਤੁਰ ਪਏ, ਉਹਨਾਂ ਨੇ ਵੀ ਡਾਂਗਾਂ ਚੁੱਕ ਲਈਆਂ, ਇਹ ਮੂਹਰੇ ਮੱਝਾਂ ਭਜਾ ਕੇ ਇਹਨੇ ਛੱਪੜ 'ਚ ਵਾੜਤੀਆਂ। ਜਿਸ ਕੁਟੀਆ ਦੇ ਅੱਗੇ ਬਾਬਾ ਅਦਲੀ ਬੈਠਾ, ਇਹ ਭੱਜ ਕੇ ਗਿਆ। ਇਹਨੇ ਹੱਥ ਜੋੜ ਕੇ ਆਖਿਆ, ਕਹਿੰਦਾ ਬਾਬਾ ਜੀ ਮੈਨੂੰ ਬਚਾ ਲਓ, ਪਿੰਡ ਵਾਲੇ ਭੱਜੇ ਆਉਂਦੇ ਆ, ਡਾਂਗਾਂ ਚੁੱਕੀ ਆਉਂਦੇ ਆ, ਅੱਜ ਗਿੱਦੜ ਕੁੱਟ ਕੁੱਟਣਗੇ। ਬਾਬਾ ਜੀ ਕਹਿੰਦੇ ਤੇਰਾ ਨਾਂ ਕੀ ਏ? ਕਹਿੰਦਾ ਜੀ ਲੋਕ ਮੈਨੂੰ ਵਿਧੀਆ ਆਖਦੇ ਆ। ਕਹਿੰਦੇ ਉਹ ਵਿਧੀਆ ਤਾੜਵੀ? ਕਹਿੰਦਾ ਜੀ ਉਹ ਮੈਂ ਹੀ ਹਾਂ। ਕਹਿੰਦੇ ਤੇਰੇ ਕੰਮ ਹੀ ਮਾੜੇ ਨੇ, ਤੂੰ ਲੋਕਾਂ ਨੂੰ ਸਤਾਉਣਾ। ਤੇ ਵਿਧੀ ਚੰਦ ਨੇ ਉਸੇ ਵੇਲੇ ਕਹਿ ਦਿੱਤਾ, ਬਾਬਾ ਜੀ ਅੱਜ ਤੋਂ ਮੈਨੂੰ ਬਚਾ ਲਓ, ਮੈਂ ਇਹ ਜਿਹੜੀ ਮਾੜੀ ਆਦਤ ਆ ਚੋਰੀ ਦੀ, ਇਹਨੂੰ ਤਿਆਗ ਦਿਆਂਗਾ, ਛੱਡ ਦਿਆਂਗਾ। ਕਹਿੰਦੇ ਫਿਰ ਬੋਲ ਮੁਕਤੋ ਧੰਨ ਗੁਰੂ ਨਾਨਕ। ਪਿੰਡ ਵਾਲੇ ਆਏ, ਉਹ ਕਹਿੰਦੇ ਬਾਬਾ ਜੀ ਇਹ ਸਾਡਾ ਚੋਰ ਏ, ਸਾਡੇ ਹਵਾਲੇ ਕਰੋ। ਬਾਬਾ ਜੀ ਕਹਿੰਦੇ ਇਹਨੂੰ ਅੱਜ ਮਾਫ਼ ਕਰ ਦਿਓ, ਮਾਫ਼ ਕਰਨਾ ਵੀ ਬਹੁਤ ਵੱਡੀ ਇੱਕ ਤਾਕਤ ਏ, ਇਹਨੂੰ ਮਾਫ਼ ਕਰ ਦਿਓ। ਇਹ ਕਹਿੰਦਾ ਮੈਂ ਅੱਜ ਤੋਂ ਚੋਰੀਆਂ ਛੱਡੀਆਂ। ਪਿੰਡ ਵਾਲਿਆਂ ਨੇ ਮਾਫ਼ ਕੀਤਾ। ਹੁਣ ਉੱਥੋਂ ਬਾਬੇ ਅਦਲੀ ਦੀ ਸੰਗਤ ਵੇਖੋ ਕੈਸੀ ਮਿਲੀ, ਜ਼ਿੰਦਗੀ 'ਚ ਮੋੜ ਆਇਆ, ਪੰਜਵੇਂ ਪਾਤਸ਼ਾਹ ਦੇ ਦਰ 'ਤੇ ਆ ਗਿਆ, ਫਿਰ ਐਸਾ ਸੇਵਾ ਦੇ ਵਿੱਚ ਜੁਟਿਆ। ਉਦੋਂ ਵੀ ਪੰਜ ਸਿੱਖਾਂ ਦੇ ਵਿੱਚ ਨੌ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੀ ਜਿਹੜੇ ਪੰਜ ਗੁਰੂ ਕੇ ਪਿਆਰੇ ਨੇ ਉਹਨਾਂ ਵਿੱਚ ਵੀ ਨੌ, ਅਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦਾ ਐਸਾ ਪਾਤਰ ਬਣਿਆ। ਫਿਰ ਕਹਿਣਾ ਪਿਆ ਮਹਾਰਾਜ ਨੂੰ ਵਿਧੀ ਚੰਦ ਸ਼ੀਨਾ ਅਤੇ ਗੁਰੂ ਕਾ ਸੀਨਾ, ਇਹ ਉੱਠਿਆ ਸੂਰਮਾ, ਇਹਦਾ ਨਾਂ ਲਿਆ। ਫਿਰ ਬਾਬਾ ਭੱਲਣ ਜੀ ਵਰਗੇ, ਰਾਏ ਜੋਧ ਵਰਗੇ ਕਹਿੰਦੇ ਸੱਚੇ ਪਾਤਸ਼ਾਹ ਇਹ ਕਾਰਜ ਵਿਧੀ ਚੰਦ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਜਦੋਂ ਵਿਧੀ ਚੰਦ ਦਾ ਨਾਂ ਲਿਆ ਗਿਆ, ਵਿਧੀ ਚੰਦ ਉੱਠਿਆ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅੱਗੇ ਆ ਗਿਆ, ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਹੋ ਕੇ ਮਦਹੋਸ਼, ਜਿਵੇਂ ਨਿਮਰਤਾ ਦੇ ਨਾਲ ਬੇਨਤੀਆਂ ਕਰ ਰਿਹਾ ਏ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਕਰਕੇ ਦਿਓ ਥਾਪੜਾ ਪਾ ਜਾਵਾਂ ਮੈਂ ਚਾਲੇ ਅੰਗ ਸੰਗ ਗੁਰੂ ਨਾਨਕ ਤੇਰੇ ਕਣਕਣਗੀਆਂ ਵਾਲੇ ਅੰਗ ਸੰਗ ਗੁਰੂ ਨਾਨਕ ਤੇਰੇ ਕਣ

ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਦਾਤਾ ਤੇਰੀ ਕਿਰਪਾ ਤੇਰੀ ਬਖਸ਼ਿਸ਼ ਚਾਹੀਦੀ ਹੈ, ਆਪਣਾ ਆਪ ਜਿਤਾਇਆ ਨਹੀਂ ਵੀ ਮੈਂ ਕਰਾਂਗਾ। ਕਹਿੰਦਾ ਨਹੀਂ ਮਾਲਕਾ, ਜਿੰਨਾ ਚਿਰ ਤੇਰਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਨਹੀਂ ਹੋਵੇਗਾ, ਮੈਥੋਂ ਇਹ ਕਾਰਜ ਨੇਪਰੀ ਸਫਲਤਾ ਨਹੀਂ ਇਹਦੇ ਵਿੱਚ ਹੋਣੀ, ਆਪ ਕਿਰਪਾ ਕਰੋ ਬਖਸ਼ਿਸ਼ ਕਰੋ। ਵਿਧੀ ਚੰਦ ਗੁਰੂ ਕਾ ਪਿਆਰਾ ਅੱਜ ਸਤਿਗੁਰੂ ਮਹਾਰਾਜ ਤੋਂ ਲੈ ਕੇ ਆ ਗਿਆ ਲਾਹੌਰ ਵੱਲ ਨੂੰ, ਹੁਣ ਚਾਲੇ ਪਾਉਂਦਾ ਗੁਰੂ ਕੇ ਪਿਆਰਿਓ ਉਸ ਸੂਰਮੇ ਦੀ ਘਾਲੀ ਹੋਈ ਘਾਲਣਾ। ਜਦੋਂ ਦੋਨੋਂ ਘੋੜੇ ਇਕੱਠੇ ਕਰਦਾ ਉਦੋਂ ਵੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਉਸ ਗੁਰੂ ਕੇ ਸਿੱਖ ਦੀ ਘਾਲੀ ਹੋਈ ਘਾਲਣਾ ਨੂੰ ਮੁੱਖ ਰੱਖ ਕੇ ਜਿਹੜਾ ਸੰਗਤਾਂ ਦੇ ਨਾਲ ਵਚਨ ਕੀਤਾ ਬੜੇ ਕਮਾਲ ਦਾ ਕੀਤਾ ਹੈ। ਸੰਗਤਾਂ ਨੂੰ ਕੀ ਹੁਕਮ ਹੋਇਆ ਸੀ ਇਹ ਲੜੀਵਾਰ ਇਤਿਹਾਸ ਹੈ ਉਹਨਾਂ ਸਿਦਕਵਾਨਾਂ ਦਾ, ਉਹਨਾਂ ਗੁਰੂ ਕੇ ਪਿਆਰਿਆਂ ਦਾ, ਉਹਨਾਂ ਸ਼ਰਧਾਵਾਨ ਜਿਹੜੇ ਸਤਿਗੁਰੂ ਮਹਾਰਾਜ ਦੇ ਨਾਲ ਆਪਦੀ ਪ੍ਰੀਤ ਨਿਭਾ ਕੇ ਗਏ ਨੇ। ਆਓ ਅਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਿਤਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰ ਖਰੌਦ ਪਰਿਵਾਰ ਗਰੇਵੜ ਪਰਿਵਾਰ ਅਤੇ ਸੁੰਦਰ ਪਰਿਵਾਰਾਂ ਵੱਲੋਂ ਸਤਿਗੁਰੂ ਜੀ ਸ਼ਾਮ ਦੇ ਦੀਵਾਨਾਂ ਦੀ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਨਿਭਾਈ ਹੈ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀਆਂ ਸੇਵਾਵਾਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂੰ ਪਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ

ਸਹਿ ਸਭ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰ ਮੋਹਿਤ ਮਨੋ ਅਨ ਦਿਨੋ ਮੋਹਿਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਂਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ

ਜਿਉ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸੇ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੇ ਬਸੇਰਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ।

ਜੀ ਦੇ ਪਾਠ ਦੀਦਾਰ ਦਾ ਅਤੇ ਅੰਤਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੇ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁਖਾਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ, ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ ਜੀ, ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ, ਸੇਵਾ ਕਰਨ ਦੇ ਚਾਓ, ਬੁੱਧੀ ਬਲ ਬਖਸ਼ਿਸ਼ ਕਰਨੇ ਜੀ, ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ, ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ, ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਰਤ ਵਿੱਚ

ਹੁਕਮੀ ਹੋਵਣ ਆਕਾਰ, ਹੁਕਮ ਨਾਉ ਕਹਿ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ।

ਕਿਤੇ ਖਾਪਾ ਟੁੱਟੇ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ।

ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।

ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਲ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਨ ਗਿਨੀ ਜੈ ਤਿਰਪਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨਵ ਤ੍ਰਿਨ ਕਹਿਤ ਤਵਾ ਸਰਬਨਾਮ ਕਥਾ ਕਮੜਵ ਕਰਮ ਨਾਮ ਬਰਨਤ ਸੁਮਤ ਪੂਜਹੰਗ ਪ੍ਰਿਆਤ ਛੰਦ

ਜਾਏ। ਨਮਸਤੰਗ ਅਗਿੰਜੈ, ਨਮਸਤੰਗ ਪੰਜੈ, ਨਮਸਤੰਗ ਅਨਾਮੈ, ਨਮਸਤੰਗ ਅਠਾਮੈ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਧਾਮੰਗ, ਨਮਸਤੰਗ ਅਜੀਤੈ, ਨਮਸਤੰਗ ਅਪੀਤੈ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੈ, ਨਮਸਤੰਗ ਅਨਾਦੈ, ਨਮਸਤੰਗ ਅਸ਼ੇਦੈ, ਨਮਸਤੰਗ ਅਗਾਦੈ, ਨਮਸਤੰਗ ਅਗਿੰਜੈ, ਨਮਸਤੰਗ ਅਪੰਜੈ, ਨਮਸਤੰਗ ਉਦਾਰੈ, ਨਮਸਤੰਗ ਅਪਾਰੈ, ਨਮਸਤੰਗ ਸੋਇਕੈ, ਨਮਸਤੰਗ ਅਨੇਕੈ, ਨਮਸਤੰਗ ਅਪੂਤੈ, ਨਮਸਤੰਗ ਅਜੂਪੈ, ਨਮਸਤੰਗ ਨਿਰਕਰਮੈ, ਨਮਸਤੰਗ ਨਿਰਭਰਮੈ, ਨਮਸਤੰਗ ਨਿਰਦੇਸੈ, ਨਮਸਤੰਗ ਨਿਰਪੇਸੈ, ਨਮਸਤੰਗ ਨਿਰਨਾਮੈ, ਨਮਸਤੰਗ ਨਿਰਕਾਮੈ, ਨਮਸਤੰਗ ਨਿਰਧਾਤੈ, ਨਮਸਤੰਗ ਨਿਰਘਾਤੈ, ਨਮਸਤੰਗ ਨਿਰਤੁਤੈ, ਨਮਸਤੰਗ ਅਭੂਤੈ, ਨਮਸਤੰਗ ਅਲੋਕੈ, ਨਮਸਤੰਗ ਅਸ਼ੋਕੈ, ਨਮਸਤੰਗ ਨਿਰਤਾਪੈ, ਨਮਸਤੰਗ ਅਥਾਪੈ, ਨਮਸਤੰਗ ਤ੍ਰਮਾਨੈ, ਨਮਸਤੰਗ ਨਿਧਾਨੈ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਭਰਗੇ, ਨਮਸਤੰਗ ਅਸਰਗੈ, ਨਮਸਤੰਗ ਪਰਪੋਗੈ, ਨਮਸਤੰਗ ਸੁਜੋਗੈ, ਨਮਸਤੰਗ ਅਰੰਗੈ, ਨਮਸਤੰਗ ਅਪੰਗੈ, ਨਮਸਤੰਗ ਅਗਮੈ, ਨਮਸਤਸਰਮੈ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੈ, ਨਮਸਤੰਗ ਅਪਾਤੈ, ਨਮਸਤੰਗ ਅਮਜਵੇ, ਨਮਸਤਸਤੈ ਅਜਵੈ, ਦੇਸੰਗ ਅਦੇਸੈ, ਨਮਸਤੰਗ ਅਪੇਸੈ, ਨਮਸਤੰਗ ਨਿਰਧਾਮੈ, ਨਮਸਤੰਗ ਨਿਰਵਾਮੈ, ਨਮੋ ਸਰਵ ਕਾਲੈ, ਨਮੋ ਸਰਵ ਦਿਆਲੈ, ਨਮੋ ਸਰਵ ਰੂਪੈ, ਨਮੋ ਸਰਵ ਭੂਪੇ, ਨਮੋ ਸਰਵ ਖਾਪੈ, ਨਮੋ ਸਰਵ ਥਾਪੈ, ਨਮੋ ਸਰਵ ਕਾਲੈ, ਨਮੋ ਸਰਵ ਪਾਲੈ, ਨਮਸਤਸ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੈ, ਨਮਸਤ ਸੁਬਨਮੈ, ਨਮੋ ਸਰਵ ਗੌਨੈ, ਨਮੋ ਸਰਵ ਭੌਨੈ, ਨਮੋ ਸਰਵ ਰੰਗੈ, ਨਮੋ ਸਰਵ ਪੰਗੈ, ਨਮੋ ਕਾਲ ਕਾਲੈ, ਨਮਸਤਸ ਦਿਆਲੈ, ਨਮਸਤੰਗ ਅਭਰਨੈ, ਨਮਸਤੰਗ ਅਮਰਨੈ, ਨਮਸਤੰਗ ਜਰਾਰੰਗ, ਨਮਸਤੰਗ ਤਿਰਕਾਰੰਗ, ਨਮੋ ਸਰਵ ਧੰਦੇ, ਨਮੋ ਸਤ ਅਬੰਧੈ, ਨਮਸਤੰਗ ਨਿਰਸਾਕੈ, ਨਮਸਤੰਗ ਨਿਰਬਾਕੈ, ਨਮਸਤੰਗ ਰਹੀਮੈ, ਨਮਸਤੰਗ ਕਰੀਮੈ, ਨਮਸਤੰਗ ਅਨੰਤੈ, ਨਮਸਤੰਗ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਵ ਸੋਖੰਗ, ਨਮੋ ਸਰਵ ਪੋਖੰਗ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਯੋਗ ਯੋਗੈ, ਨਮੋ ਭੋਗ ਭੋਗੈ, ਨਮੋ ਸਰਵ ਦਿਆਲੈ, ਨਮੋ ਸਰਵ ਪਾਲੇ,

ਅਨੰਗੀ ਅਨਾਮੈ ਸਮਾਤੀ ਸਰੂਪੇ ਪਰਭੰਗੀ ਪਰਮਾਤੈ ਸਮਾਤੀ ਬਭੂਤੈ ਕਲੰਕ ਬਿਣਨੇ ਕਲੰਕੇ ਸਰੂਪੈ ਨਮੋ ਰਾਜ ਰਜੇਸ਼ਵਰਮ ਪਰਮ ਰੂਪੈ ਨਮ ਯੋਗ ਜਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰਮ ਪਰਮ ਬਿਰਧੇ ਨਮ ਸਸਤ੍ਰ ਪਾਣੇ।

ਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਬੰ ਪਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿਧਦਾ ਬਿਰਧਾ ਬਿਰਧ ਕਰਤਾ ਅਦ ਉਰਦ ਅਰਦੰ ਅਗੰ ਓਘਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿਧਦਾਤਾ ਦਿਆਲੰ ਅਸ਼ੀਦੀ ਅਪੀਦੀ ਅਨਾਮੰ ਅਕਾਮ ਸਮਸਤੁ

ਅਦ ਸਾਂਦੇ ਅਗਾਧੇ ਅਬਾਧੇ ਅਨੰਦੀ ਸਰੂਪੇ ਨਮਸਰ ਮਾਨੇ ਸਮਰਥ ਨਿਧਾਨੈ ਨਮਸਤਮੰਗ ਨਿਰਨਾਥੈ ਨਮਸਤਮੰਗ ਪਰਮਾਤੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਵਦੇਸੈ ਨਮੋ ਸਰਵਪੇਸੈ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੈ ਨਮੋ ਪ੍ਰੀਤ ਪ੍ਰੀਤੈ ਨਮੋ ਰੋਖ ਰੋਖੈ ਨਮੋ ਸੁਖ ਸੋਖੈ ਨਮੋ ਸਭ ਰੋਗੈ ਨਮੋ ਸਰਵ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਾਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦਰਸੰਗ ਨਮੋ ਸਭ ਕਿਰਸੰਗ ਨਮੋ ਸਭ ਰੰਗੇ ਤਿਰ ਭੰਗੀ ਅਨੰਗੈ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਭਿਜੇ ਸਮਸਤੰ ਪ੍ਰਸਿੰਜੈ ਕਿਰਪਾਲੰ ਸਰੂਪੈ ਕੁਕਰਮੰ ਪ੍ਰਨਾਸੀ ਸਦਾ ਸਰਬਦਾ ਹਿਰਦ ਸਦੰ ਨਿਵਾਸੀ ਚਰਪਟ ਸ਼ਾਂਤ ਤਵਾ ਪ੍ਰਸਾਦ ਅੰਮ੍ਰਿਤ ਕਰਮੈ ਅੰਮ੍ਰਿਤ ਧਰਮੈ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਮੰਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਨੰਗ ਸਰਬੰਗ ਤ੍ਰਾਨੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ

ਸੇਵਾਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜੀ ਅਵਤੂਤ ਰੂਪ ਰਸਾਲੋ ਨਾਮ ਠਾਮ ਨਜਾਤ ਜਾਕਰ

ਅਨੁਰਾਗ ਨਾਮ ਕਾਮ ਵਿਹੀਨ ਉਪੇਖਤਾ ਤਾਮ ਹੂ ਨ ਜਾਹੇ ਸਰਬ ਮਾਣ ਸਰਬਤਰ ਮਾਣ ਸਦੈਵ ਮਾਣ ਤਤਾਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੇ ਬੇਦੋਰਕ ਤੇਬ ਰੂਪ ਰੰਗ ਨ ਜਾਤ ਪਾਤ ਸੋ ਜਾਣੀ ਕਿਹ ਜੇਬ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰ ਚਤਰ ਚੱਕ ਮਾਨਹੀ ਪੁਰਤੀਨ ਲੋਕ ਚਾਉ ਦੇਹ ਖੇ ਬਿਖੈ ਜਾਗ ਜਾਪ ਹੀ ਜਿਹ ਜਾਪ ਦੇਵ ਅਨਾਦ ਮੂਰਤ ਥਾ ਪਿਓ ਸਭੈ ਜੇ ਥਾ ਪੋ ਪਰਮ ਰੂਪ ਅਪਨੀ ਮੂਰਤ ਪੁਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਿਅੰ ਭਾਵ

ਆਤਮਿਕ ਅਨ ਉਸਤਾ ਦੇ ਪੁਰਖੇ ਅਵਤੂਤਾ ਗਰਭ ਗੰਜਨ ਸਰਬ ਪੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗ ਅਨਾਤਮਿਕ ਪੁਰਖ ਅਪਾਰੋ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰੋ ਸਰਬ ਗੰਤਾ ਸਰਬ ਹੰਤਾ

ਚਤੁਰ ਚੱਕਰ ਜਾਣੇ ਚਤੁਰ ਰਾਵ ਚੱਕਰ ਵਰਤੀ ਚਤੁਰ ਚੱਕਰ ਪ੍ਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ

ਕਲੀ ਹੈ ਕਿ ਸਰਬੰ ਦਲੀ ਹੈ ਕਿ ਸਬਤਰ ਮਾਨਿਆ ਸਬਤਰ ਦਾਨਿਆ ਸਬਤਰ ਗਾਉਣੇ ਇੱਕ ਸਬਤਰ ਪਾਉਣੇ ਇੱਕ ਸਬਤਰ ਦੇਸੇ ਇੱਕ ਸਬਤਰ ਪੇਸੇ ਇੱਕ ਸਬਤਰ ਰਾਜੇ ਇੱਕ ਸਬਤਰ ਸਾਜੇ ਕਿ ਸਬਤਰ ਦੀਨੈ ਇੱਕ ਸਬਤਰ ਲੀਨੈ ਇੱਕ ਸਬਤਰ ਜਾਹੋ ਕਿ ਸਬਤਰ ਪਾਹੋ ਕਿ ਸਬਤਰ ਦੇਸੇ ਕਿ ਸਬਤਰ ਪੇਸੈ ਕਿਸ ਬਤਰ ਕਾਲੈ ਕਿਸ ਬਤਰ ਪਾਲੈ ਕਿਸ ਬਤਰ ਹੰਤਾ ਕਿਸ ਬਤਰ ਗੰਤਾ ਕਿਸ ਬਤਰ ਪੇਖੀ ਕਿਸ ਬਤਰ ਪੇਖੀ ਕਿਸ ਬਤਰ ਕਾਜੈ ਕਿਸ ਬਤਰ ਰਾਜੈ ਕਿਸ ਬਤਰ ਸੁਖੈ ਕਿਸ ਬਤਰ ਭੁਖੈ ਕਿਸ ਬਤਰ ਤਰਾਨੈ ਕਿਸ ਬਤਰ ਪਰਾਨੈ ਕਿਸ ਬਤਰ ਦੇਸੈ ਕਿਸ ਬਤਰ ਪੇਸੈ ਕਿਸ ਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿਸ ਬਤਰ ਜਾਪੈ ਕਿਸ ਬਤਰ ਥਾਪੈ ਕਿਸ ਬਤਰ ਭਾਨੈ ਕਿਸ ਬਤਰ ਮਾਨੈ ਕਿਸ ਬਤਰ ਇੰਦ੍ਰੈ ਕਿਸ ਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਅਲ ਵਜੂ ਹੈ ਤਮਾ ਮੌਲ ਰਜੂ ਹੈ ਹਮੇ ਸੋਲ ਸਲਾਮੈ ਸਲੀਖਤ ਮੁਦਾਮੈ ਗਨੀ ਮੌਲ ਸਿਖਸਤੈ ਗਰੀ ਬੁਲ ਪਰਸਤੈ ਬਿਲੁੰਦਲ ਮਕਾਨੈ ਜਿਮਨੁਲ ਜਮਾਨੈ ਤਮਜੁਲ ਤਮਾਮੈ ਜੁੰਦਾਨ ਹਰੀ ਫੁੱਲ ਅਜੀਮ

ਸਦਾ ਸਰਬ ਸਾਜੈ ਸਮਸਤਲ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪ ਹੈ ਅਨਾਧ ਸਰੂਪ ਹੈ ਅਨੰਗੀ ਅਨਾਮੈ ਤ੍ਰਿਪੰਗੀ ਤ੍ਰਿਕਾਮੈ ਤ੍ਰਿਵਰਗਨ ਤ੍ਰਿਬਾਧੇ ਅਗੰਜੇ ਅਗਾਧੇ ਸੋ ਪਹੰ ਸਰਭਾਗੇ ਸੋ ਸਰਭਯਨ ਰਾਗੇ

ਚਰਪਟ ਸੰਤ ਤਵਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਨੰ ਸਰਬੰ ਤਰਾਨੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਗਤਾ ਸਰਬੰ ਮੁਕਤਾ ਰਸਾਵਲ ਸੰਦ ਤਵਾ ਪ੍ਰਸਾਦ ਨਮੋ ਨਰਕ ਨਾਸਾਯ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬੇਪੂਤਾਯ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ।

ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਹਰੀ ਫੁੱਲ ਸਿਕਨ ਹੈ ਹੀਰਾ ਸੋਲਾ ਫਿਕਨ ਹੈ ਕਲੰਕ ਪ੍ਰਨਾਸ ਹੈ ਸਮਸਤੁਲ ਸੁਨਵਾਸ ਹੈ ਗੁੰਜਲ ਗਨੀਮ ਹੈ ਰਜੈ ਕਰਹੀਮ ਹੈ ਸਮਸਤੁਲ ਜੁਬੈ ਕੇ ਸਹਿਬ ਕਿਰਾਂ ਹੈ

ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬਿਉਬਾਰਨ ਹੈ, ਤ੍ਰਿਤ ਕੇ ਤ੍ਰਨ ਹੈ, ਜਗ ਕੇ ਕਰਨ ਹੈ, ਮਨ ਮਨ ਹੈ, ਜਗ ਜਨ ਹੈ, ਸਰਬੰਗ ਭਰ ਹੈ, ਸਰਬੰਕਾਰ ਹੈ, ਸਰਬ ਪਾਸ ਹੈ, ਸਰਬਨਾਸ ਹੈ, ਕਰੁਣਾਕਾਰ ਹੈ, ਬੇਸਵੰਪੁਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਾਲਖੰਡਸ ਹੈ,

ਪਰਨਾਮੈ ਸਮਸਤਲ ਪਰਨਾਸੈ ਅੰਗੁੰਜਲ ਅਨਾਮੈ ਸਮਸਤਲ ਨਿਵਾਸੇ ਨਿਰਕਾਮੰ ਬਿਪੂਤੈ ਸਮਸਤਲ ਸਰੂਪੈ ਕੁਕਰਮੰ ਪਰਨਾਸੀ ਸੁਤਰਮੰ ਬਿਪੂਤੈ ਸਦਾ ਸਚਦਾਨੰਦ ਸਤਰੰਗ ਪਰਨਾਸੀ

ਸਾਰ ਪਾਤਸ਼ਾਹੀ ਦਸਵੀਂ ਤੁਐ ਪ੍ਰਸਾਦ ਸਵਈਏ ਸਰਾਵਗ ਸੁਤ ਸਮੂਹ ਸਦਾਨ ਕੇ ਦੇਹ ਰਿਓ ਕਰਜੋ ਜਤੀ ਕੇ ਸੂਰ ਸਰਾਰਤਨ ਸੁਤ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇਓ ਮਰ ਕੋ ਨ ਦੇਖੀ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕਿਪਾਏ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਭਵਨ ਕੇ ਕੌਣ ਕੁਜਾਤਨ ਮਾਰੇ ਭਾਰੀ ਭੁਜਾਨ ਕੇ ਭੂ ਬਲੀ ਬੈਨਾਮ ਸੀਸ ਨ ਜਾਤ ਵਿਚਾਰੇ ਏਤੇ ਪੈਦਾ ਕਾਂ ਬੈ ਬੂਬਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਨੈਨੀ ਜਾਤ ਵਿਚਾਰੇ ਸ਼੍ਰੀ ਪਾਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇ ਕਬ ਸਿੱਖਾ ਬੀਤ ਪੁਰਾਨ ਕਦੀਪ ਕੁਰਾਨ ਜਮੀਨ ਜਮਾਨ ਸਮਾਨ ਕਪੀਖਾ ਪੌਨ ਹਾਰ ਜਤੀ ਜਾਤਾ ਸਭਾ ਸੁਮ ਚਾਰ ਹਜ਼ਾਰ ਕਦੀਖਾ ਸ਼੍ਰੀ ਭਗਵਾਨ ਭਜੇ ਬਿਨ

ਸਾਰ ਕੀ ਧਾਰ ਪਛਈਆ ਧੂਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕਿਮਾਨ ਮਲਈਆ ਗਾੜੇ ਗਡਾਨ ਕੇ ਤੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬਾ ਸ਼੍ਰੀ ਸਭ ਕੋ ਸਰਨਾਇਕ ਜਾਚਕਨ ਏਕ ਸੁ ਏਕ ਦਵਈਆ ਦਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ।

ਕੋਟ ਸ਼ਨਾਰੰਗ ਜਾਤਕ ਦਾਨ ਦੇ ਸੁਵੰਬਰ ਸਾਜ ਬਰੰਗੇ ਬ੍ਰਹਮ ਮਹੇਸ਼ਰ ਵਿਸਨ ਸਚੀ ਪਦੇ ਅੰਧ ਬਸੀ ਜਾਂ ਭਾਪ ਬਰੰਗੇ ਜੇ ਨਰ ਸ਼੍ਰੀ ਪਰ ਕੇ ਪ੍ਰਸਹ

ਸੇਵਕ ਸਿੱਖ ਸਵੈ ਕਰਤਾ ਰਾਮ ਉਰਛਾ ਨਹੀਂ ਕਰਦਾ ਕਰੀਆ ਸਭੈ ਰਣ ਕਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ।

ਵਾਰੀ ਸਿਵ ਕਣਕ ਸਭ ਗੁਣ ਸੁਖ ਦੀਆ ਸਤਰਨ ਕੋ ਪਾਲਮੋ ਬਦ ਕੀਆ ਕੜ ਕੜ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਵੀਰ ਵਿਛਾ ਚੀਟੀ ਤੇ ਕੁੰਚਰਿਆ।

ਦੁੱਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲ ਕੂ ਇੱਕ ਬਾਰ ਦਿਆ ਹੈ ਤਾਂ ਕਈ ਕਾਲ ਨਿਕਲਦਾ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ।

ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਵਾ ਸਮਾਉ ਸ਼ਬਦ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਨਿਮਾਇਆ ਜਿਨ ਹਰ ਤੇਰਾ ਰਚਨ ਰਚਿਆ, ਸੂਹਰ ਮਰਣਾ ਮਸਾਇਆ, ਗੁਰਪੁਰ ਸਾਦੀ ਹਰਮਨ ਮਸਿਆ, ਪੂਰਨ ਬਲਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੁਚ ਦਲਾਇਆ। ਇਹ ਨੇਤਰ ਹੋ ਮੇਰੇ ਹੋ ਅਰ ਤੁੰਬਾ ਜੋ ਤਰੀ, ਹਰਮਨੇ ਔਰ ਨਾ ਦੇਖੋ ਕੋਈ।

ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰ ਕਾ ਗੁਰੂ ਨਾਨਕ ਨਹੀਂ ਦਿਆਈ।

ਹਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਵਾਹਿਗੁਰੂ ਪੰਜਾਂ ਪਿਆਰਿਆ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤਾ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਮਨਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨੇ ਉਟਿਆ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੂੰ ਆਪ ਜੀ ਦੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਪੜ੍ਹਦੇ ਆ ਅੱਖਰ ਵਾਧਾ ਘਾਟਾ ਪ੍ਰਚਗਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆ ਤੇ ਵਸਾਵਣਾ ਸਭ ਦੀਆਂ ਹਾਜ਼ਰੀਆਂ ਦਰਬਰਵਾਨ ਕਰਨੀਆਂ ਸਭ ਦਾ ਤਿਲ ਫੁਲ ਭੀਟਾ ਦਰਬਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਸੁਭਾਅ ਬਖਸ਼ਣਾ ਆਪ ਜੀ ਦੇ ਚਰਣਾ ਕਮਲਾਂ ਦੇ ਸੇਵਕ ਭਾਈ ਨਛੱਤਰ ਸਿੰਘ ਸੋਹੀ ਬੀਬੀ ਰਿਛਪਾਲ ਕੌਰ ਸੋਹੀ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਕੀਤੇ ਸੀ ਭੋਗ ਪਾਏ ਉਪਰੰਤ ਅੱਗੋਂ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਮੰਗਦੇ ਨੇ ਸੱਚੇ ਪਾਤਸ਼ਾਹ ਜੀ ਅੱਗੋਂ ਸਹਿਜ ਪਾਠ ਆਰੰਭ ਕਰਨ ਦੀ ਆਪ ਜੀ ਨੇ ਆਗਿਆ ਬਖਸ਼ਣੀ ਸੇ ਪਰਿਵਾਰ ਨੂੰ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚਗਮਾਪ ਕਰਨਾ ਜਿਨ੍ਹਾਂ ਭਾਵਨਾ ਨੂੰ ਲੈ ਕਰਕੇ ਆਪ ਜੀ ਦੇ ਸੇ ਪਰਿਵਾਰ ਨੇ ਆਪ ਜੀ ਦੀ ਬਾਣੀ ਦੇ ਆਰਾਧਨ ਕੀਤੇ ਸੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰ ਵਿਖੇ ਸੁਖ ਸ਼ਾਂਤੀ ਚੜ੍ਹਦੀ ਕਲਾ ਪ੍ਰਦਾਨ ਕਰਨੀ ਆਪ ਜੀ ਦੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬਾ ਚਲਾਇਓ ਪੰਥ ਸਭ।

ਵਾਹਿਗੁਰੂ ਜੀ।

ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਈ ਸੀ ਕਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਈ ਸੀ ਤਾਂ ਤਰਕੇ ਪੈਦਾ ਜਾਈ ਸੀ।

ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਇਐ, ਜਿਸ ਡਿੱਠਿਆਂ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਜੀ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੁਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭੇ ਥਾਈਂ ਹੁਣਾ ਜੀ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ। ਆਪ ਜੀਆਂ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਠਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਧਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਠਨ ਤਪੱਸਿਆ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ

ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀਆਂ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਬੋਲਣਾ ਜੀ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਤੇ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲਣਾ ਜੀ ਵਾਹ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਕੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਜੀਓ ਆਪ ਜੀ ਦੇ ਬੱਚਿਆਂ ਪਾਸ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਮਹਾਰਾਜ ਜੀ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀਓ ਕੇ ਪਾਠ ਤਿੰਨਾਂ ਦੀ ਅਰਦਾਸ ਸੱਚੇ ਪਾਤਸ਼ਾਹ ਜੀ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਮਹਾਰਾਜ ਜੀਓ ਕਾਲ ਯੁੱਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ ਮਹਾਰਾਜ ਜੀਓ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਮਹਾਰਾਜ ਜੀਓ ਕਾਲ ਕੰਟਕ ਦੂਰ ਕਰਨੇ ਦੁੱਖਾਂ ਕਲੇਸ਼ਾਂ ਕਾ ਨਾਸ ਕਰਨਾ ਮਹਾਰਾਜ ਜੀਓ ਇਹਨਾਂ ਸਾਰੇ ਕਾਰਨਾਂ ਨੂੰ ਮੁੱਖ ਰੱਖ ਕੇ ਮਹਾਰਾਜ ਜੀ ਪੰਚਮ ਕੜਾਹ ਪ੍ਰਸ਼ਾਦੀ ਦੇਖ ਸਜ ਕਰਕੇ ਹਾਜ਼ਰ ਹੈ ਆਪ ਜੀ ਪ੍ਰਵਾਨ ਕਰੋ ਮਹਾਰਾਜ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨ ਮਹਾਰਾਜ ਜੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਮਹਾਰਾਜ ਜੀ ਸਹੀ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤੇ ਸਹਿਬ ਸੰਤ ਹੈ ਜੇ ਸਤਿਗੁਰ ਸੇਵ ਸਮਾਏ ਅਦ ਬੁੱਠਾ ਮੰਤਨ ਸਭ ਪਦ ਫੜੈ ਸਭ ਜਗ ਹਿਰਦੀ ਆਵਲ ਹੋਏ ਸਭ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਬੀਸਰੈ ਜਿਨ ਸਰਿਆ ਸਭ ਕੋਏ

ਜੋਗ ਨਾ ਪੱਗ ਬੀ ਕੱਪੜੀ, ਜੋਗ ਨਾ ਮਹਿਲੇ ਬੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ।

ਨਾਨਕ ਹੁਕਮ ਵਰਤੈ ਖਸਮ ਕਾ ਮਾਤ ਪਵੀ ਫਿਰੇ ਚਲ ਚਿਤ ਮਨਮੁਖ ਸੋ ਕਰ ਦੋਤੀ ਸੁਖ ਕ ਪੁੱਛੈ ਮਿਤ।

ਨਾਨਕ ਨਾਮ ਸਲਾਣਾ ਬੋਹੜ ਨਮਨ ਤਨ ਪੰਗ ਮੂੰਹ ਪਿਰਿਆਂ ਸਿਉਂ ਨਿਹੋਂ ਕਿਉਂ ਸੱਜਣ ਮਿਲੇ ਪਿਆਰਿਆ ਹੋੜ ਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਾਤ ਗੁਣ ਮੈਡਾ ਮਿੱਤ ਹੈ ਜੇ ਮਿਲੇ ਤਾਂ ਮਨ ਵਾਰਿਆ ਦਿੰਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ

ਅੰਤਰ ਜੋਰ ਹਉਮੈ ਤਿਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨ ਸਕੀ ਦੁੱਤਰ ਤਰਿਆ ਨਾ ਜਾਏ।

ਜਿਨੀ ਸਤਿਗੁਰ ਮੰਨਿਆ ਹੋ ਤਿਨ ਕੈ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਧ ਨੇ ਰਹਿ ਲਿਵ ਲਾਏ।

ਗੁਰਮੁਖ ਪ੍ਰਤੀਤ ਭਈ ਮਨ ਮੰਦਿਆਂ ਤਿਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ।

ਜਿਨ ਪਿੜੀਆਂ ਸਿਉਂਦੇ ਹੋ ਸੇ ਸੱਜਣ ਮੈਂ ਨਾਲ, ਅੰਤਰ ਬਾਦੇ ਹੋ ਫਿਰਾਂ ਵੀ ਹਿਰਦੇ ਦਿਖਾਂ ਸੰਭਾਲ।

ਸਭਨਾ ਰਾਗਾਂ ਵੇ ਸੋਭਲ ਪਾਏ, ਜਿਤ ਵਸਿਆ ਮਨ ਆਏ, ਰਾਗਨਾਦ ਸਭ ਸੱਚ ਹੈ, ਕੀਮਤ ਕਈ ਨ ਜਾਏ। ਰਾਗੈ ਨਾਦੇ ਬਾਹਰਾਏ, ਨੀ ਹੁਕਮ ਬੂਝੈ ਜਾਏ, ਨਾਨਕ ਹੁਕਮੈ ਬੂਝੈ ਤਿਨ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਸਭ ਕੁਛ ਤਿਸ ਤੇ ਹੋਇਆ, ਜਿਉਂ ਤਿਸੈ ਦੀਰ ਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹੇ ਕਹਾਏ, ਗੁਰਮਤਿ ਨਾਮ ਨਿਰਮਲੋ ਨਿਰਮਲ ਨਾਮ ਧਿਆਏ।

ਕੂੜ ਦਿਹਾ ਲਪਟਾਏ ਅੰਦਿਨ ਚਿੰਤਾ ਚਿੰਤ ਬੈ ਚਿੰਤਾ ਬੱਧਾ ਜਾਏ ਜੰਮਣ ਮਰਨ ਚੁੱਕੀ ਹਮੈ ਕਦਮ ਕਮਾਏ ਗੁਰਸਰਣਾਈ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਅਰ ਧਿਆਨ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਭਵਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾ ਲੰਘਾਏ

ਮੇਰੇ ਆਇਆ ਏ ਜਮ ਕੰਕਰ ਮਾਤ ਬਦਾਰੀਅਨ ਹਰ ਦਰਗਾਹ ਲਏ ਛਡਾਏ ਗੁਰ ਸਿੱਖਾਂ ਨੂੰ ਸਭ ਆਸਿਆ ਤੁੱਠਾ ਮੇਦ ਮਲਾਏ।

ਜੋ ਪਤਾ ਰੱਖੇ ਆਪ ਤਿੰਨ ਕੋਈ ਨਾ ਮਾਰੀ ਅੰਦਰ ਨਾਮ ਨਿਧਾਨ ਸੜਾ ਗੁਣ ਸਾਰੇ ਏਕਾ ਟੇਕਾ ਗਮ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਪਾਤ ਕੋ ਨਾ ਤਾਰੇ ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰੇ ਨਾਨਕ ਨਾਮ ਨਿਧਾਨ ਹਿਰਦੈ ਉਰੇ ਹਾਰੇ ਕਰੇ ਸੁਚੰਗਾ ਮਾਨ ਦੋਹੇ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਿਓ ਲਾਏ ਜਨ ਦਿਓ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਤ ਲਿਖਿਆ ਲੇਖ ਸੋਈ ਸਭ ਕਮਾਏ

ਸਾਧਨਾ ਅੰਗੀ ਕਾਦ ਉਹ ਕਰੇ ਤੇਰਾ ਕਾਜ ਸਭ ਸਵਾਦਣਾ ਸਭ ਨਾਗਲਾ ਸਮਦੱਤ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ।

ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਵਾਜੇ ਪੰਜ ਸਬਦ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਦ ਕਰ

ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫੇਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛੀ ਆਰੀ ਆਇਤ ਦੀਕ ਤੀਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ

ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਦੇ ਤਾਣਿਆਂ ਦੇ ਤਾਣ ਦਿਓ ਟਿਆ ਦਿਓ ਗੁਰੂ ਗਰੀਬ ਨਵਾਜ਼ ਸਤਿਗੁਰੂ ਧੰਨ।

ਦੁਆਰਾ ਸਾਹਿਬ ਸੁਖ ਸਾਗਰ ਵਿਖੇ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਧਰਕਰ ਦੇ ਸੇਵਕਾ ਲੇਟ ਸਰਦਾਰ ਸੁਖਮੰਦਰ ਸਿੰਘ ਅਤੇ ਮਾਤਾ ਮਨਜੀਤ ਕੌਰ ਬਰਾੜ ਦੇ ਪੁੱਤਰ ਸਰਦਾਰ ਸੰਦੀਪ ਸਿੰਘ ਬਰਾੜ, ਬੀਬੀ ਸੁਖਦੀਪ ਕੌਰ ਬਰਾੜ ਸਾਰੇ ਹੀ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਸੇਵ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਵਿਘਨਤਾ ਦੀ ਸਹਿਤ ਪੈਣੇ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ

ਸਾਥ ਰੱਖਣਾ। ਪਰਿਵਾਰ ਨੇ ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਈ ਸੱਚੇ ਪਾਤਸ਼ਾਹ ਜੀ। ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਤ ਪੱਤ ਮਾਣ ਸਰਕਾਰ ਪ੍ਰਦਾਨ ਕਰਨਾ, ਬੱਚਿਆਂ ਨੂੰ ਗੁਰਮਾਂ ਦੀ ਸੂਜੀ ਵਿਦਿਆ ਦੇ ਦਾਨ ਬਖਸ਼ਣੇ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ। ਆਪ ਜੀ ਦੇ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਦੀ ਸੁਭਾਅ ਬਖਸ਼ਣਾ, ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਬਖਸ਼ਣੀ, ਚੜ੍ਹਦੀ ਕਲਾ ਪ੍ਰਦਾਨ ਕਰਨੀ। ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਪਰੰਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ।

ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੇਵਕ ਪਰਿਵਾਰ, ਭਾਈ ਸੰਦੀਪ ਸਿੰਘ ਜੀ ਬਰਾੜ ਅਤੇ ਪਰਿਵਾਰ ਵੱਲੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ, ਪਰਸੋਂ ਦੇ ਰੋਜ਼ ਤੋਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ, ਜੋ ਅਖੰਡ ਪਾਠ ਸਾਹਿਬ ਰੰਭ ਸਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਰ ਬਖਸ਼ਿਸ਼ ਦਾ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਸ ਪਰਿਵਾਰ ਪਾਸੋਂ ਲਈ ਹੈ। ਇਸ ਪਰਿਵਾਰ ਵੱਲੋਂ ਜਿੱਥੇ ਪਰਸੋਂ ਦੇ ਰੋਜ਼ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ ਹਨ, ਨਾਲ ਹੀ ਗੁਰੂ ਦੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਜਿਨ੍ਹਾਂ ਭਾਵਨਾਵਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤ ਅਨੁਸਾਰ ਪੂਰਨ ਕਰਨ, ਪਰਿਵਾਰ ਨੂੰ ਚੜ੍ਹਦੀਆਂ ਕਲਾਂ ਖੁਸ਼ੀਆਂ ਖੇੜੇ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣ। ਗੁਰਮੁਖ ਪਿਆਰੇ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ ਭਾਈ ਕੀਰਤਨ ਸਰਵਣ ਕਰਵਾਉਣਗੇ। ਸੁਆਓ ਭਾਈ ਸਾਹਿਬ ਜੀ ਦੇ ਜੱਥੋ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ਼ਪੰਨੇ ਕੀਰਤਨ ਸ਼ਰਵਣ ਕਰਵਾ ਰਹੇ ਸਨ ਅਤੇ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ ਅਤੇ ਗੁਰੂਕੀਆਂ ਸੰਗਤਾਂ ਨੂੰ ਬਾਣੀ ਦੇ ਕੀਰਤਨ ਦੇ ਨਾਲ ਜੋੜਦੇ ਰਹਿਣ। ਹੁਣ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਦੇਵ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਗੁਰਮੁਖ ਪਿਆਰਿਓ, ਇਸ ਵੀਕਐਂਡ 'ਤੇ ਅਖੰਡ ਸਾਹਿਬ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ, ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਸੰਦੀਪ ਸਿੰਘ ਜੀ ਬਰਾੜ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਦੀਆਂ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰਨ ਕਰਨ, ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਣ। ਅਤੇ ਨਾਲ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਜੋ ਗੁਰਦੁਆਰਾ ਸਾਹਿਬ ਜੀ ਦੇ ਵਿਖੇ ਹਰ ਸਾਲ ਆਪਾਂ ਗੁਰਬਾਣੀ ਕੰਠ ਮੁਕਾਬਲਾ ਕਰਵਾਉਂਦੇ ਹਾਂ ਬੱਚਿਆਂ ਦਾ, ਇਸ ਵਾਰੀ 24 ਅਕਤੂਬਰ ਦਿਨ ਸ਼ਨੀਵਾਰ ਨੂੰ ਹੋ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਆਪ ਜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾ ਕੇ ਔਨਲਾਈਨ ਕਰ ਸਕਦੇ ਹੋ। ਸੋ ਆਪ ਨੂੰ ਬੇਨਤੀ ਹੈ ਕਿ ਅਗਰ ਆਪ ਜੀ ਨੇ ਹਾਲੇ ਤੱਕ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਕਿਰਪਾ ਕਰਕੇ ਜ਼ਰੂਰ ਕਰਵਾਓ, ਕਿਉਂਕਿ ਜਦੋਂ ਵੀ ਆਪਾਂ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਲੀਕਦੇ ਹਾਂ, ਉਸ ਦਾ ਮਕਸਦ ਇਹੀ ਹੁੰਦਾ ਹੈ ਕਿ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਅਤੇ ਬਾਣੀ ਦੇ ਨਾਲ ਜੋੜ ਸਕੀਏ। ਜਿੱਥੇ ਬੱਚੇ ਬਾਣੀ ਦੇ ਨਾਲ ਜੁੜਨਗੇ, ਉੱਥੇ ਪਰਿਵਾਰਾਂ ਵਿੱਚ ਵੀ ਖੁਸ਼ੀਆਂ ਖੇੜੇ ਵਰਤਣਗੇ, ਕਿਉਂਕਿ ਇਸ ਪਾਸੇ ਲੱਗੇ ਹੋਏ ਬੱਚੇ ਕਦੀ ਵੀ ਗਲਤ ਰਸਤੇ 'ਤੇ ਨਹੀਂ ਚੱਲਣਗੇ। ਸੋ ਆਪ ਨੂੰ ਬੇਨਤੀ ਹੈ ਕਿ ਅਗਰ ਆਪ ਜੀ ਦੇ ਬੱਚੇ ਹਾਲੇ ਤੱਕ ਇਹਨਾਂ ਗੁਰਦੁਆਰਾ ਸਾਹਿਬ ਵਿਖੇ ਜੋ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਨਹੀਂ ਆਉਂਦੇ ਤਾਂ ਕਿਰਪਾ ਕਰਕੇ ਜ਼ਰੂਰ ਲਿਆਇਆ ਕਰੋ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਹਨ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਵਾਸਤੇ, ਸਮੇਂ ਸਮੇਂ ਸਿਰ ਗੁਰਮਤ ਦੇ ਕੈਂਪ ਵੀ ਲੱਗਦੇ ਹਨ। ਸੋ ਬੇਨਤੀ ਹੈ ਕਿ ਜ਼ਰੂਰ ਲਿਆਇਆ ਕਰੋ ਬੱਚਿਆਂ ਨੂੰ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਜਿਨੀ ਨ ਸੇਵਿਓ, ਸ਼ਬਦ ਨ ਕੀਤੋ ਵਿਚਾਰ, ਅੰਤਰ ਗਿਆਨ ਨ ਆਇਓ, ਮ੍ਰਿਤਕ ਹੈ ਸੰਸਾਰ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ

ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਸਰਵਣ ਕਰਦੇ ਹੋਇਆਂ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਦੇ ਹੋ, ਨਮਸਕਾਰ ਕਰਦੇ ਹੋ। ਇਹ ਸਾਰਾ ਜੋ ਮਕਸਦ ਹੈ ਇੱਕੋ ਹੀ ਹੈ ਕਿ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਸਫਲ ਹੋ ਜਾਵੇ। ਸੇਵਕ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਉਪਰੰਤ ਅੰਮ੍ਰਿਤਮਈ ਕੀਰਤਨ ਆਪ ਜੀ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ। ਆਓ ਉਸ ਮਾਲਕ ਨਿਰੰਕਾਰ ਦਾ ਉਸਤਤ ਕਰਨ ਤੋਂ ਪਹਿਲਾਂ ਸਾਰੇ ਜਣੇ ਫਤਿਹ ਦੀ ਸਾਂਝ ਪਾਓ, ਨਵਾਓ ਸੀ ਸਤਿਗੁਰਾਂ ਨੂੰ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਸੰਗਤੀ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ, ਜਿਸ ਵਿੱਚ ਸਮਝਾਇਆ ਜਾ ਰਿਹਾ ਸੀ ਵੀ ਅਸੀਂ ਸਾਰੇ ਮੰਗਦੇ ਹਾਂ, ਅਸੀਂ ਆ ਕੇ ਮੰਗਦੇ ਹਾਂ ਉਸ ਕਰਤੇ ਪੁਰਖ ਤੋਂ, ਪਰ ਮੰਗਣ ਮੰਗਣ 'ਚ ਫਰਕ ਹੈ। ਇਸ ਕਰਕੇ ਕੀ ਮੰਗਣਾ ਹੈ, ਕਈ ਵਾਰ ਅਸੀਂ ਸਾਰੀ ਜ਼ਿੰਦਗੀ ਪਦਾਰਥ ਮੰਗੀ ਜਾਂਦੇ ਹਾਂ, ਜੇ ਲੋੜ ਹੈ ਤਾਂ ਮੰਗਣੇ ਨੇ। ਪਰ ਗੁਰਬਾਣੀ ਦੇ ਵਿੱਚ ਕਹਿੰਦੇ ਉਹ ਵਸਤੂ ਮੰਗੋ ਜਿਸ ਵਸਤੂ ਦੇ ਮਿਲਣ ਨਾਲ ਤੁਹਾਨੂੰ ਸੁੱਖ ਮਿਲੂਗਾ, ਸ਼ਾਂਤੀ ਮਿਲੂਗੀ, ਸਾਰੇ ਪਦਾਰਥ ਦੁਨੀਆ ਦੇ ਤੁਹਾਡੇ ਕੋਲ ਆ ਜਾਣਗੇ। ਇਸ ਕਰਕੇ ਬੇਨਤੀ ਕਰ ਰਹੇ ਸੀ, ਜਾਚਕ ਮੰਗੈ ਦਾਨ ਦੇ ਪਿਆਰਿਆ, ਮੈਨੂੰ ਇਹ ਦਾਤ ਦਿਓ ਜਿਹੜੀ ਤੁਹਾਡੇ ਕੋਲ ਹੈ। ਜਿੰਨੇ ਵੀ ਇਹ ਸੰਸਾਰ ਦੇ ਸਾਰੇ ਪਦਾਰਥ ਨੇ ਇਹਨੂੰ ਮਾਇਆ ਕਹਿ ਦਿੱਤਾ ਗਿਆ ਅਤੇ ਇਹ ਕਾਲ ਦੇ ਵਸ ਨੇ। ਇੱਕ ਵਸਤੂ ਪਰਮਾਤਮਾ ਨੇ ਆਪਣੇ ਹੱਥ 'ਚ ਰੱਖੀ ਹੋਈ ਆ, ਉਹ ਜਿਹੜਾ ਜੀਵ ਸਨਮੁਖ ਹੋ ਕੇ ਮੰਗਦਾ, ਜਿਹੜੀ ਇਹ ਸ਼ਬਦ 'ਚ ਅਰਦਾਸ ਕੀਤੀ ਜਾ ਰਹੀ ਸੀ, ਮੈਂ ਮੰਗਦਾ ਜੀ ਮੈਨੂੰ ਆਹ ਦਾਤ ਦਿਓ, ਉਹ ਕੋਈ ਵਿਰਲਾ ਮੰਗਦਾ ਹੈ, ਕਿਉਂਕਿ ਮੰਗ ਅਤੇ ਮੰਗ 'ਚ ਫਰਕ ਪੈ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਝੂਠਾ ਮੰਗਣ ਜੇ ਕੋ ਮੰਗੈ, ਜੇ ਕੋਈ ਝੂਠਾ ਮੰਗ ਰਿਹਾ ਕਹਿੰਦੇ ਮਰਤੀ ਵਾਰ ਕੁਛ ਉਹਨੂੰ ਲੱਗ ਗਿਆ, ਕੁਛ ਨਾਲ ਨਹੀਂ ਜਾਣਾ ਉਹ, ਇਸ ਲਈ ਮੰਗਣਾ ਹੈ। ਪਰ ਇਹ ਵਸਤੂ ਜ਼ਰੂਰੀ ਹੈ ਜਿਹੜੀ ਅੱਜ ਦੱਸ ਰਹੇ ਨੇ ਸ਼ਬਦ 'ਚ, ਜਾਚਕ ਮੰਗੇ ਦਾਨ ਦੇ ਪਿਆਰਿਆ, ਉਹ ਦਾਤ ਜਿਹੜੀ ਪਰਮਾਤਮਾ ਨੇ ਆਪਦੇ ਹੱਥ 'ਚ ਰੱਖੀ ਹੋਈ ਹੈ। ਬਾਕੀ ਸਭ ਕੁਛ ਕਾਲ ਦੇ ਵਸ ਕਰ ਦਿੱਤਾ ਗਿਆ, ਮਾਇਆ ਦੇ ਵਸ ਕਰ ਦਿੱਤਾ ਗਿਆ, ਜਿਹਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਖੰਡ ਪਤਾਲ ਦੀਪ ਸਭ ਲੋਹਾ ਕਾਲੇ ਵਸ ਆਪ ਪ੍ਰਭ ਕੀ ਆ। ਇਹ ਸਾਰਾ ਕੁਛ ਦ੍ਰਿਸ਼ਟਮਾਨ ਸੌਂਪ ਕੇ ਕਾਲ ਨੂੰ ਹੁਕਮ ਕਰ ਦਿੱਤਾ ਗਿਆ ਵੀ ਇਹ ਸੰਸਾਰ ਦੇ ਵਿੱਚ ਜੀਵ ਆਉਣਗੇ, ਇਹਨਾਂ ਤੇਰੀ ਡਿਊਟੀ ਆ ਵੀ ਇਹਨਾਂ ਨੂੰ ਰਿਜਕ ਦੇਣਾ। ਭਾਵੇਂ ਦਿੰਦਾ ਪਰਮਾਤਮਾ ਹੀ ਆ, ਪਰ ਇਹਨਾਂ ਦੀ ਡਿਊਟੀ ਆ, ਜਿਵੇਂ ਆਪਾਂ ਕਿਸੇ ਦੀ ਡਿਊਟੀ ਲਾ ਦਿੰਦੇ ਹਾਂ ਲੰਗਰ ਵਰਤਾਉਣ ਦੀ, ਭਾਵੇਂ ਕਿਸੇ ਇੱਕ ਪਰਿਵਾਰ ਦਾ ਲੰਗਰ ਹੁੰਦਾ ਸਾਰੇ ਜਣੇ ਰਲ ਕੇ ਵਰਤਾਉਂਦੇ ਹਾਂ, ਇਵੇਂ ਅਲੱਗ ਅਲੱਗ ਡਿਊਟੀਆਂ। ਇਸ ਕਰਕੇ ਜਿੰਨੇ ਵੀ ਇਹ ਪਦਾਰਥ ਨੇ ਗੁਰਬਾਣੀ ਕਹਿੰਦੀ ਸਭ ਕਾਲੇ ਵਸ ਆਪ ਪ੍ਰਭ ਕੀ ਹੈ, ਜੋ ਦ੍ਰਿਸ਼ਟਮਾਨ ਹੈ ਸਭ ਕਾਲ ਦੇ ਵਸ ਹੈ। ਇੱਕ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾ ਰਹੇ ਨੇ, ਦਾਤੇ ਦਾਤ ਰੱਖੀ ਹੱਥ ਆਪਣੇ, ਇੱਕ ਦਾਤ ਉਹਨੇ ਆਪਦੇ ਕੋਲ ਰੱਖੀ ਹੈ ਵੀ ਜਿਹੜਾ ਕੋਈ ਜੀਵ ਇਹ ਮੰਗੂਗਾ ਮੈਂ ਉਹਨੂੰ ਇਹ ਦੇ ਦੇਣੀ ਹੈ। ਉਹ ਦਾਤ ਹੈ ਗੁਰਬਾਣੀ 'ਚ ਜਿਹੜੀ ਅਸੀਂ ਅਰਦਾਸ 'ਚ ਕਹਿੰਦੇ ਹਾਂ ਨਾਮ ਦੀ ਦਾਤ, ਉਹ ਜਿਹੜੀ ਦਾਤ ਹੈ ਉਹਨੂੰ ਕਹਿੰਦੇ ਆ ਸ਼ਬਦ। ਇਸ ਕਰਕੇ ਉਹ ਜਿਹੜਾ ਸ਼ਬਦ ਦਾ ਸਾਰਾ ਇਹ ਪ੍ਰਤਾਪ ਹੈ ਦੁਨੀਆ 'ਚ, ਸ਼ਬਦ ਤੋਂ ਹੀ ਸਭ ਕੁਛ ਪੈਦਾ ਹੋ ਰਿਹਾ ਹੈ। ਇਸ ਕਰਕੇ ਉਸ ਦੀ ਦਾਤ ਸ਼ਬਦ ਨੂੰ ਨਾਮ ਵੀ ਕਿਹਾ ਗਿਆ। ਅਸੀਂ ਮੰਗਦੇ ਹਾਂ ਨਾਮ ਦੀ ਦਾਤ ਮੰਗਣੀ ਆ। ਇਸ ਕਰਕੇ ਨਾਨਕ ਕੇ ਘਰ ਕੇਵਲ ਨਾਮ, ਜਿਹੜਾ ਨਾਨਕ ਕੋਲ ਆਇਆ ਕਹਿੰਦੇ ਵੀ ਨਾਮ ਲੈਣਾ ਹੈ ਕਿ ਪਦਾਰਥ ਲੈਣਾ ਹੈ, ਜੇ ਤਾਂ ਪਦਾਰਥ ਲੈਣਾ ਤਾਂ ਤੇਰੀ ਮਰਜ਼ੀ ਹੈ,
ਇਹ ਤੇਰੇ ਨਾਲ ਨਹੀਂ ਨਿਭਣੇ। ਜੇ ਤੂੰ ਆਹ ਦਾਤ ਲੈਣ ਆਇਆ ਸਤਿਗੁਰ ਕੋਲ, ਫਿਰ ਇਹ ਤੇਰੇ ਇੱਥੇ ਵੀ ਕੰਮ ਆਊਗੀ, ਉੱਥੇ ਵੀ ਕੰਮ ਆਊਗੀ। ਇਸ ਲਈ ਇਹ ਦਾਤ ਹੈ ਦਾਤੇ ਕੋਲ। ਮਹਾਰਾਜ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਜਿਹੜਾ ਉਹਨੂੰ ਚੰਗਾ ਲੱਗਦਾ, ਜਿਹੜਾ ਭਾ ਜਾਂਦਾ, ਜਿਹੜਾ ਮੰਗਦਾ ਹੈ, ਉਹਦੇ ਦਰ ਦਾ ਮੰਗਤਾ ਬਣ ਕੇ ਉਹਨੂੰ ਉਹ ਦੇ ਦਿੰਦਾ। ਇਸ ਲਈ ਇਹ ਨਾਮ ਦੀ ਦਾਤ ਲੈਣ ਲਈ ਗੁਰਦੁਆਰੇ ਕੋਈ ਵਿਰਲਾ ਹੁੰਦਾ, ਕਿਉਂਕਿ ਸਾਨੂੰ ਭੇਤ ਹੀ ਨਹੀਂ ਵੀ ਏਡੀ ਵੱਡੀ ਦਾਤ ਹੈ ਜਿਹੜੀ ਦਾਤੇ ਨੇ ਸਾਨੂੰ ਦੇਣੀ ਆ। ਇਸ ਲਈ ਉਹ ਨਾਮ ਜੋ ਹੈ ਦੇਣ ਵਾਲਾ ਪਰਮਾਤਮਾ, ਹੋਰ ਕੋਈ ਦੁਨੀਆਂ ਦੇ ਵਿੱਚ ਤੁਹਾਨੂੰ ਨਾਮ ਨਹੀਂ ਦੇ ਸਕਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਵੀ ਜੇ ਤੁਹਾਨੂੰ ਇਹ ਦਾਤ, ਇਹ ਧਨ, ਇਹਨੂੰ ਧਨ ਵੀ ਕਿਹਾ ਗਿਆ, ਦੋ ਧਨ ਦੁਨੀਆਂ 'ਚ ਹੈਗੇ, ਦੋਨੇ ਹੀ ਹੋਣੇ ਚਾਹੀਦੇ, ਗੁਰਸਿੱਖਾਂ ਕੋਲ ਦੋਨੇ ਹੀ ਹੁੰਦੇ ਆ। ਹੁਣ ਆਪਾਂ ਦੇਖਣਾ ਵੀ ਅਸੀਂ ਗੁਰਸਿੱਖਾਂ ਕਿਹੜੀ ਲਾਈਨ 'ਚ ਖੜ੍ਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਾਮ ਧਨ ਹੈ, ਸਤਿਗੁਰ ਸਿੱਖ ਤੋਂ ਨਾਮ ਧਨ ਦੇ, ਇਹ ਵੀ ਧਨ ਹੈ, ਇਹ ਮੁੱਕਦਾ ਨਹੀਂ ਗਾ। ਦੂਜੇ ਪਾਸੇ ਸੰਸਾਰ ਦਾ ਧਨ ਹੈ ਜਿਹੜਾ ਆਪਾਂ ਕਿਰਤ ਕਰਕੇ, ਕੋਈ ਵੀ ਨੌਕਰੀ ਕਰਦੇ ਹਾਂ, ਆਪਾਂ ਦਿਹਾੜੀ ਕਰਦੇ ਹਾਂ, ਕੋਈ ਬਿਜ਼ਨਸ ਕਰਦੇ ਹਾਂ, ਉਹ ਧਨ ਹੈ। ਹੁਣ ਦੋਨੇ ਧਨ ਹੈ ਸਾਡੇ ਕੋਲ, ਹੋਣੇ ਚਾਹੀਦੇ ਹਰ ਸਿੱਖ ਕੋਲ। ਪਰ ਮਹਾਰਾਜ ਕਹਿੰਦੇ ਵੀ ਉਹ ਧਨ ਮਿੱਤਰ ਨਾ ਬਣਾ ਲਿਓ ਜਿਹਦੇ ਕਰਕੇ ਤੁਹਾਡੇ ਮਾਰ ਪਵੇ ਅੰਤ ਸਮੇਂ। ਧਨ ਦੋਨੇ ਚਾਹੀਦੇ ਆ। ਮਹਾਰਾਜ ਕਹਿੰਦੇ ਸੋ ਧਨ ਮਿੱਤਰ ਨਾ ਕਾਢੀਏ ਜਿੱਤ ਸਿਰ ਚੋਟਾਂ ਪਾਏ। ਜੇ ਇਕੱਲਾ ਸੰਸਾਰ ਦਾ ਧਨ ਇਕੱਠਾ ਕੀਤਾ ਹੋਇਆ, ਮਹਾਰਾਜ ਕਹਿੰਦੇ ਵੀ ਇਹ ਅੰਤ ਵੇਲੇ ਤੇਰੇ ਨਾਲ ਨਿਭਣਾ ਨਹੀਂ ਗਾ, ਉਲਟ ਤੇਰੇ 'ਤੇ ਮਾਰ ਪਊਗੀ। ਇਸ ਕਰਕੇ ਅੱਜ ਦਾ ਹੁਕਮਨਾਮਾ ਵੀ ਇਹੀ ਸਾਨੂੰ ਸਮਝਾ ਰਿਹਾ। ਮਨ ਰੇ ਕੌਣ ਕਮੱਤ ਤੈ ਲੈਨੀ, ਗੁਰੂ ਕੋਲੋਂ ਆ ਕੇ ਮੱਤ ਨਹੀਂ ਲਈ ਤੂੰ, ਗੁਰੂ ਕੋਲੋਂ ਮੰਗਣਾ ਨਹੀਂ ਆਇਆ, ਦਾਤੇ ਕੋਲੋਂ ਕੀ ਮੰਗਣਾ, ਤੈਨੂੰ ਭੇਤ ਨਹੀਂ ਆਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਜਿਹੜੇ ਗੁਰਮੁਖ ਆ, ਗੁਰਸਿੱਖ ਹੈ, ਉਹ ਆ ਕੇ ਇਹ ਵਣਜ ਕਰਦੇ ਨੇ ਸੰਸਾਰ ਦੇ ਵਿੱਚ, ਇਸ ਕੰਮ ਲਈ ਵੀ ਆਪਾਂ ਆਏ ਹਾਂ ਬਸ। ਬਾਕੀ ਜਿੰਨੇ ਕੰਮ ਨੇ ਉਹ ਤਨ ਲਈ ਆ, ਆਪਣਾ ਕੰਮ ਇੰਨਾ ਹੀ ਆ। ਹੁਣ ਕਈ ਵਾਰ ਸਾਰੀ ਜ਼ਿੰਦਗੀ ਜਦੋਂ ਸੰਗਤ 'ਚ ਨਹੀਂ ਆਉਂਦਾ ਜੀਵ, ਜਾਂ ਗੁਰਬਾਣੀ ਨਹੀਂ ਪੜ੍ਹਦਾ, ਉਹਨੂੰ ਪਤਾ ਨਹੀਂ ਲੱਗਦਾ, ਉਹ ਸਮਝਦਾ ਮੈਂ ਆਹ ਤਨ ਹਾਂ, ਆਪਾਂ ਇਹ ਤਨ ਨਹੀਂ, ਇਸ ਤਨ ਦੇ ਵਿੱਚ ਰਹਿਣ ਵਾਲਾ ਜਿਹੜਾ ਮਨ ਹੈ ਆਪਾਂ ਮਨ ਹਾਂ। ਗੁਰਬਾਣੀ ਦੇ ਵਿੱਚ ਇਸ ਤਨ ਨੂੰ ਨਹੀਂ ਸਮਝਾਇਆ ਗਿਆ, ਕਿਤੇ ਵੀ ਮਨ ਨੂੰ ਸਮਝਾਇਆ ਗਿਆ। ਜਦੋਂ ਗੁਰਬਾਣੀ ਸੰਬੋਧਨ ਕਰਦੀ ਹੈ ਮਨ ਨੂੰ ਕਰਦੀ ਹੈ, ਜਿੰਨੇ ਵੀ ਮਨ ਨੇ ਉਹ ਸਾਰੇ ਜੋਤ ਸਰੂਪ ਨੇ, ਇੱਕ ਪਰਮਾਤਮਾ 'ਚੋਂ ਪੈਦਾ ਹੋਣ ਕਰਕੇ। ਇਸ ਕਰਕੇ ਸਾਰੀ ਵਰਲਡ ਨੂੰ, ਦੁਨੀਆਂ ਨੂੰ ਸਮਝਾ ਰਹੀ ਹੈ ਗੁਰਬਾਣੀ, ਕੋਈ ਵੀ ਮਨ ਇਸ ਸ਼ਰਨ 'ਚ ਆ ਜਾਵੇ ਉਹਨੂੰ ਸੋਝੀ ਆ ਜੂਗੀ। ਇਸ ਕਰਕੇ ਤਨ ਦੀ ਗੱਲ ਨਹੀਂ ਚੱਲ ਰਹੀ, ਅਸੀਂ ਤਨ ਨੂੰ ਦੇਖਦੇ ਹਾਂ, ਅਸੀਂ ਤਨ ਲਈ ਉਹ ਸਾਰਾ ਜ਼ਿੰਦਗੀ ਨਿਗਾ ਦਿੰਦੇ ਹਾਂ। ਇਸ ਕਰਕੇ ਇਹ ਅਸੀਂ ਮਨ ਲਈ ਮੰਗਦੇ ਨਹੀਂ ਕੁਛ ਵੀ ਦੁਨੀਆਂ ਦੇ ਵਿੱਚ, ਸੰਸਾਰ ਦੇ ਵਿੱਚ। ਇਹ ਪ੍ਰੈਕਟੀਕਲੀ ਗੱਲਾਂ ਸਾਰੀਆਂ ਜੋ ਗੁਰਬਾਣੀ 'ਚ ਲਿਖੀਆਂ ਹੋਈਆਂ, ਜੋ ਅਸੀਂ ਪੜ੍ਹਾਂਗੇ ਫਿਰ ਪਤਾ ਲੱਗੂਗਾ। ਦੁਨੀਆਂ ਦੇ ਵਿੱਚ ਕੋਈ ਵੀ ਵਸਤੂ ਮਨ ਲਈ ਨਹੀਂ ਹੈਗੀ, ਤਨ ਲਈ ਹੈ ਸਾਰਾ ਕੁਛ। ਇਸ ਕਰਕੇ ਮਨ ਲਈ ਇੱਕੋ ਵਸਤੂ ਹੈ ਜਿਹੜੀ ਲੈਣ ਲਈ ਮਨ ਆਇਆ ਸੀ, ਜਿਸ ਕਾਰਜ ਲਈ ਮਨ ਆਇਆ ਸੀ ਉਹ ਭੁੱਲ ਗਿਆ ਆ ਕੇ ਇੱਥੇ ਬਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੱਖਰ ਕੋਲ ਲੈਣ ਤੂੰ ਆਇਆ, ਜਿਹੜਾ ਸੌਦਾ, ਵੱਖਰ ਕਹਿੰਦੇ ਸੌਦਾ, ਜਿਹੜਾ ਸਮਾਨ ਤੂੰ ਲੈਣ ਆਇਆ ਸੰਸਾਰ 'ਚ ਉਹ ਭੁੱਲ ਗਿਆ ਤੂੰ। ਕਹਿੰਦੇ ਪਰ ਉਹਨਾਂ ਗੁਰਮੁਖਾਂ ਨੇ, ਸਾਧੂਆਂ ਨੇ, ਸੰਤਾਂ ਨੇ ਇਹ ਪਾ ਲਿਆ, ਇਹ ਵਸਤੂ ਉਹਨਾਂ ਕੋਲ ਹੈ, ਉਹਨਾਂ ਨੂੰ ਪਤਾ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਉਹ ਪਰਮੇਸ਼ਰ ਦਾ ਨਾਮ, ਰਾਮ ਦਾ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹਦਾ ਵਪਾਰੀ ਕੋਈ ਵਿਰਲਾ ਹੁੰਦਾ। ਜਿਹੜੇ ਵਪਾਰੀ ਆ ਨਾ ਸਾਰੇ ਮਹਾਂਪੁਰਖ, ਇਹ ਨਾਮ ਦੇ ਵਪਾਰੀ ਆ। ਇਹਨਾਂ ਨੇ ਨਾਮ ਤੋਂ ਸੱਤ ਨੂੰ ਵੀ ਪ੍ਰਾਪਤ ਕੀਤਾ, ਜਿਹਨੂੰ ਅਸੀਂ ਸੱਤ ਨਾਮ ਕਹਿੰਦੇ, ਸੱਚ ਕਹਿੰਦੇ ਨੇ, ਸੱਤ ਕਹਿੰਦੇ ਨੇ ਵਾਹਿਗੁਰੂ ਨੂੰ। ਇਹਨਾਂ ਨੇ ਨਾਮ ਪ੍ਰਾਪਤ ਕੀਤਾ, ਨਾਮ 'ਚ ਸਮਾ ਕੇ ਸੱਚ ਨਾਲ ਮਿਲੇ, ਸ਼ਬਦ 'ਚ ਸਮਾ ਕੇ ਹਰੀ ਨਾਲ ਮਿਲੇ, ਸ਼ਬਦ ਸਮਾਏ ਬੁੱਝੇ ਹਰ ਸੋਏ। ਇਸ ਕਰਕੇ ਇਹ ਦਾਤ ਮੰਗਣ ਲਈ ਗੁਰਦੁਆਰੇ ਆਉਣਾ ਸੀ, ਸੋਝੀ ਲੈਣੀ ਸੀ, ਪਰ ਸਾਡੇ ਕੋਲ ਇੰਨਾ ਟਾਈਮ ਕਿੱਥੇ, ਇੰਨੀ ਵਿਚਾਰ ਨੂੰ ਸੁਣੀਏ, ਬਾਣੀ ਪੜ੍ਹੀਏ, ਕਿਉਂਕਿ ਸਾਡੇ ਤਾਂ ਇਹਦੇ ਵਾਲੇ ਕੰਮ ਹੀ ਨਹੀਂ ਮੁੱਕਦੇ। ਤਾਂ ਕਰਕੇ ਇਹ ਆਪਣਾ ਕੰਮ ਜਿਹੜਾ ਹੈ, ਗੁਰਬਾਣੀ ਕਹਿੰਦੇ ਤੂੰ ਕਿਹੜੀ ਮੱਤ ਲੈ ਲਈ, ਕਿਹੜੇ ਕੰਮ ਤੁਰਿਆ ਫਿਰਦਾ, ਗੁਰੂ ਤੋਂ ਕੁਛ ਮਾੜਾ ਮੋਟਾ ਪੁੱਛਿਆ ਕਿਤੇ। ਮਨ ਰੇ ਕੌਣ ਕਮੱਤ ਤਾਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀ ਨਹੀਂ ਕਿਤੇ ਭਗਤੀ ਕੀਤੀ ਹੈ, ਕਿਤੇ ਬੈਠੇ ਹਾਂ। ਹੁਣ ਅਸੀਂ ਸਮਝਦੇ ਵੀ ਇਹ ਵਿਹਲਿਆਂ ਦਾ ਕੰਮ ਹੈ, ਇਹ ਭਰਮ ਆ, ਵਿਹਲਿਆਂ ਦਾ ਕੰਮ ਨਹੀਂ, ਵਿਹਲਾ ਬੰਦਾ ਨਹੀਂ ਨਾਮ ਜਪ ਸਕਦਾ। ਇਹ ਕਿਰਤੀਆਂ ਦਾ ਕੰਮ ਹੈ, ਇਹ ਭਗਤ ਸਾਰੇ ਕਿਰਤੀ ਸੀ,
ਕਿਰਤ ਕਰਦੇ ਹੋਏ ਨਾਮ ਜਪਿਆ। ਇਸ ਕਰਕੇ ਆਪਾਂ ਨੂੰ ਵੀ ਇਹ ਸਮਝਾਇਆ ਜਾਂਦਾ ਵੀ ਜਿੱਥੇ ਤੁਸੀਂ ਕਿਰਤ ਕਰਨੀ ਹੈ ਤਨ ਲਈ ਉੱਥੇ ਤੁਸੀਂ ਇਹ ਕੰਮ ਵੀ ਕਰਨਾ, ਕਿਤੇ ਸਾਰੀ ਜ਼ਿੰਦਗੀ ਤੁਸੀਂ ਇਹਨਾਂ ਕੰਮਾਂ 'ਚ ਹੀ ਨਾ ਨਿਗਾ ਦਿਓ। ਕਹਿੰਦੇ ਉਹ ਰਸਤਾ ਵੀ ਜਾਣ ਲਿਆ ਗੁਰੂ ਤੋਂ ਆ ਕੇ, ਜਿਹੜਾ ਕਿ ਪਹਿਲਾਂ ਸ਼ਬਦ ਸੁਣ ਰਹੇ ਸੀ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਦੋ ਸ਼ਬਦ ਮੇਰੇ ਐਂ ਪੜ੍ਹੇ ਨੇ, ਦੋਨੇ ਸ਼ਬਦਾਂ ਦੇ ਵਿੱਚ ਜੋ ਭੇਦ ਦਿੱਤਾ ਆਪਾਂ ਉਹਨਾਂ ਦੀ ਉਹ ਵਿਚਾਰ ਕਰਾਂਗੇ ਸਾਰੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਜਿਹੜੇ ਕੰਮ ਲਈ ਤੂੰ ਆਇਆ ਸੀ ਉਹ ਤੂੰ ਕੰਮ ਕੀਤਾ, ਜਿਹੜਾ ਮਾਰਗ ਤੇਰਾ ਹੈਗਾ, ਜਿਹੜਾ ਅਸਲੀ ਮਾਰਗ ਸਾਡਾ ਸਾਰਿਆਂ ਦਾ ਇੱਕੋ ਹੀ ਮਾਰਗ ਆ, ਹੋਰ ਕੋਈ ਦੂਜਾ ਨਹੀਂ ਮਾਰਗ ਆਪਣਾ, ਜਿਹਨੂੰ ਪੰਥ ਕਿਹਾ ਗੁਰਬਾਣੀ 'ਚ, ਜਿਹੜਾ ਪੰਥ ਸਾਡੇ ਘਰ ਨੂੰ ਜਾਂਦਾ ਰਸਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾਹਨ, ਜਿਹੜਾ ਮੁਕਤੀ ਦਾ ਪੰਥ ਸੀ, ਜਿਹੜਾ ਨਾਮ ਤੋਂ ਮੁਕ, ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋਣਾ ਅੱਜ ਤੱਕ ਦੁਨੀਆ 'ਚ, ਨਾ ਹੋਇਆ ਗੁਰਬਾਣੀ ਝੂਠੀ ਹੋ ਜੂਗੀ ਇਹ ਗੱਲ। ਗੁਰਬਾਣੀ 'ਚ ਫਰਮਾਨ ਕਰਦੇ ਨੇ ਬਿਨ ਨਾਮ ਹੈ ਮੁਕਤ ਨਾ ਪਾਵੇ ਕੋਈ, ਜੇ ਨਾਮ ਦੀ ਦਾਤ ਨਹੀਂ ਲਈ ਆ ਕੇ ਮੰਗਿਆ ਹੀ ਨਹੀਂ ਇਹ ਤਾਂ ਤੁਸੀਂ ਮੁਕਤ ਨਹੀਂ ਹੋ ਸਕਦੇ। ਬਿਨ ਨਾਵੈ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋਈ ਨਾਉ ਨਾ ਪਾਵੈ, ਪ੍ਰਭ ਐਸੀ ਬਣਤ ਬਣਾਈ ਹੈ, ਵਿਧੀ ਬਣਾ ਤੀ ਵਿਚਾਲੇ ਸਤਿਗੁਰ ਨੂੰ ਆਪ ਰੱਖ ਲਿਆ। ਸਤਿਗੁਰ ਦੇ ਰਾਹੀਂ ਨਾਮ ਧਨ ਮਿਲਦਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਆਪਾਂ ਸਿੱਖ ਹਾਂ ਸਾਰੇ, ਸਤਿਗੁਰ ਦਿੰਦਾ ਨਾਮ ਧਨ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਉਦੋਂ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ। ਕਈ ਵਾਰ ਅਸੀਂ ਸੰਸਾਰੀ ਤੌਰ 'ਤੇ ਠੀਕ ਆ ਚੱਲਦਾ ਸਾਰਾ ਖੇਡ, ਅਸੀਂ ਕਹਿੰਦੇ ਜੀ ਇਹ ਬੰਦੇ ਦੇ ਬੜੇ ਵੱਡੇ ਭਾਗ ਆ, ਇਹਦੇ ਕੋਲ ਬਹੁਤ ਕੁਛ ਆ, ਪਰ ਗੁਰਬਾਣੀ ਨਹੀਂ ਕਹਿੰਦੀ ਇਹ, ਗੁਰਬਾਣੀ ਕਿਤੇ ਲਿਖਿਆ ਹੀ ਨਹੀਂ ਗਿਆ ਗੱਲ। 1430 ਅੰਗ ਪੜ੍ਹ ਕੇ ਦੇਖੋ, ਵੱਡੇ ਭਾਗ ਮਹਾਰਾਜ ਕਹਿੰਦੇ ਜਿਹਨਾਂ ਨੂੰ ਆਹ ਦਾਤ ਮਿਲ ਗਈ ਆ ਉਹ ਵੱਡੇ ਭਾਗੀ ਆ, ਵੱਡੇ ਭਾਗ ਉਹ ਜਿਹਨਾਂ ਨੇ ਸੱਤ ਸੰਗਤ 'ਚ ਇਹ ਸੋਝੀ ਲੈ ਲਈ ਆ ਕੇ। ਇਸ ਕਰਕੇ ਵਡਭਾਗੀ ਸਾਧ ਸੰਗ ਪ੍ਰਾਪਤ, ਗੁਰਬਾਣੀ 'ਚ ਇਹ ਤਾਂ ਲਿਖਿਆ ਵੀ ਜਿਹੜਾ ਸੱਤ ਸੰਗਤ 'ਚ ਆ ਕੇ ਬੈਠਦਾ, ਰੋਜ਼ ਇਹ ਗੁਰੂ ਦੇ ਬਚਨ ਰੋਜ਼ ਸੁਣਦਾ, ਇਹਨੂੰ ਕਮਾਉਂਦਾ ਅਤੇ ਇਹ ਖੋਜ ਕਰਦਾ, ਫਿਰ ਤਾਂ ਕਹਿੰਦੇ ਵੱਡੇ ਭਾਗਾਂ ਵਾਲਾ ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਤੋਂ ਦੁਰਮਤ ਖੋਈ, ਜਿੱਥੇ ਆ ਕੇ ਸਾਡੀ ਖੋਟੀ ਮਤ ਖਤਮ ਹੋ ਜਾਂਦੀ ਹੈ, ਗੁਰਮਤ ਆ ਜਾਂਦੀ ਹੈ ਸਾਨੂੰ। ਇਸ ਕੇ ਮਾਰ ਕਹਿੰਦੇ ਤਿੰਨ ਕੀ ਧੂੜ ਨਾਨਕ ਦਾਸ ਵੰਸ਼ ਹੈ, ਜਿਨ ਹਰ ਨਾਮ ਰਿਧੇ ਪਰੋਈ, ਕਹਿੰਦੇ ਅਸੀਂ ਉਹਨਾਂ ਦੀ ਧੂੜੀ ਮੰਗਦੇ ਹਾਂ ਇਸੇ ਗੁਰਸਿੱਖਾਂ ਦੀ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਪਰਮੇਸ਼ੁਰ ਦਾ ਨਾਮ ਵਸਾ ਲਿਆ। ਅਤੇ ਮਹਾਰਾਜ ਕਹਿੰਦੇ ਜਿਨ ਹਰ ਹਿਰਦੇ ਨਾਮ ਨਾ ਵਸੇ ਉਸ ਮਾਤ ਤਨ ਮਾਤ ਕੀਜਾ ਹਰ ਵਾਂਝਾ, ਇਹ ਸੁੰਝੀ ਦੇ ਫਿਣੇ ਫਿਰੇ ਬਿਨ ਨਾਮ ਹੈ, ਉਹ ਖੱਪ ਖੱਪ ਮੂਹੇ ਕਰਾਂਝਾ, ਸਾਰੀ ਦੁਨੀਆ ਖੱਪ ਰਹੀ ਹੈ। ਕਰਮ ਕਰਨਾ ਹੈ, ਕਰਮ ਕਰਨ ਦਾ ਢੰਗ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ, ਕੋਈ ਨੌਕਰੀ ਕਰਦਾ, ਬਿਜ਼ਨਸ ਕਰਦਾ, ਖੇਤੀ ਕਰਦਾ, ਕਰਨਾ, ਪਰ ਉਹ ਵੀ ਕਰਨ ਦਾ ਢੰਗ ਦੱਸਿਆ ਹੋਇਆ, ਪਰ ਨਾਲ ਦੀ ਨਾਲ ਜਿਹੜਾ ਆਪਣਾ ਕੰਮ ਉਹ ਵੀ ਕਰਨਾ। ਗੁਰਬਾਣੀ ਦੇ ਵਿੱਚ ਆਪਾਂ ਇੱਥੋਂ ਗੱਲ ਸ਼ੁਰੂ ਕੀਤੀ ਹੈ ਵੀ ਦੋ ਧਨ, ਦੋਨੇ ਕੰਮਾਂ ਦੋਨੇ ਲਈ ਸਾਨੂੰ ਦਿਹਾੜੀ ਲਾਉਣੀ ਪੈਂਦੀ ਹੈ। ਜਿਵੇਂ ਆਪਾਂ ਸੰਸਾਰ ਦਾ ਕੰਮ ਕਰਦੇ ਹਾਂ, ਮੈਂ ਵੀ 36 ਸਾਲ ਨੌਕਰੀ ਕੀਤੀ ਹੈ ਰਿਟਾਇਰਮੈਂਟ ਲਈ ਆਪਣੀ ਮਰਜ਼ੀ ਨਾਲ। ਹੁਣ ਜਿਹੜੀ ਨੌਕਰੀ ਕਰਦੇ ਹਾਂ ਉਹ ਤਨ ਨੂੰ ਪਾਲਣ ਲਈ ਹੈ, ਇਸ ਕਰਕੇ ਉਹ ਅਸੀਂ ਦਿਹਾੜੀ ਲਾਉਂਦੇ ਹਾਂ, ਕੋਈ 8 ਘੰਟੇ ਕੋਈ 10 ਘੰਟੇ ਸਾਰੇ ਲਾਉਂਦੇ ਹਾਂ, ਆਪਾਂ ਲਾਉਣੀ ਪੈਣੀ ਹੈ, ਤਨ ਨੂੰ ਪਾਲਣਾ, ਪਰਿਵਾਰ ਨੂੰ ਪਾਲਣਾ। ਇਦੋਂ ਬਾਅਦ ਦੇ ਵਿੱਚ ਜਿਹੜੇ ਗੁਰਮਤ ਦੇ ਧਾਰਨੀ ਆ ਉਹ ਕੀ ਕਰਦੇ ਨੇ ਅਤੇ ਆਪਾਂ ਕੀ ਕਰਦੇ ਨੇ, ਇਹ ਦੱਸਿਆ ਗਿਆ ਗੁਰਬਾਣੀ 'ਚ। ਜਿਹੜੇ ਤਾਂ ਗੁਰਮਤ ਦੇ ਧਾਰਨੀ ਆ ਉਹ ਫਿਰ ਆਪਦੇ ਲਈ ਦਿਹਾੜੀ ਲਾਉਂਦੇ ਨੇ, ਪਹਿਲਾਂ ਤਾਂ ਤਨ ਲਈ ਦਿਹਾੜੀ ਕਰਕੇ ਆਏ ਹਾਂ ਆਪਾਂ, ਹੁਣ ਮਨ ਲਈ ਦਿਹਾੜੀ ਕਰਨੀ ਹੈ, ਉਹ ਵੀ ਦੱਸੀ ਹੈ ਗੁਰਬਾਣੀ 'ਚ। ਹਰ ਹਰ ਨਿੱਤ ਜਪੋ ਜੀਓ ਲਾਹਾ ਖੱਟੋ ਦਿਹਾੜੀ, ਆਪਾਂ 8 ਘੰਟੇ ਕੰਮ ਕਰਦੇ ਹਾਂ ਅਤੇ 8 ਘੰਟੇ ਇਹ ਕਰੋ, 16 ਬਣ ਗਏ ਅਤੇ 8 ਘੰਟੇ ਬਚ ਗਏ ਆਰਾਮ ਕਰੋ, ਸੋਵੋ, 24 ਘੰਟੇ ਖਤਮ, ਇਹ ਸਫਲ ਆ। ਜੇ ਅਸੀਂ 8 ਘੰਟੇ 10 ਘੰਟੇ ਕੰਮ ਕੀਤਾ, ਮੁੜ ਕੇ ਅਸੀਂ ਵਿਹਲੇ ਹੋਏ, ਇਕੱਠੇ ਹੋਏ, ਚਾਰ ਭਰਾ ਪਰਿਵਾਰ ਇਕੱਠਾ ਹੋਇਆ, ਕਿਤੇ ਉਹਦੀ ਕਰ ਲਈ, ਨਿੰਦਿਆ ਕਰ ਲਈ, ਚੁਗਲੀ ਕਰ ਲਈ, ਮਾੜੇ ਚੰਗੇ ਕਰਮ ਕਰਦੇ ਹਾਂ ਵਿਹਲੇ ਟਾਈਮ ਦੇ ਵਿੱਚ, ਨਾਮ ਨਹੀਂ ਜਪਦੇ ਅਸੀਂ, ਬਿਲਕੁਲ ਫਾਰਮੈਲਿਟੀ ਕਰਦੀ ਹੈ ਦੁਨੀਆ, ਕਰ ਹੀ ਜਾਂਦੀ ਹੈ। ਇਸ ਕਰਕੇ 8-10 ਘੰਟੇ ਜੇ ਤੁਸੀਂ ਨਾਮ ਨਹੀਂ ਜਪਦੇ ਫਿਰ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਕਹਿੰਦੇ। ਇਸ ਕਰਕੇ ਜਿੱਥੇ ਤੁਹਾਨੂੰ ਵਿਹਲ ਮਿਲਦਾ ਜਦੋਂ ਉਦੋਂ ਤੁਸੀਂ ਨਾਮ ਜਪਣਾ, ਹੋਰ ਕੋਈ ਕੰਮ ਨਹੀਂ ਆਪਣਾ। ਪਰ ਜਦੋਂ ਗੁਰਬਾਣੀ ਦੇ ਵਿੱਚ ਅੱਜ ਦਾ ਮੁੱਖ ਵਾਕ ਵੀ ਇਹੀ ਕਹਿ ਰਹੇ ਨੇ, ਮਨ ਰੇ ਕੌਣ ਕਮਤ ਤਲੀ ਨੀ ਪਰ ਦਾਰਾ ਨਿੰਦਿਆ ਰਸ ਰਚਿਓ, ਇਹ ਰਸ ਆ ਸਾਡੇ ਸਰੀਰ ਦੇ ਮਨ ਦੇ, ਆ ਰਸ ਨਹੀਂ ਹੈਗਾ ਇਹ ਕਿਸੇ ਵਿਰਲੇ ਨੂੰ ਹੁੰਦਾ। ਹੁਣ ਮਹਾਰਾਜ ਕਹਿੰਦੇ ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ, ਕਹਿੰਦੇ ਭਗਤੀ ਨਹੀਂ ਕਰਦਾ,
ਬੰਦਗੀ ਨਹੀਂ ਕਰਦਾ ਤੂੰ, ਬੰਦੇ ਬੰਦਗੀ ਅਖਤਿਆਰ। ਅਸੀਂ ਸਮਝਦੇ ਵਿਹਲੇ ਬੰਦਿਆਂ ਦਾ ਕੰਮ ਬੰਦਗੀ ਕਰਨਾ, ਨਹੀਂ, ਕਿਰਤੀਆਂ ਦਾ ਕੰਮ ਹੈ। ਮੈਂ ਬਾਰ ਬਾਰ ਕਹਿ ਰਿਹਾ, ਕਿਰਤ ਕਰਦਿਆਂ ਨਾਮ ਜਪਣਾ। ਜਿੰਨਾ ਟਾਈਮ ਤੁਹਾਨੂੰ ਮਿਲਦਾ ਉਨਾ ਚਿਰ ਬੈਠੋ ਚੌਕੜਾ ਮਾਰ ਕੇ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਪੰਥ ਜਾਣਿਆ ਤਾਂ ਨਾ ਹੀ ਧਨ ਜੋਰਨ ਕੋ ਧਾਇਆ, ਸੰਸਾਰ ਦੇ ਪਦਾਰਥ ਹੀ ਇਕੱਠੇ ਕਰੀ ਜਾਣਾ, ਇਹੀ ਮੰਗੀ ਜਾਂਦਾ। ਫਿਰ ਵੀ ਜਿਹੜੇ ਕੰਮ ਲਈ ਗੁਰਦੁਆਰੇ ਆਉਣਾ ਸੀ ਉਹ ਤਾਂ ਜੇ ਤੁਸੀਂ ਨਹੀਂ ਵੀ ਮੰਗੋਗੇ ਨਾ ਤਾਂ ਵੀ ਹੋਈ ਜਾਣਾ, ਇਹ 100% ਆ। ਕਿਉਂਕਿ ਉਹਨੇ ਪਹਿਲਾਂ ਹੀ ਇਹ ਦੱਸ ਦਿੱਤਾ, ਪਹਿਲਾਂ ਦੈਤਾ ਰਿਜਕ ਸੰਭਾਹਾ, ਪਹਿਲਾਂ ਪਰਮਾਤਮਾ ਨੇ ਰਿਜਕ ਦਿੱਤਾ ਫਿਰ ਸਾਨੂੰ ਭੇਜਿਆ, ਪਿੱਛੋਂ ਦੈਤਾ ਜੰਤ ਉਪਾਹਾ, ਪਿੱਛੋਂ ਜੀਵ ਨੂੰ ਪੈਦਾ ਕੀਤਾ ਜਾਂਦਾ। ਰਿਜਕ ਤਾਂ ਸਾਡਾ ਪਹਿਲਾਂ ਹੈ, ਰਿਜਕ ਜਿੱਥੇ ਹੋਊਗਾ ਤੁਹਾਨੂੰ ਉੱਥੇ ਜਾਣਾ ਪਊਗਾ, ਆਪੇ ਹੀ ਲੈ ਜਾਊਗਾ ਰਿਜਕ ਤੁਹਾਨੂੰ ਖਿੱਚ ਕੇ, ਕਿਉਂਕਿ ਰਿਜਕ ਆ ਤੁਹਾਡਾ, ਰਿਜਕ ਪਹਿਲਾਂ ਹੈ। ਰਿਜਕ ਦੀ ਲੋੜ ਹੀ ਨਹੀਂ ਗੀ, ਰਿਜਕ ਦੀ ਚਿੰਤਾ ਹੀ ਨਹੀਂ ਕਰਦੇ। ਜਿਹਨੂੰ ਗਿਆਨ ਹੋ ਜਾਂਦਾ ਉਹ ਨਹੀਂ ਫਿਕਰ ਕਰਦਾ, ਉਹਨੂੰ ਪਤਾ ਵੀ ਕੰਮ ਤਾਂ ਚੱਲੀ ਜਾਣਾ, ਪਰ ਉਹਨੂੰ ਉਹ ਫਿਕਰ ਹੈ ਵੀ ਮੈਂ ਆਇਆ ਕੀ ਲਾਹਾ ਲੈ ਕੇ ਜਾਣਾ ਦੁਨੀਆਂ 'ਚ। ਜਿਹਨੂੰ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤਕ ਫੱਕੜੇ, ਇੱਕ ਫੱਕੜੇ ਆ ਸਾਰੇ, ਮੁੱਕਦੀ ਚੱਲੀ ਰਹਿਣ ਤੇਰੀ ਉਮਰ ਖਤਮ ਹੋ ਰਹੀ ਹੈ। ਪੜ੍ਹੀ ਜਾਂਦੇ ਹਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ। ਜੇ ਗੋਬਿੰਦ ਨੂੰ ਮਿਲਣ ਦੀ ਤੂੰ ਕੋਈ ਕੋਸ਼ਿਸ਼ ਹੀ ਨਹੀਂ ਕਰ ਰਿਹਾ, ਜਾਂ ਕਿਸੇ ਨੂੰ ਪੁੱਛ ਹੀ ਨਹੀਂ ਰਿਹਾ ਵੀ ਗੋਬਿੰਦ ਨੂੰ ਕਿਵੇਂ ਮਿਲਣਾ, ਸੰਗਤ 'ਚ ਆ ਕੇ ਗੁਰੂ ਨੂੰ ਪੁੱਛ ਨਹੀਂ ਰਿਹਾ, ਤੇ ਮਹਾਰਾਜ ਕਹਿੰਦੇ ਵੀ ਤੇਰੇ ਬਾਕੀ ਤਾਂ ਅਵਰ ਕਾਜ ਆ, ਫਿਰ ਅਵਰ ਕਾਜ ਤੇਰੇ ਕਿਤੇ ਨਾਕਾਮ, ਇਹ ਤੇਰੇ ਕੰਮ ਨਹੀਂ ਆਉਣੇ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਤ ਸੰਗਤ ਜਾ ਕੇ ਪਰਮੇਸ਼ਰ ਦਾ ਨਾਮ ਜਪ, ਸਿਮਰਨ ਕਰ, ਬੰਦਗੀ ਕਰ, ਗੁਰੂ ਦੀ ਮੱਤ ਲੈ। ਇਹ ਨਿੱਤ ਕਰਮ ਹੈ ਸਿੱਖ ਦਾ, ਉਹ ਨਿੱਤ ਸੰਗਤ ਕਰਦਾ ਗੁਰੂ ਦੀ। ਜੇ ਅਸੀਂ ਗੁਰਦੁਆਰੇ ਨਿੱਤ ਨਹੀਂ ਆ ਸਕਦੇ ਘਰੇ, ਤਾਂ ਆਪਾਂ ਅੱਜ ਕੱਲ੍ਹ ਤਾਂ ਬੜੀਆਂ ਸਹੂਲਤਾਂ ਹੈ, ਐਡੀ ਵੱਡੀ ਕਿਰਪਾ ਵੀ ਤੁਸੀਂ ਆਪਣੇ ਘਰੇ ਬੈਠੇ ਆ ਕਥਾ ਹੁਣ ਘਰੇ ਬੈਠੇ ਤੁਸੀਂ ਸੁਣ ਸਕਦੇ ਹੋ, ਪਰ ਟੈਲੀਵਿਜ਼ਨ 'ਤੇ ਇਹ ਕਿੱਥੇ ਸੁਣੀ ਜਾਂਦੀ ਹੈ। ਹੋਰ ਬਥੇਰੇ ਨਾਚ ਗਾਣੇ ਆ ਜਿਹੜੇ ਮਨ ਨੂੰ ਸਾਡੇ ਨੂੰ ਲੱਗੀਆਂ ਹੋਈਆਂ ਬਿਮਾਰੀਆਂ। ਇਸ ਕਰਕੇ ਮਹਾਰਾਜ ਕਹਿੰਦੇ ਕੌਣ ਕਮੱਤ ਤਾਂ ਲੈਣੀ, ਇੱਕ ਮੱਤ ਆ ਆਹ ਗੁਰਮੱਤ ਆ। ਇਹ ਕਿਤੇ ਮਰਜ਼ੀ ਸੁਣ ਲਓ ਤੁਸੀਂ, ਵਰਲਡ 'ਚ ਚੱਲ ਰਹੀ ਹੈ ਦੇਖੋ ਇਹ ਗੱਲ, ਇੰਡੀਆ 'ਚ ਬੈਠ ਕੇ ਸੁਣ ਲਓ ਭਾਵੇਂ ਤੁਸੀਂ। ਕਿੰਨਾ ਸੌਖਾ ਕਰਤਾ ਸਾਨੂੰ, ਦੇਖੋ ਜਿੱਥੇ ਸਾਇੰਸ ਦੇ ਫਾਇਦੇ ਨੇ ਉੱਥੇ ਨੁਕਸਾਨ ਵੀ ਹੈ। ਜਿਹਨੇ ਲਾਹਾ ਲੈਣਾ ਉਹ ਕਿਤੇ ਬੈਠਾ ਵੀ ਲੈ ਸਕਦਾ, ਘਰੇ ਬੈਠਾ ਆਪਾਂ ਕਹਿ ਦਿੰਦੇ ਮੈਂ ਰੋਜ਼, ਕਿੱਥੇ ਟਾਈਮ ਹੀ ਨਹੀਂ ਹੈਗਾ ਆਪਾਂ ਕਹਿ ਦਿੰਦੇ, ਆਮ ਕਹਿ ਦਿੰਦੇ। ਬਿਲਕੁਲ ਜਿਹੜੇ ਭਗਤ ਸੀ ਨਾ ਇਹਨਾਂ ਵੱਲ, ਜਦੋਂ ਅਸੀਂ ਇਹਨਾਂ ਦਾ ਇਤਿਹਾਸ ਇਹਨਾਂ ਦੀ ਬਾਣੀ ਪੜ੍ਹਦੇ ਹਾਂ, ਇਹ ਬੜੇ ਕਿਰਤੀ ਸੀਗੇ, ਮਿਹਨਤੀ ਬੰਦੇ ਸੀ ਪੂਰੇ, ਪਰ ਉਹਨਾਂ ਨੇ ਨਾਮ ਜਪਿਆ, ਸੰਗਤ ਕੀਤੀ। ਉਦੋਂ ਤਾਂ ਇੰਨੇ ਸਾਧਨ ਨਹੀਂ ਸੀ, ਉਹਨਾਂ ਨੇ ਨਾਮ ਜਪਿਆ, ਕਿਰਤ ਕੀਤੀ ਅਤੇ ਆਪਣਾ ਜੀਵਨ ਸਫਲ ਕਰ ਗਿਆ, ਇੱਥੋਂ ਤੱਕ ਕਿ ਪਰਮਾਤਮਾ ਰੂਪ ਹੋ ਗਿਆ, ਅੱਜ ਉਹਨਾਂ ਨੂੰ ਦੁਨੀਆ ਨਮਸਕਾਰ ਕਰਦੀ ਹੈ। ਕਿਰਤ ਭਾਵੇਂ ਉਹਨਾਂ ਦੀ ਕੋਈ ਵੀ ਸੀ। ਇਸੇ ਤਰ੍ਹਾਂ ਹੀ ਅਸੀਂ ਸਿੱਖਿਆ ਲੈਣ ਲਈ ਆਉਂਦੇ, ਜਿਹੜਾ ਸਿੱਖਿਆ ਲੈ ਕੇ ਜਾਂਦਾ ਗੁਰਦੁਆਰਿਓਂ ਉਹਨੂੰ ਸਿੱਖ ਕਹਿੰਦੇ ਨੇ। ਜਿਹਨੂੰ ਮਾਰ ਕਹਿੰਦੇ ਸਿੱਖੀ ਸਿੱਖਿਆ, ਸਿੱਖੀ ਕਿਸੇ ਭੇਖ ਨੂੰ ਨਹੀਂ ਕਹਿੰਦੇ, ਜਾਂ ਸਿੱਖਾਂ ਦੇ ਘਰੇ ਜਨਮ ਲੈਣ ਨੂੰ ਵੀ ਸਿੱਖ ਨਹੀਂ ਕਹਿੰਦੇ, ਜੇ ਸਿੱਖ ਹੀ ਨਹੀਂ ਲਈ। ਜਿਹਨੂੰ ਮਾਰੇ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਹਰ ਇੱਕ ਸਿੱਖ ਨੂੰ ਗੁਰੂ ਦੀ ਵਿਚਾਰ ਸੁਣਨੀ ਚਾਹੀਦੀ ਹੈ ਅਤੇ ਸੁਣਾਉਣੀ ਚਾਹੀਦੀ ਹੈ, ਇਹ ਹਰ ਇੱਕ ਸਿੱਖ ਦੀ ਡਿਊਟੀ ਆ। ਅਸੀਂ ਕਹਿ ਦਿੰਦੇ ਹਾਂ ਵੀ ਇਹ ਤਾਂ ਸ਼ਾਇਦ ਪ੍ਰਚਾਰਕਾਂ ਦੀ ਡਿਊਟੀ ਹੈ, ਨਹੀਂ, ਹਰ ਇੱਕ ਸਿੱਖ ਪ੍ਰਚਾਰਕ ਹੋਣਾ ਚਾਹੀਦਾ। ਜਿਹੜੀ ਆਹ ਗੱਲ ਆਪਾਂ ਇੱਥੋਂ ਸਿੱਖੀ ਅੱਜ, ਤੁਸੀਂ ਇਹਨੂੰ ਲੜ ਬੰਨਣੇ ਜਾ ਕੇ ਵੰਡਣ ਦਿਓ, ਇਹ ਵਧੂਗੀ। ਜਦੋਂ ਤੁਸੀਂ ਕੋਈ ਚੀਜ਼ ਨੂੰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਨ ਆਪਾਂ ਕਹਿ ਦਿੰਦੇ, ਕੋਈ ਵੀ ਆ ਲੰਗਰ 'ਚ ਆਪਾਂ ਰਸਤ ਪਾਉਂਦੇ ਹਾਂ, ਉਹ ਤੁਹਾਨੂੰ ਫਲ ਮਿਲਦਾ ਕੁਦਰਤ, ਪਰ ਇਹਦਾ ਵੀ ਫਲ ਮਿਲਦਾ ਜਦੋਂ ਅਸੀਂ ਸ਼ਬਦ ਦੀ ਵਿਚਾਰ ਸੁਣਾਂਗੇ ਅਤੇ ਜਾ ਕੇ ਦਸਾਂ ਭਰਾਵਾਂ ਨੂੰ ਸੁਣਾਵਾਂਗੇ। ਜਦੋਂ ਅਸੀਂ ਸੁਣਾਂਗੇ ਸੁਣਾਵਾਂਗੇ ਸਾਡੇ ਹਿਰਦੇ 'ਚ ਵੱਸ ਜੂਗੀ, ਜੇ ਅਸੀਂ ਸੁਣੀ ਨਹੀਂ ਸੁਣਾਵਾਂਗੇ ਕੀ, ਫਿਰ ਅਸੀਂ ਅੱਗੇ ਜਾ ਕੇ ਸੁਣਾਵਾਂਗੇ। ਦ੍ਰਿੜ ਹੁੰਦੀ ਹੈ, ਇਹਨੂੰ ਕਹਿੰਦੇ ਦ੍ਰਿੜ ਕਰਨਾ। ਜਦੋਂ ਅਸੀਂ ਗੁਰਬਾਣੀ ਨੂੰ ਸੁਣਾਂਗੇ ਵਿਚਾਰਾਂਗੇ ਫਿਰ ਦੁਨੀਆਂ ਨੂੰ ਦੱਸਾਂਗੇ। ਇਹ ਹਰ ਇੱਕ ਸਿੱਖ ਦੀ ਡਿਊਟੀ ਆ, ਸਿੱਖੀ ਸਿੱਖਿਆ ਗੁਰ ਵਿਚਾਰ। ਹਰ ਇੱਕ ਸਿੱਖ ਨੇ ਸਿੱਖੀ ਧਾਰਨ ਕਰਨੀ ਆ, ਗੁਰੂ ਦੀ ਵਿਚਾਰ ਨਾਲ ਜੁੜਨਾ, ਫਿਰ ਗੁਰੂ ਦੀ ਨਜ਼ਰ ਹੋਣੀ ਆ, ਫਿਰ ਤੁਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਓਗੇ, ਜੀਵਨ ਮੁਕਤ ਹੋ ਜਾਓਗੇ। ਮੁਕਤ ਪੰਥ ਜਾਣਿਓ ਤੈ ਨਾਹਨ, ਆਹ ਮੁਕਤ ਪੰਥ ਆ ਜਿਹੜਾ ਸਾਡੇ ਘਰ ਨੂੰ ਜਾਂਦਾ। ਗੁਰੂ ਨਾਲ ਜੁੜਨਾ, ਗੁਰੂ ਵਾਲੇ ਬਣਨਾ, ਗੁਰੂ ਤੋਂ ਬਿਨਾਂ ਕੋਈ ਤਰਿਆ ਨਹੀਂ ਦੁਨੀਆਂ 'ਚ ਅੱਜ ਤੱਕ। ਤਾਂ ਫਿਰ ਤੁਸੀਂ ਸੁਣ ਰਹੇ ਸੀ ਨਾ
ਜਿਹੜਾ ਪੂਰਾ ਗੁਰੂ ਹੈ ਉਹਦਾ ਉਪਦੇਸ਼ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਮਹਾਂਪੁਰਖਾਂ ਦੀ ਹੈ ਜਿਹੜੇ ਪੂਰੇ ਨੂੰ ਮਿਲੇ, ਉਹਨਾਂ ਨੇ ਪੂਰੇ ਨੂੰ ਅਰਾਧਿਆ ਅਤੇ ਪੂਰੇ ਨੂੰ ਮਿਲੇ ਅਤੇ ਉਹਨਾਂ ਪਰਮਾਤਮਾ ਨੇ ਉਹਨਾਂ ਦੇ ਮੁੱਖ 'ਚੋਂ ਫਿਰ ਇਹ ਬਾਣੀ ਉਚਾਰਨ ਕੀਤੀ। ਇਸ ਕਰਕੇ ਇਹ ਕਰਤੇ ਪੁਰਖ ਨੇ ਬਾਣੀ ਉਹਨਾਂ ਤੋਂ ਲਿਖਾਈ, ਉਹ ਪੂਰੇ ਸੀ ਗੁਰਮੁਖ, ਪੂਰਾ ਪ੍ਰਭ ਅਰਾਧਿਆ, ਉਹਨਾਂ ਨੇ ਪੂਰੇ ਨੂੰ ਅਰਾਧਿਆ, ਪੂਰਾ ਜਾ ਕਾ ਨਾਉਂ ਉਹਨਾਂ ਨੇ ਉਸ ਨਾਮ ਨੂੰ ਪ੍ਰਾਪਤ ਕੀਤਾ। ਨਾਨਕ ਪੂਰਾ ਪਾਇਆ, ਉਹਨਾਂ ਨੇ ਪੂਰੇ ਨੂੰ ਪਾਇਆ, ਬ੍ਰਹਮ ਨੂੰ ਪਾਇਆ, ਸੱਚ ਨੂੰ ਪਾਇਆ। ਪੂਰੇ ਕੇ ਗੁਣ ਗਾਓ, ਉਹ ਫਿਰ ਉਹਦੇ ਗੁਣ ਗਾਊਗਾ ਜਿਹਨੇ ਉਹਨੂੰ ਜਾਣਦਾ ਹੈ। ਗੁਰਸਿੱਖ ਉਹਨੂੰ ਜਾਣਦਾ ਹੈ, ਹਰੀ ਨੂੰ, ਬ੍ਰਹਮ ਨੂੰ, ਸੱਚ ਨੂੰ, ਕਿਉਂਕਿ ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰਤਾ, ਦਿਖਾ ਦਿੱਤਾ। ਸਭ ਤੋਂ ਨੇੜੇ ਵਾਹਿਗੁਰੂ ਆ, ਗੁਰਬਾਣੀ ਕਹਿ ਰਹੀ ਹੈ ਗੱਲ। ਸਾਨੂੰ ਕਿਉਂ ਨਹੀਂ ਦੱਸਦਾ? ਕਿਉਂਕਿ ਅਸੀਂ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਿਤੇ ਕੀਤੀ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਦੇਖੀਏ ਕਦੋਂ, ਕਿਤੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਸੁਣੀ ਨਹੀਂ। ਪਰਮਾਤਮਾ ਸਭ ਤੋਂ ਨੇੜੇ ਹੈ। ਪਰਮਾਤਮਾ ਕਿੰਨਾ ਨੇੜੇ ਹੈ? ਭਗਤ ਰਵਿਦਾਸ ਜੀ ਕਹਿੰਦੇ, ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਤੋਂ ਨੇੜੇ ਹੈ ਪਰਮਾਤਮਾ। ਇੰਨੀ ਨੇੜੇ ਹੁੰਦਿਆਂ ਦਿਸਦਾ ਕਿਉਂ ਨਹੀਂ ਗਾ? ਕਿਉਂਕਿ ਉਹਦਾ ਕੋਈ ਰੰਗ ਨਹੀਂ ਗਾ, ਉਹਦਾ ਕੋਈ ਆਕਾਰ ਨਹੀਂ ਹੈਗਾ, ਉਹ ਨਿਰਾਕਾਰ ਹੈ, ਉਹਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ। ਹੁਣ ਜਦੋਂ ਅਸੀਂ ਕੀ ਦੇਖਦੇ ਹਾਂ? ਜੋ ਉਹਦੇ ਤੋਂ ਪੈਦਾ ਹੋਇਆ ਇਹਨੂੰ ਰੰਗ ਕਹਿੰਦੇ ਨੇ, ਇਹਨੂੰ ਮਾਇਆ ਕਹਿੰਦੇ ਨੇ, ਮਾਇਆ ਰੰਗ ਆ। ਜਿੰਨੇ ਵੀ ਇਹ ਰੰਗ ਨੇ ਇਹ ਪਰਮਾਤਮਾ ਤੋਂ ਪੈਦਾ ਹੋਏ ਨੇ। ਪੌਣ ਪਾਣੀ ਅਗਨ, ਇਹ ਪੰਜਾਂ ਤੱਤਾਂ ਦੇ ਰੰਗ ਨੇ ਜਿਹੜੇ ਆਪਾਂ ਦੇਖ ਰਹੇ ਹਾਂ ਸਾਰੇ। ਪੰਜਾਂ ਤੱਤਾਂ ਤੋਂ ਕੱਲ੍ਹ ਸ਼ਾਮੀ ਜਿਹੜੀ ਕਥਾ ਕੀਤੀ ਸੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਨਾ, ਉਹਦੇ 'ਚ ਪੰਜਾਂ ਤੱਤਾਂ ਦੀ ਗੱਲ ਆਈ ਸੀਗੀ। ਇਹ ਪੰਜਾਂ ਤੱਤਾਂ ਦੇ ਰੰਗ ਨੇ, ਇਹਨੂੰ ਮਾਇਆ ਕਹਿ ਦਿੱਤਾ ਗਿਆ ਸਾਰਿਆਂ ਨੂੰ। ਅਸੀਂ ਦੇਖਦੇ ਕੀ ਹਾਂ? ਪੰਜਾਂ ਤੱਤਾਂ ਦੀ ਪ੍ਰਕਿਰਤੀ ਨੂੰ ਦੇਖਦੇ ਹਾਂ। ਹੁਣ ਇਹਦੇ ਵਿੱਚ ਪਹਿਲਾਂ ਬ੍ਰਹਮ ਆ, ਫਿਰ ਰੰਗ ਆ। ਹੁਣ ਸਾਡਾ ਸੁਭਾਅ ਬਣ ਗਿਆ ਕਿ ਅਸੀਂ ਜਦੋਂ ਨੇਤਰ ਖੋਲ੍ਹਦੇ ਹਾਂ ਪਹਿਲਾਂ ਰੰਗਾਂ 'ਤੇ ਸਾਡਾ ਧਿਆਨ ਜਾਊਗਾ। ਇਹ ਮਾਇਆ ਜਿਹਨੂੰ ਮਹਾਰਾਜ ਕਹਿੰਦੇ ਜਨਮ ਵਿਰਥਾ, ਤੁਹਾਡਾ ਜਨਮ ਵਿਰਥ ਚਲੇ ਜਾਣਾ ਜੇ ਮਾਇਆ ਨੂੰ ਦੇਖਦੇ ਰਹੇ। ਬ੍ਰਹਮ ਨੂੰ ਨਾ ਦੇਖਿਆ, ਬ੍ਰਹਮ ਦਿਸੇ, ਬ੍ਰਹਮ ਸੁਣੀਏ। ਹੁਣ ਮਹਾਰਾਜ ਕਹਿੰਦੇ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ, ਇਹ ਮਾਇਆ ਦੇ ਰੰਗ ਨੇ ਸਾਰੇ, ਹੋਰ ਰੰਗ ਬੜੇ ਨੇ। ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਉਹ ਰੰਗਾਂ ਤੋਂ ਰਹਿਤ ਹੈ, ਜਿਹਦਾ ਕੋਈ ਗੁਰਬਾਣੀ ਕਹਿੰਦੀ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਭਾਪਿਨ, ਇਹ ਤ੍ਰੈ ਗੁਣ ਰੰਗ ਨੇ, ਮਾਇਆ ਤ੍ਰੈ ਗੁਣ। ਤਿਸੇ ਬੁਝਾਏ ਨਾਨਕਾ, ਕਹਿੰਦੇ ਉਹਨੂੰ ਉਹ ਜਣਾਉਂਦਾ ਜਿਹਦੇ 'ਤੇ ਖੁਸ਼ ਹੋ ਜਾਂਦਾ। ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਹੁਣ ਪ੍ਰਸੰਨ ਕਿਵੇਂ ਕਰੋਗੇ? ਜਦੋਂ ਆਪਾਂ ਕਿਸੇ ਤੋਂ ਕੁਛ ਲੈਣਾ ਉਹਨੂੰ ਪ੍ਰਸੰਨ ਕਰਨਾ ਪੈਂਦਾ। ਵਾਹਿਗੁਰੂ ਤੋਂ ਆਪਾਂ ਲੈਣਾ ਹੈ ਉਹ ਸਾਡੇ 'ਤੇ ਖੁਸ਼ ਹੋ ਜਾਵੇ ਵੀ ਹਾਂ ਮੇਰਾ ਬੱਚਾ ਆਗਿਆਕਾਰੀ ਹੈ। ਜਿਵੇਂ ਕਿ ਆਪਾਂ ਸੰਸਾਰ 'ਚ ਦੇਖਦੇ ਹਾਂ, ਬੱਚੇ ਨੇ ਮਾਤਾ ਪਿਤਾ ਤੋਂ ਕੁਛ ਲੈਣਾ ਹੋਵੇ ਨਾ, ਤੁਸੀਂ ਦੇਖਿਓ ਉਹ ਕੋਈ ਵਸਤੂ ਲੈਣੀ ਹੋਵੇ, ਮਾਂ ਪਿਓ ਤਾਂ ਫਿਰ ਦਾਲੇ ਦਾਲੇ ਫਿਰਦਾ ਰਹਿੰਦਾ। ਪਹਿਲਾਂ ਤਾਂ ਇੱਕ ਵਾਰ ਪਾਪਾ ਕਹਿੰਦਾ, ਉਹਦੇ ਫਿਰ 10 ਵਾਰ ਪਾਪਾ ਪਾਪਾ ਕਰੂਗਾ, ਕਿਉਂਕਿ ਕੁਛ ਲੈਣਾ। ਇੰਨਾ ਪ੍ਰੇਮ 'ਚ ਆ ਜਾਂਦਾ, ਫਿਰ ਤੁਸੀਂ ਵੀ ਪ੍ਰੇਮ ਦੇ ਬੰਨੇ ਹੋਏ ਹੋ। ਫਿਰ ਉਹ ਜੋ ਮੰਗਦਾ ਤੁਸੀਂ ਉਹਦੀ ਮੰਗ ਪੂਰੀ ਕਰਦੇ ਹੋ। ਹਰ ਇੱਕ ਬੱਚਾ ਆਪਣੇ ਮਾਤਾ ਪਿਤਾ ਤੋਂ ਮੰਗਦਾ, ਮਾਤਾ ਪਿਤਾ ਉਹਦੀ ਮੰਗ ਪੂਰੀ ਕਰਦਾ, ਆਗਿਆਕਾਰੀ ਹੈ। ਜਦੋਂ ਵੱਡਾ ਹੋ ਜਾਂਦਾ ਚਲੋ ਵੱਖਰੀ ਗੱਲ, ਜਿੰਨਾ ਚਿਰ ਆਗਿਆਕਾਰੀ ਹੈ। ਮਾਂ ਪਿਓ ਆਪਾਂ ਕੁਰਬਾਨ ਕਰ ਦਿੰਦੇ ਬੱਚਿਆਂ ਲਈ ਸਾਰੀ ਜ਼ਿੰਦਗੀ, ਜੋ ਮੰਗਦੇ ਨੇ ਦੇ ਦਿੰਦੇ ਨੇ। ਹੁਣ ਆਪਣਾ ਜਿਹੜਾ ਮਾਤਾ ਪਿਤਾ, ਇਹ ਤਾਂ ਸਰੀਰ ਦੀ ਗੱਲ ਆ ਨਾ, ਸਰੀਰ ਸਾਡਾ ਮਾਤਾ ਪਿਤਾ, ਸਰੀਰ ਤੋਂ ਸਰੀਰ ਪੈਦਾ ਹੋਇਆ। ਜਿਹੜਾ ਸਾਡਾ ਮਾਤਾ ਪਿਤਾ ਉਹ ਵਾਹਿਗੁਰੂ ਆ। ਜਦੋਂ ਅਸੀਂ ਵਾਹਿਗੁਰੂ ਤੋਂ ਮੰਗਾਂਗੇ ਉਹਨੇ ਵੀ ਦੇ ਦੇਣਾ, ਅਸੀਂ ਉਹਨੂੰ ਜਾਣਦੇ ਹੀ ਨਹੀਂ ਗੇ, ਇਸ ਕਰਕੇ ਉਹ ਤੋਂ ਮੰਗਦੇ ਹੀ ਨਹੀਂ ਕਿਤੇ। ਤਾਂ ਉਹ

ਇਸ ਲਈ ਅਸੀਂ ਹੁਕਮ 'ਚ ਜਦੋਂ ਆ ਜਾਵਾਂਗੇ ਅਤੇ ਉਹ ਪਰਮਾਤਮਾ ਨੇ ਜਿਹੜੇ ਹੁਕਮ ਮੰਨਦੇ ਨੇ ਉਹਨਾਂ ਨੂੰ ਆਪਣੇ ਘਰੇ ਬੁਲਾ ਲੈਣਾ, ਉਹਨੂੰ ਸਨਮੁੱਖ ਵੀ ਕਰ ਦੇਣਾ, ਉਹਨੇ ਪਰਦਾ ਪਾਸੇ ਕਰ ਦੇਣਾ, ਉਹਦੀ ਮਰਜ਼ੀ ਆ ਜਿਹਨੇ ਖੁਸ਼ ਕਰ ਲਿਆ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਹੁਕਮ ਮੰਨ ਲਓਗੇ, ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤੁਸੀਂ ਪ੍ਰਵਾਨ ਹੋ ਜਾਓਗੇ ਉਹਦੇ ਘਰੇ। ਜੇ ਤੁਸੀਂ ਗੁਰਬਾਣੀ ਨੂੰ ਖੋਜੋਗੇ, ਗੁਰਬਾਣੀ ਜੋ ਕਹਿ ਰਹੀ ਆ, ਗੁਰਬਾਣੀ ਕਹੇ ਸੇਵਕ ਜਨ ਮੰਨਿਆ, ਅਸੀਂ ਮੰਨਾਂਗੇ ਜਦੋਂ ਗੁਰੂ ਦੀ ਗੱਲ ਨੂੰ 100% ਨਹੀਂ ਮੰਨ ਸਕਦੇ, ਕੁਛ ਤਾਂ ਮੰਨੀਏ, ਇਸ ਤੋਂ ਕੁਛ ਵੀ ਨਹੀਂ ਮੰਨਦੇ। ਇਸ ਕਰਕੇ ਜਿਹੜੇ ਮੰਨਦੇ ਨੇ, ਅਤੇ ਜਪ ਜੀ ਸਾਹਿਬ 'ਚ ਮਹਾਰਾਜ ਕਹਿੰਦੇ ਵੀ ਜਿਹੜੇ ਮੰਨਦੇ ਨੇ ਨਾ, ਜਿਹਨਾਂ ਨੇ ਪੂਰਨ ਤੌਰ 'ਤੇ ਮੰਨਿਆ ਉਹਨਾਂ ਦੀ ਬਾਣੀ ਹੈ, ਅਸੀਂ ਉਹਨਾਂ ਦੀ ਬਚਨ ਸੁਣ ਕੇ ਅਸੀਂ ਵੀ ਕੁਛ ਨਾ ਕੁਛ ਤਾਂ ਮੰਨੀਏ। ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨਾਂ ਨੇ ਮੰਨਿਆ ਉਹਨਾਂ ਨੂੰ ਪਰਮਾਤਮਾ ਨੇ ਆਦਾਤ ਦੇ ਤੀ ਨਾਮ ਦੀ। ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਐਸਾ ਨਾਮ ਨਿਰੰਜਣ ਆ ਪਰਮੇਸ਼ੁਰ ਦਾ, ਕੋਈ ਮਨ ਜਾਣ ਲਵੇ, ਕੋਈ ਵੀ ਗੁਰੂ ਦੀ ਸ਼ਰਨ 'ਚ ਆ ਜਾਵੇ। ਸਤਿਗੁਰ ਇਹ ਸਿੱਖ ਨੂੰ ਦਾਤ ਦਿੰਦਾ, ਇਸ ਲਈ ਅਸੀਂ ਦਾਤ ਲੈਣ ਲਈ ਮੰਗਦੇ ਹਾਂ ਸਾਰੇ, ਇੱਕੋ ਹੀ ਦਾਤ ਆ ਦੁਨੀਆਂ ਦੇ ਵਿੱਚ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੀ ਦਾਤ ਹੈ ਜਿਹੜਾ ਪਰਮੇਸ਼ੁਰ ਆ ਉਹਨੇ ਦੇਣੀ ਹੈ, ਅਤੇ ਪਰਮੇਸ਼ੁਰ ਤੁਹਾਡੇ ਸਭ ਤੋਂ ਨੇੜੇ ਆ। ਗੁਰਬਾਣੀ 'ਚ ਬਹੁਤ ਭੇਦ ਦਿੱਤੇ ਹੋਏ ਨੇ, ਕਿਉਂਕਿ ਉਹਦਾ ਕੋਈ ਆਕਾਰ ਨਹੀਂ ਗਾ, ਉਹ ਨਿਰਾ ਪ੍ਰਕਾਸ਼ ਹੈ, ਨਿਰੋਲ ਪ੍ਰਕਾਸ਼, ਇੱਕ ਭਰਮ ਦਾ ਪੜਦਾ ਸਾਡੇ 'ਤੇ ਉਹਦੇ ਵਿਚਕਾਰ। ਉਹ ਪੜਦਾ ਜਦੋਂ ਭਰਮ ਖਤਮ ਹੁੰਦਾ, ਗੁਰਬਾਣੀ ਪੜ੍ਹਦੇ ਹਾਂ, ਖੋਜ ਕਰਦੇ ਹਾਂ, ਭਰਮ ਖਤਮ ਹੋ ਜਾਂਦਾ ਬੰਦੇ ਦਾ। ਜਦੋਂ ਭਰਮ ਖਤਮ ਹੁੰਦਾ ਅਸੀਂ ਉਹਨੂੰ ਨੇੜੇ ਦੇਖ ਲੈਂਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਫੇਖ, ਸਭ ਤੋਂ ਨੇੜੇ ਪਾਰ ਬ੍ਰਹਮ ਦਿਖੂਗਾ। ਫਿਰ ਜਿਨ੍ਹਾਂ ਨੇ ਦੇਖਿਆ ਉਹ ਸਾਨੂੰ ਦੱਸਦੇ ਨੇ, ਮੈਂ ਪੇਖਿਓ ਰੀ ਮੋਹਨ ਉੱਚਾ ਸਭ ਤੋਂ ਉੱਚਾ, ਉਹ ਪਰਮੇਸ਼ੁਰ ਨੂੰ ਅਸੀਂ ਦੇਖਿਆ। ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੇ ਪਾਇਆ, ਉਹਨਾਂ ਦੀ ਇਹ ਬਾਣੀ ਹੈ, ਉਹ ਸਾਨੂੰ ਦੱਸਦੇ, ਕਹਿੰਦੇ ਤੁਸੀਂ ਵੀ ਦੇਖ ਸਕਦੇ ਹੋ, ਤੁਸੀਂ ਵੀ ਉਹਨੂੰ ਪਾ ਸਕਦੇ ਹੋ। ਤਾਂ ਕਰਕੇ ਉਹ ਸਾਡੇ ਨੇੜੇ ਹੈ। ਹੋਰ ਨੇੜੇ ਦੇਖਣਾ ਤਾਂ ਗੁਰਬਾਣੀ 'ਚ ਬੜੇ ਸ਼ਬਦ ਆਉਣਗੇ ਜਦੋਂ ਖੋਜ ਕਰਾਂਗੇ। ਮਹਾਰਾਜ ਕਹਿੰਦੇ ਵੀ ਸਾਰਿਆਂ ਨੂੰ ਜ਼ਿੰਦਾ ਰੱਖ ਰਿਹਾ ਸਵਾਸ ਦੇ ਕੇ, ਆਹ ਜਿਹੜੀ ਪੌਣ ਹੈ ਸਾਰਿਆਂ ਨੂੰ ਦੇ ਰਿਹਾ ਪਰਮਾਤਮਾ, ਇਹਨੂੰ ਸਵਾਸ ਕਹਿ ਦਿੰਦੇ ਅਸੀਂ। ਅਸੀਂ ਸਵਾਸ, ਸਾਨੂੰ ਦਿੱਤੇ ਜਾ ਰਹੇ ਨੇ, ਅਸੀਂ ਸਵਾਸ ਉਹ ਦਿੰਦਾ, ਅਸੀਂ ਅੰਦਰ ਲੈ ਕੇ ਜਾਂਦੇ ਹਾਂ, ਅਸੀਂ ਬਾਹਰ ਕੱਢਦੇ ਹਾਂ, ਉਹ ਅਗਲਾ ਸਵਾਸ ਫੇਰ ਪਾ ਦਿੰਦਾ। ਭੋਰਾ ਦੇਰੀ ਨਹੀਂ ਕਰਦਾ, ਉਹ ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਉਹਨੂੰ ਕਰਤਾ ਪੁਰਖ ਵੀ ਕਿਹਾ ਵਾਹਿਗੁਰੂ ਨੂੰ। ਕਹਿੰਦੇ ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗ੍ਰਾਹਾ ਹੈ, ਸਵਾਸਾਂ ਦੀ ਗ੍ਰਾਹੀ ਦੇ ਕੇ ਜ਼ਿੰਦਾ ਰੱਖ ਰਿਹਾ ਆਪਾਂ ਨੂੰ। ਹੁਣ ਇੰਨਾ ਨੇੜੇ ਕੌਣ ਹੋਊਗਾ ਜਿਹੜਾ ਤੁਹਾਨੂੰ ਸਵਾਸ ਦੇ ਦੇਵੇ? ਸਭ ਤੋਂ ਨੇੜੇ ਪਰਮਾਤਮਾ ਸਵਾਸ ਦੇ ਰਿਹਾ। ਜਦੋਂ ਅਸੀਂ ਨੇੜੇ ਆਵਾਂਗੇ, ਅਸੀਂ ਆਪਣੇ ਨੇੜੇ ਨਹੀਂ ਆਏ ਹਜੇ, ਅਸੀਂ ਦੂਰ ਦੂਰ ਭੱਜਿਆ ਫਿਰਦਾ, ਸਾਡਾ ਮਨ ਭੱਜਿਆ ਫਿਰਦਾ, ਟਿਕਦਾ ਨਹੀਂ ਜਿਹਦਾ, ਅਸੀਂ ਸਾਡੀ ਆਮ ਸ਼ਿਕਾਇਤ, ਸਾਡਾ ਮਨ ਨਹੀਂ ਟਿਕਦਾ ਕਿਉਂਕਿ ਆਪਦੇ ਨੇੜੇ ਨਹੀਂ ਆਏ, ਅਸੀਂ ਆਪਣੀ ਖੋਜ ਨਹੀਂ ਕਰ ਰਹੇ। ਗੁਰਬਾਣੀ ਪੜ੍ਹਾਂਗੇ, ਖੋਜ ਕਰਾਂਗੇ, ਜਦੋਂ ਖੋਜ ਕਰੋਗੇ ਤੁਸੀਂ ਖੋਜੋਗੇ ਵਿੱਚ ਹੀ, ਤੁਹਾਡਾ ਮਨ ਕਿਤੇ ਜਾਊਗਾ ਹੀ ਨਹੀਂ। ਅਤੇ ਜਦੋਂ ਮਨ ਟਿਕੂਗਾ ਉਦੋਂ ਇਹ ਦਿਸੂਗਾ ਵੀ ਪੌਣ ਕੌਣ ਦੇ ਰਿਹਾ, ਕਰਤਾ ਪੁਰਖ ਤੁਹਾਨੂੰ ਪੌਣ ਦੇ ਕੇ ਜ਼ਿੰਦਾ ਰੱਖ ਰਿਹਾ। ਆਪੇ ਕਰਤਾ ਕਰ ਕਰ ਵੇਖੇ, ਦਿੰਦਾ ਸਾਸ ਗ੍ਰਾਹਾ ਹੈ, ਅਤੇ ਸਵਾਸਾਂ ਦੀ ਗ੍ਰਾਹੀ ਦੇ ਰਿਹਾ। ਅਤੇ ਜਿੱਦਾਂ ਇਹ ਸਵਾਸ ਗਿਣਤੀ ਦੇ ਆ, ਜਿੱਦਾਂ ਖਤਮ ਹੋ ਜਾਂਦੇ ਨੇ ਉਹਦੇ ਆਪ ਹੀ ਬੰਦ ਕਰਦਾ, ਉਦੋਂ ਕੋਈ ਦੂਜਾ ਨਹੀਂ ਤੁਹਾਨੂੰ ਬਚਾ ਸਕਦਾ। ਇਹ ਗੁਰਬਾਣੀ 'ਚ ਮਹਾਰਾਜ ਨੇ ਫੈਸਲੇ ਲਿਖੇ ਹੋਏ ਨੇ। ਕਹਿੰਦੇ ਜਦੋਂ ਸਵਾਸ ਖਤਮ ਹੁੰਦੇ ਨੇ ਉਦੋਂ ਆਪ ਹੀ ਤੂੰ ਬੰਦ ਕਰਦਾ, ਤੂੰ ਆਪ ਹੀ ਦੇ ਰਿਹਾ ਸੀਗਾ। ਜਿਨ੍ਹਾਂ ਨੂੰ ਇਹ ਗਿਆਨ ਹੈ ਜਦੋਂ ਸਵਾਸ ਬੰਦ ਹੁੰਦਾ ਉਹਦੇ 'ਚ ਧਿਆਨ ਲਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਸਵਾਸ ਉਹ ਬੰਦ ਕਰ ਰਿਹਾ। ਜਦੋਂ ਸਵਾਸ ਬੰਦ ਹੁੰਦਾ ਉਹ ਧਿਆਨ ਲਾ ਲੈਂਦੇ ਨੇ, ਧਿਆਨ ਦੁਆਰਾ ਉਹਦੇ ਵਿੱਚ ਜਾ ਕੇ ਸਮਾ ਜਾਂਦੇ ਨੇ, ਇਹ ਪਹਿਲਾਂ ਹੀ ਪ੍ਰੈਕਟੀਕਲ ਕਰਦੇ ਨੇ ਉਹ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਕਰਤਾ ਪੁਰਖ ਤੁਹਾਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ, ਕੋਈ ਦੂਜਾ ਨਹੀਂ ਤੁਹਾਨੂੰ ਮਾਰ ਸਕਦਾ ਜਿੰਨਾ ਚਿਰ ਉਹ ਆਪ ਜਵਾਲ ਜਿਉਂਦਾ ਰੱਖਣਾ ਚਾਹੁੰਦਾ। ਜਦੋਂ ਸਮਾਂ ਬਣਦਾ, ਕੋਈ ਵਿਧੀ ਬਣਨੀ ਹੈ, ਉਦੋਂ ਕੋਈ ਤੁਹਾਨੂੰ ਦੁਨੀਆਂ ਦੀ ਤਾਕਤ ਰੱਖ ਵੀ ਨਹੀਂ ਸਕਦੀ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਗੁਰਬਾਣੀ 'ਚ, ਜਿਸ ਕੇ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਉਨਾ ਚਿਰ ਹੱਥ ਦੇ ਕੇ ਰੱਖਿਆ ਕਰਦਾ ਆਪਣੇ, ਜਿੰਨਾ ਚਿਰ ਆਪਣਾ ਸਮਾਂ ਹੈ। ਜਦੋਂ ਸਮਾਂ ਅਤੇ ਸਵਾਸ ਖਤਮ ਹੋ ਜਾਂਦੇ ਨੇ

0: ਸਾਨੂੰ ਜਾਣਾ ਹੀ ਪੈਣਾ ਸਾਰਿਆਂ ਨੂੰ। ਹੁਣ ਕਿੱਥੇ ਜਾਣਾ ਹੈ ਉਹ ਸਾਨੂੰ ਗਿਆਨ ਦਿੱਤਾ ਗਿਆ ਗੁਰਬਾਣੀ 'ਚ। ਅਸੀਂ ਜਿਹੜਾ ਸਵਾਸ ਦੇ ਰਿਹਾ ਉਹਦੇ ਕੋਲ ਜਾਣਾ, ਅਸਾਂ ਵੀ ਉੱਥੇ ਜਾਣਾ ਜਿੱਥੋਂ ਅਸੀਂ ਆਏ ਹਾਂ। ਜਿਹਨੇ ਸਾਨੂੰ ਭੇਜਿਆ ਉਹਨੇ ਸਾਨੂੰ ਬੁਲਾਉਣਾ ਹੈ ਘਰੇ, ਕਹਿੰਦੇ ਆ ਜਾਓ ਪਹਿਲਾਂ ਹੀ ਮੇਰੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਫਰਮਾਨ ਕਰਦੇ ਨੇ, ਜਿੰਨ ਤੁਮ ਭੇਜੇ। ਆਪਾਂ ਨੂੰ ਭੇਜਣ ਵਾਲਾ ਕੌਣ ਆ? ਭੁੱਲ ਗਏ, ਪਰਮਾਤਮਾ ਭੇਜਣ ਵਾਲਾ। ਪਰਮਾਤਮਾ ਨੇ ਪਿੰਡ ਬਣਾਇਆ, ਸਰੀਰ ਬਣਾਇਆ, ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਇਸ ਕਰਕੇ ਉਹਦੇ ਦਾਸ ਬਣਨਾ ਸੀ ਅਸੀਂ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨ ਤੁਮ ਭੇਜੇ ਤਿੰਨੇ ਬੁਲਾਏ, ਸੁੱਖ ਸਹਿਜ ਸੇਤੀ ਘਰ ਆਵੋ। ਕਹਿੰਦੇ ਤੁਸੀਂ ਘਰੇ ਆ ਜਾਓ, ਆਉਣਾ ਜਾਣਾ ਘਰੇ ਬਣਾ ਲਓ। ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਤੁਸੀਂ ਪਹਿਲਾਂ ਹੀ ਇਹ ਨੌ ਦਰ ਬੰਦ ਕਰਨੇ ਸਿੱਖ ਲਓ, ਆਪਣੇ ਘਰ 'ਚ ਵਾਸਾ ਕਰ ਲਓ। ਜਿਹਨੂੰ ਮਹਾਰਾਜ ਕਹਿੰਦੇ ਨੌ ਦਰ ਠਾਕੇ ਧਾਵ ਤਰਹਾਏ, ਮਨ ਨੌ ਦਰਾਂ 'ਚ ਭੱਜਦਾ ਇਹਨੂੰ ਰੋਕੋ। ਨੌ ਦਰ ਠਾਕੇ ਧਾਵ ਤਰਹਾਏ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਇਹ ਸਾਡੇ ਘਰ ਦੀ ਨਿਸ਼ਾਨੀ ਹੈ। ਅਤੇ ਮਹਾਰਾਜ ਕਹਿੰਦੇ ਜਿਹੜੇ ਘਰੇ ਆ ਜਾਂਦੇ ਨੇ ਉਹ ਸੁੱਖ ਸਹਿਜ ਸੇਤੀ ਘਰ ਆਵੋ। ਜਦੋਂ ਇਹ ਸਰੀਰ ਛੱਡਣਾ ਹੁੰਦਾ, ਸਵਾਸ ਬੰਦ ਹੁੰਦੇ ਨੇ, ਉਹ ਘਰੇ ਚਲੇ ਜਾਂਦੇ ਨੇ। ਇਹ ਪ੍ਰੈਕਟੀਕਲ ਲਿਖਿਆ ਹੋਇਆ ਗੁਰਬਾਣੀ 'ਚ ਸਾਰਾ ਗੁਰਮੁਖਾਂ ਦਾ। ਜਿਵੇਂ ਉਹਨਾਂ ਨੇ ਸਾਨੂੰ ਜੀਵਨ ਮੁਕਤ ਕਰਨਾ, ਜਿਉਂਦੇ ਜੀ ਮੁਕਤੀ ਹੈ, ਇਹ ਗੁਰਬਾਣੀ 'ਚ ਲਿਖਿਆ ਹੋਇਆ। ਮਹਾਰਾਜ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾ ਹੈ ਨਾ। ਇਹ ਕੰਮ ਤੂੰ ਜਾਣਿਆ ਨਹੀਂ ਗਾ, ਗੁਰੂ ਕੋਲ ਆ ਕੇ ਸਿੱਖਿਆ ਨਹੀਂ ਗਾ। ਧਨ ਜੋਰਨ ਕੋ ਧਾਇਆ, ਸਾਰੀ ਦਿਹਾੜੀ ਸੰਸਾਰ ਦੇ ਪਦਾਰਥ ਇਕੱਠੇ ਕਰਦਾ ਅਤੇ ਮੰਗਦਾ ਵੀ ਪਦਾਰਥ ਹੀ ਆ। ਇਹ ਮੰਗਲਾਂ ਨਾਲ ਹੀ ਵੀ ਆਹ ਵੀ ਮੈਨੂੰ ਦੇ ਦਿਓ ਜੀ, ਅਤੇ ਦੇ ਦੂਗਾ, ਮੰਗਾਂਗੇ ਤੂੰ। ਹੁਣ ਮਹਾਰਾਜ ਕਹਿੰਦੇ ਅੰਤ ਬਾਰ ਕਾਹੂੰ ਨਹੀਂ ਦੇਨਾ। ਜੇ ਤੂੰ ਇਹੀ ਕੰਮ ਕਰੀ ਗਿਆ ਤਾਂ ਇੱਥੇ ਹੀ ਰਖਾ ਲੈਣਾ ਸਾਰਾ ਕੁਛ। ਅੰਤ ਬਾਰ ਕਾਹੂੰ ਨਹੀਂ ਦੇਨਾ, ਬਿਰਥਾ ਆਪ ਬੰਧਾਇਆ, ਸਗੋਂ ਇਹਨੇ ਤੈਨੂੰ ਬਣਾ ਬੰਨ ਕੇ ਦੁਬਾਰਾ ਜਨਮ ਦਵਾ ਦੇਣਾ, ਤੇਰਾ ਧਿਆਨ ਬਦਲਿਆ ਹੋਇਆ। ਤਾਂ ਕਰਕੇ ਗੁਰੂ ਨਾਲ ਜੁੜਨਾ, ਗੁਰੂ ਵਾਲੇ ਬਣਨਾ ਹਰ ਇੱਕ ਸਿੱਖ ਦਾ ਫਰਜ਼ ਹੈ। ਜੇ ਕਿਸੇ ਨੂੰ ਕਹੋ ਜੀ ਗੁਰੂ ਵਾਲੇ ਬਣੋ, ਗੁਰੂ ਦੀ ਮੱਤ ਲਵੋ, ਅਤੇ ਬਹੁਤ ਸਾਰੇ ਐਸੇ ਅੱਜ ਕੱਲ੍ਹ ਜ਼ਿਆਦਾ ਸਿਆਣੇ ਹੋ ਗਏ, ਆਪਾਂ ਬਹੁਤੇ ਪੜ੍ਹ ਲਿਖ ਗਏ, ਅਸੀਂ ਕਹਿ ਦਿੰਦੇ ਸਾਨੂੰ ਕੀ ਲੋੜ ਗੁਰੂ ਵਾਲੇ ਬਣਨ ਦੀ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਨਾ ਕੋਈ ਤਰਿਆ ਅਤੇ ਨਾ ਤਰੂਗਾ, ਇਸ ਲਈ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਤਾਂ ਕਰਕੇ ਹਰ ਇੱਕ ਨੂੰ ਮਹਾਰਾਜ ਕਹਿੰਦੇ ਜਾ ਕੇ ਪੁੱਛੋ, ਦੇਖੋ ਹਰ ਇੱਕ ਨੂੰ ਗੁਰੂ ਧਾਰਨ ਕਰਨਾ ਪਿਆ, ਅਤੇ ਇਹ ਸਾਨੂੰ ਵੀ ਗੁਰੂ ਧਾਰਨ ਕਰਨਾ ਪੈਂਦਾ। ਜਿੰਨਾ ਚਿਰ ਤੀਜੇ ਪਾਤਸ਼ਾਹ ਨੂੰ ਤਾਂ ਆਪਾਂ ਵੱਧ ਸਿਆਣੇ ਨਹੀਂ, ਤੀਜੇ ਪਾਤਸ਼ਾਹ ਲਗਭਗ 60 ਸਾਲ ਉਮਰ ਸੀ ਉਹਨਾਂ ਦੀ। ਉਸ ਸਮੇਂ ਦੇ ਧਾਰਮਿਕ ਗ੍ਰੰਥ ਉਹਨਾਂ ਨੂੰ ਬਹੁਤ ਕੰਠ ਸੀ। ਧਾਰਮਿਕ ਗ੍ਰੰਥ ਉਸ ਸਮੇਂ ਕੀ ਸੀ? ਵੇਦ ਅਤੇ ਸ਼ਸਤਰ। ਉਹਨਾਂ ਦਾ ਉਹਨਾਂ ਨੂੰ ਪੂਰਾ ਗਿਆਨ ਸੀ, ਅਤੇ ਉਹ ਚਰਚਾ ਵੀ ਕਰਦੇ ਸੀ, ਵਿਚਾਰ ਚਰਚਾ ਕਰਦੇ ਸੀ, ਇਤਿਹਾਸ ਚਾਹੁੰਦਾ ਸਾਰਾ। ਪਰ ਪੂਰੇ ਗੁਰੂ ਨੂੰ ਨਹੀਂ ਮਿਲੇ ਸੀਗੇ, ਗੁਰੂ ਦੀ ਸ਼ਰਨ 'ਚ ਨਹੀਂ ਗਏ ਸੀ, ਗੁਰੂ ਵਾਲੇ ਬਣੇ ਨਹੀਂ ਸੀਗੇ। ਇੰਨਾ ਗਿਆਨ ਹੁੰਦਿਆਂ ਹੋਇਆਂ ਉਹਨਾਂ ਨੂੰ ਸਾਧੂ ਮਿਲਿਆ। ਸਾਧੂ ਦਾ ਇੱਕ ਸਵਾਲ ਨੇ ਉਹਨਾਂ ਦੀ ਜ਼ਿੰਦਗੀ ਬਦਲਤੀ। ਸਮਾਂ ਬਣਦਾ ਜਿਹਨੂੰ ਮਹਾਰਾਜ ਕਹਿੰਦੇ ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਪੁਰਖ ਰਸਕ ਬਰਾਗੀ, ਮਿਟਿਓ ਗਿਆਨ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੁੱਤਾ ਪਿਆ ਜਨਮਾਂ ਜਨਮਾਂ ਦਾ ਮਨ, ਜਾਗ ਪੈਂਦਾ ਗੁਰੂ ਦੀ ਸ਼ਰਨ 'ਚ ਆ ਕੇ। ਜਦੋਂ ਤੀਜੇ ਪਾਤਸ਼ਾਹ ਨੂੰ ਸਾਧੂ ਮਿਲਿਆ ਤਾਂ ਬੜਾ ਗਿਆਨ ਸੀ, ਇਤਿਹਾਸ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ, ਉਹਨਾਂ ਦੇ ਘਰੇ ਸਾਧੂ ਠਹਿਰਨ ਲਈ ਆ ਗਿਆ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਕੋਈ ਗੁਰਮੁਖ ਹੁੰਦੇ ਸੀ, ਵਿਚਾਰ ਚਰਚਾ ਕਰਦੇ, ਸਾਧੂ ਸੰਤ ਉਹਨਾਂ ਦੇ ਘਰੇ ਠਹਿਰਦੇ ਸੀ। ਅੱਜ ਕੱਲ੍ਹ ਵੀ ਇਸ ਤਰ੍ਹਾਂ ਹੈ ਬਿਰਲਾ ਬਿਰਲਾ। ਉੱਥੇ ਫਿਰ ਉਹ ਚਰਚਾ ਕਰਦੇ ਆ, ਵਿਚਾਰ ਕਰਦੇ ਆ, ਸਿੱਖੀ ਸਿੱਖਿਆ ਗੁਰ ਵਿਚਾਰ, ਉਹ ਵਿਚਾਰ ਕਰਦੇ ਆ। ਕਿਸੇ ਨੇ ਪਿੰਡ ਜਾ ਕੇ ਪੁੱਛਿਆ ਜੀ ਅਸੀਂ ਅੱਜ ਰਾਤ ਰਹਿਣਾ, ਸਾਧੂ ਨੇ ਕਿੱਥੇ ਠਹਿਰੀਏ? ਕਹਿੰਦੇ ਜੀ ਅਮਰਦਾਸ ਜੀ ਹੈਗੇ ਨੇ, ਉਹਨਾਂ ਦੇ ਘਰੇ ਠਹਿਰ ਜਾਓ, ਉਹ ਨਾਲੇ ਵਿਚਾਰ ਚਰਚਾ ਕਰ ਲਿਓ ਤੁਸੀਂ, ਸਾਧੂ ਉਹ ਵੀ ਗੁਰਮੁਖਾ ਪ੍ਰਚਾਰ ਕਰਦੇ ਨੇ। ਕਹਿੰਦੇ ਸਤਿ ਵਚਨ, ਚਲੇ ਗਏ। ਜਦੋਂ ਗੱਲਬਾਤ ਹੋਈ, ਗੱਲਬਾਤ ਪੁੱਛਿਆ ਉਹਨਾਂ ਨੇ ਵੀ ਤੁਹਾਡਾ ਗੁਰੂ ਕੌਣ ਆ? ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਤਾਂ ਨਹੀਂ ਮੈਂ ਧਾਰਨ ਕੀਤਾ। ਕਹਿੰਦੇ ਜਿੱਥੋਂ ਮਰਜ਼ੀ ਪੁੱਛ ਲਾ, ਮੈਨੂੰ ਵੇਦਾਂ 'ਚੋਂ ਪੁੱਛ, ਸ਼ਸਤਰਾਂ 'ਚੋਂ ਪੁੱਛ, ਹਰ ਇੱਕ ਦਾ ਮੈਂ ਜਵਾਬ ਦੇ ਸਕਦਾ। ਇੰਨਾ ਗਿਆਨ ਸੀ ਉਹਨਾਂ ਨੂੰ। ਸਾਧੂ ਨੇ ਇੱਕ ਸ਼ਬਦ ਨਾਲ ਜ਼ਿੰਦਗੀ ਬਦਲਣੀ ਹੁੰਦੀ ਹੈ। ਉਹ ਕਹਿੰਦੇ ਜੀ ਜੇ ਤੁਸੀਂ ਗੁਰੂ ਵਾਲੇ ਨਗੁਰੇ ਨੂੰ ਜਵਾਬ ਨਹੀਂ ਆਉਂਦਾ, ਉਹ ਕਹਿੰਦੀ ਪੁੱਛੋ। ਕਹਿੰਦੇ ਫਿਰ ਇਹ ਦੱਸੋ ਇੰਨਾ ਗਿਆਨ ਆ ਉਸ ਪ੍ਰੀਤਮ ਨੂੰ ਕਿਵੇਂ ਮਿਲੇ ਤੁਸੀਂ? ਕਹਿੰਦਾ ਮੈਂ ਤਾਂ ਅਜੇ ਤੱਕ ਮਿਲਿਆ ਨਹੀਂ ਗਾ। ਕਹਿੰਦੇ ਇਦੂ ਬਿਨਾਂ ਤਾਂ ਜੀਵਨ ਅਧੂਰਾ। ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ। ਅਵਰ ਕਾਜ ਤੇਰੇ ਕਿਤੇ ਨਾ। ਕਹਿੰਦਾ ਸਾਰਾ ਗਿਆਨ ਹੀ ਇਹ ਤਾਂ ਤੇਰੇ ਨਾਲ ਨਹੀਂ ਜਾਣਾ, ਇਹਦਾ ਇੱਥੇ ਹੀ ਰਹਿ ਜਾਂਦਾ ਗਿਆਨ। ਰਾਤ ਨੂੰ ਦੇਖ ਲਓ ਸੁੱਤੇ ਪਿਆ ਕੋਈ ਗਿਆਨ ਜਾਂਦਾ ਤੁਹਾਡੇ ਨਾਲ? ਕੋਈ ਵਸਤੂ ਜਾਂਦੀ ਹੈ? ਰੋਜ਼ ਐਂ ਹੀ ਹੁੰਦਾ ਖੇਲ, ਅੰਤ ਵੇਲੇ ਵੀ ਇਹੀ ਹੋਣਾ। ਹੁਣ ਗੁਰੂ ਅਮਰਦਾਸ ਦੀ ਐਸੀ ਚੋਟ ਵੱਜੀ, ਉਹ ਰੋਜ਼ ਬੀਬੀ ਬਾਣੀ ਪੜ੍ਹਦੀ ਹੁੰਦੀ ਸੀ ਪਰ ਧਿਆਨ ਨਹੀਂ ਦਿੰਦੇ ਸੀ। ਜਿਹੜੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਉਹ ਸ਼ਬਦ ਪੜ੍ਹਦੀ ਹੁੰਦੀ ਸੀ ਪਰ ਧਿਆਨ ਨਹੀਂ ਦਿੰਦੇ। ਕਈ ਵਾਰ ਅਸੀਂ ਵੀ ਗੁਰਬਾਣੀ ਵੱਲ ਧਿਆਨ ਨਹੀਂ ਨਾ ਦਿੰਦੇ, ਇੱਕ ਇੱਕ ਸ਼ਬਦ ਵੱਲ ਧਿਆਨ ਦੇਣਾ ਹੁੰਦਾ, ਜਿਹਨਾਂ ਨੂੰ ਸੋਝੀ ਆ ਜਾਂਦੀ ਹੈ ਇਕੱਲਾ ਇਕੱਲਾ ਸ਼ਬਦ ਸੁਣਦੇ ਆ ਉਹ। ਜਦੋਂ ਫਿਰ ਇਹ ਪਤਾ ਲੱਗਿਆ ਵੀ ਵਾਕਿਆ ਕੋਈ ਬਾਣੀ ਪੜ੍ਹਦੀ ਆ ਉਹ, ਤੇ ਫਿਰ ਉਹ ਆਪਣੀ ਨੂੰਹ ਰਾਣੀ ਕੋਲੇ ਉਹਦੇ ਕੋਲੇ ਗਏ ਤੇ ਉਹਨੂੰ ਕਹਿੰਦੇ ਵੀ ਤੁਸੀਂ ਜਿਹੜੀ ਬਾਣੀ ਪੜ੍ਹਦੇ ਹੋ ਕਿੰਨਾ ਦੀ ਆ? ਉਹਨਾਂ ਨੇ ਦੱਸਿਆ ਵੀ ਗੁਰੂ ਨਾਨਕ ਦੇ ਘਰ ਦੀ ਬਾਣੀ ਆ। ਫਿਰ ਉਹ ਕਹਿੰਦੇ ਜੀ ਇਸ ਟਾਈਮ ਅਸੀਂ ਫਿਰ ਜਾਣਾ ਗੁਰੂ ਧਾਰਨ ਕਰਨਾ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਫਿਰ ਉਹ ਬੱਚੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਕੋਲੇ ਗਏ। ਹੁਣ ਉਹ ਕੁੜਮ ਲੱਗਦੇ ਸੀਗੇ, ਗੁਰੂ ਅੰਗਦ ਦੇਵ ਜੀ ਉਸ ਟਾਈਮ ਸੰਗਤ 'ਚ ਬੈਠੇ ਪ੍ਰਚਾਰ ਕਰ ਰਹੇ ਸੀ। ਗਏ ਜਾ ਕੇ ਥੱਲੇ ਹੀ ਬੈਠ ਗਏ, ਮਹਾਰਾਜ ਆਸਣ ਲਾ ਕੇ ਬੈਠੇ ਸੀ ਅਤੇ ਮਹਾਰਾਜ ਨੇ ਜਦੋਂ ਦੇਖਿਆ ਤਾਂ ਕਹਿੰਦੇ ਆ ਜਾਓ ਜੀ ਵੀ ਤੁਸੀਂ ਇੱਥੇ ਬੈਠੋ, ਸਾਡੇ ਕੁੜਮ ਲੱਗਦੇ ਹੋ ਸਾਡੇ ਨਾਲ ਬੈਠੋ ਆ ਕੇ, ਤੁਸੀਂ ਪ੍ਰਚਾਰਕ ਵੀ ਬੜੇ। ਅਤੇ ਇੰਨੀ ਜ਼ਿਆਦਾ ਨਿਮਰਤਾ ਆ ਗਈ ਕਹਿੰਦੇ ਵੀ ਨਹੀਂ ਬਿਲਕੁਲ ਨਹੀਂ, ਮੈਂ ਇੱਥੇ ਬੈਠਣਾ ਸੰਗਤ ਜੀ। ਸੰਗਤ ਚਲੀ ਗਈ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਦੇ ਆ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਗੁਰੂ ਅਮਰਦਾਸ ਜੀ ਕਹਿੰਦੇ ਵੀ ਗੁਰੂ ਧਾਰਨ ਤਾਂ ਤੁਸੀਂ ਕਰਨਾ ਪਰ ਗੁਰੂ ਧਾਰਨ ਕਰਨ ਦੇ ਵਿੱਚ ਤੁਹਾਡਾ ਜਿਹੜਾ ਗਿਆਨ ਹੈ ਬਹੁਤ ਜ਼ਿਆਦਾ, ਇਹ ਸਭ ਤੋਂ ਪਹਿਲਾਂ ਅੜਿੱਕਾ ਹੀ ਗਿਆਨ ਆ, ਸਾਡਾ ਵੀ ਅੜਿੱਕਾ 'ਚ ਗਿਆਨ ਹੀ ਹੈ। ਕਿਉਂਕਿ ਅਸੀਂ ਕਹਿੰਦੇ ਸਾਨੂੰ ਪਤਾ, ਪਤਾ ਕੱਖ ਵੀ ਨਹੀਂ ਆਪਾਂ, ਪਤਾ ਪੁਤਾ ਜਿਹਨੂੰ ਜਿਹੜਾ ਕਹਿੰਦਾ ਮੈਨੂੰ ਪਤਾ ਲੱਗ ਗਿਆ ਨਾ, ਉਹ ਕਹਿੰਦੇ ਗਰਭ ਜੋਨ 'ਚ ਫਿਰ ਰਿਹਾ ਜੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਮਰਦਾਸ ਜੀ ਕਹਿੰਦੇ ਵੀ ਉਹ ਤਾਂ ਗਿਆਨ ਰਾਤੀ ਖਤਮ ਹੋ ਗਿਆ ਜਦੋਂ ਸਾਧੂ ਨੇ ਮੈਨੂੰ ਸਵਾਲ ਕੀਤਾ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਉਹ ਕਹਿੰਦੇ ਵੀ ਤਿੰਨ ਚੀਜ਼ਾਂ ਗੁਰੂ ਨੂੰ ਦੇਣੀਆਂ ਪੈਂਦੀਆਂ, ਅੱਜ ਵੀ ਦੇਣੀਆਂ ਪੈਂਦੀਆਂ ਤਿੰਨ, ਤਾਂ ਜਾ ਕੇ ਗੁਰੂ ਗਿਆਨ ਦਿੰਦਾ। ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਤੀਜੇ ਪਾਤਸ਼ਾਹ ਨੇ ਸੌਂਪਿਆ ਅਤੇ ਉਹਨਾਂ ਨੇ ਇਹ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਪਾਇਆ ਫਿਰ ਉਹਨਾਂ ਨੇ ਦੱਸਿਆ ਸਾਨੂੰ ਕੀ ਸੌਂਪਣਾ ਗੁਰੂ ਨੂੰ। ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਇਆ। ਇਸ ਕਰਕੇ ਗੁਰੂ ਦਾ ਹੁਕਮ ਮੰਨਣਾ ਪੈਂਦਾ। ਜਦੋਂ ਅਮਰਦਾਸ ਜੀ ਨੇ ਤਨ ਮਨ ਅਤੇ ਧਨ, ਧਨ ਸਵਾਸਾਂ ਦਾ ਹੁੰਦਾ, ਆ ਸੰਸਾਰ ਦੇ ਧਨ ਨਾਲ ਨਹੀਂ ਰੱਬ ਮਿਲਦਾ, ਠੀਕ ਹੈ ਗੁਜਰਾਨ ਹੈ ਮਾਇਆ ਚਾਹੀਦੀ ਹੈ ਹਰ ਇੱਕ ਕੋਲ। ਹੁਣ ਧਨ ਕਿਹੜਾ? ਸਵਾਸਾਂ ਦਾ ਧਨ ਆ ਸਾਡੇ ਕੋਲ, ਸਭ ਤੋਂ ਕੀਮਤੀ ਹੈ। ਇੱਕ ਸਵਾਸ ਬਦਲੇ ਦੁਨੀਆਂ ਦੀ ਕੋਈ ਵੀ ਵਸਤੂ ਨਹੀਂ ਮਿਲਦੀ ਤੁਹਾਨੂੰ, ਦੁਨੀਆਂ ਦੀਆਂ ਵਸਤੂਆਂ ਮਗਰ ਇੱਕ ਸਵਾਸ ਵੀ ਨਹੀਂ ਮਿਲਦਾ। ਹੁਣ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਉਹ ਕਹਿੰਦੇ ਜੀ ਜੋ ਤੁਸੀਂ ਕਹੋਗੇ ਮੈਂ ਪ੍ਰਵਾਨ ਹੈ। ਉਹਨਾਂ ਨੇ ਤਨ ਮਨ ਧਨ ਸੌਂਪਤਾ ਅਤੇ ਫਿਰ ਸੇਵਾ ਕੀਤੀ, ਉਹ ਵੀ ਸੇਵ ਕਰੇ ਜਿਹੜੀ ਉਹ ਸੇਵਾ ਪ੍ਰਵਾਨ ਹੋਈ, ਸਨਮੁੱਖ ਹੋਏ, ਨਾਮ ਦਾ ਭੇਤ ਆਇਆ, ਸੱਚ ਦਾ ਭੇਤ ਆਇਆ, ਸਤਨਾਮ ਤੱਕ ਜਾ ਕੇ ਸਮਾ ਗਏ ਅਤੇ ਉਹੀ ਇੱਕ ਸਿੱਖ ਗੁਰੂ ਦੀ ਪਦਵੀ 'ਤੇ ਲਾ ਦਿੱਤਾ ਗਿਆ, ਸਤਿਗੁਰ ਦੀ ਪਦਵੀ 'ਤੇ ਲਾ ਦਿੱਤਾ ਗਿਆ। ਇਹ ਹੁੰਦੀ ਹੈ ਸਿੱਖ ਦੀ ਨਿਸ਼ਾਨੀ। ਅੱਜ ਵਾਲੇ ਸਿੱਖ ਅਸੀਂ ਕਹਿ ਦਿੰਦੇ ਜੀ ਐਂ ਕਿਵੇਂ ਹੋਜੂ, ਬਸ ਜਿਹੜਾ ਕਿੰਤੂ ਪਰੰਤੂ ਆ ਨਾ ਐਂ ਕਿਵੇਂ ਹੋਜੂ, ਗੁਰੂ ਕੀ ਨਹੀਂ ਕਰ ਸਕਦਾ, ਪੂਰਾ ਗੁਰੂ ਹੈ, ਸਾਨੂੰ ਵਿਸ਼ਵਾਸ ਹੀ ਨਹੀਂ ਆਪਣੇ ਗੁਰੂ 'ਤੇ। ਇਹ ਗੁਰੂ ਦਾ ਉਪਦੇਸ਼ ਸੁਣਨਾ ਹੁੰਦਾ, ਮੰਨਣਾ ਹੁੰਦਾ ਅਤੇ ਕਮਾਉਣਾ ਹੁੰਦਾ। ਜਿਵੇਂ ਜਿਵੇਂ ਅਸੀਂ ਕਮਾਈ ਕਰਾਂਗੇ ਤਿਵੇਂ ਤਿਵੇਂ ਸਾਡਾ ਮਨ ਨੇੜੇ ਹੁੰਦਾ, ਆਪਣੇ ਨੇੜੇ ਹੁੰਦਾ ਅਤੇ ਗੁਰੂ ਦੇ ਨੇੜੇ ਹੁੰਦਾ, ਫਿਰ ਪਰਮਾਤਮਾ ਦੇ ਵੀ ਨੇੜੇ ਹੋ ਜਾਂਦਾ। ਤਾਂ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਦੋਂ ਪਾਇਆ ਪਰਮੇਸ਼ਰ ਨੂੰ, ਉਹ ਫਿਰ ਸਾਨੂੰ ਦੱਸਦੇ ਨੇ ਮੈਂ ਕਿਵੇਂ ਪਾਇਆ। ਆਨੰਦ ਸਾਹਿਬ ਦੀਆਂ 40 ਪੌੜੀਆਂ ਉਹਨਾਂ ਨੇ ਗੁਰੂ ਨੇ ਪੁੱਛਿਆ, ਜਦੋਂ ਗੁਰੂ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਉਹ ਅਵਸਥਾ ਚਲੇ ਗਏ, ਫਿਰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਪੁੱਛਦੇ ਨੇ ਤੁਸੀਂ ਕਿਵੇਂ ਪਾਇਆ ਦੱਸੋ, ਫਿਰ ਉਹਨਾਂ ਨੇ 40 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਇਹ ਲਿਖੀਆਂ। ਫਿਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ, ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਮੈਂ ਉਸ ਸਤਿਗੁਰ ਨੂੰ ਨਿਰੰਕਾਰ ਨੂੰ ਵਾਹਿਗੁਰੂ ਨੂੰ ਮੈਂ ਪਾਇਆ। ਕਿਵੇਂ ਪਾਇਆ? ਫਿਰ ਉਹਨਾਂ ਨੇ ਸਾਰਾ ਭੇਤ ਦਿੱਤਾ ਹੋਇਆ ਆਨੰਦ ਸਾਹਿਬ ਦੇ ਵਿੱਚ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਕਹਿੰਦੇ ਨੇ ਨੌ ਦਰਾਂ ਤੋਂ ਉੱਤੇ ਚੌਥੇ ਪਦ ਨੂੰ, ਚੌਥੇ ਪਦ 'ਚ ਜਾ ਕੇ ਕਹਿੰਦੇ ਮੈਂ ਸਹਿਜ ਵਿੱਚ ਸਮਾ ਗਿਆ। ਸ਼ਬਦ ਚ ਸਮਾ ਗਿਆ, ਸ਼ਬਦ ਸਮਾਏ ਬੁੱਝੇ ਹਰ ਸੋਏ, ਗੁਰੂ ਦੇ ਬਚਨ ਮੰਨ ਕੇ ਮੈਂ ਉਸ ਪਰਮੇਸ਼ਰ ਨੂੰ ਪਾਇਆ। ਇਸ ਕਰਕੇ ਇਹ ਹੈ ਗੁਰੂ ਦੀ ਸੇਵਾ, ਤਨ ਮਨ ਧਨ ਦੁਆਰਾ ਸੇਵਾ ਕਰਨੀ, ਹਰ ਸਾਹ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਨਾ, ਹਰ ਵੇਲੇ ਗੁਰੂ ਦੀ ਗੱਲ ਕਰਨੀ। ਤਾਂ ਕਰਕੇ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਫਿਰ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਹਰ ਇੱਕ ਜੀਵ ਦਾ ਫਰਜ਼ ਬਣਦਾ ਉਹ ਗੁਰੂ ਵਾਲਾ ਬਣੇ, ਗੁਰਬਿਨ ਤਰਿਓ ਨਾ ਕੋਇ। ਇਸ ਕਰਕੇ ਤਾਂ ਫਿਰ ਬੇਨਤੀ ਕਰੀਦੀ ਆ ਵੀ ਗੁਰਮੁਖੋ ਗੁਰੂ ਵਾਲੇ ਬਣੋ। ਅਸੀਂ ਫਿਰ ਹਜੇ ਮਨ ਸਾਡਾ ਮਨ ਰੇ ਕੌਣ ਕਮਤ ਤੈ ਲੀਨੀ, ਨੌਵੇਂ ਪਾਤਸ਼ਾਹ ਕਹਿੰਦੇ ਅਸੀਂ ਸਾਡਾ ਮਨ ਆਪਦੀ ਮੱਤ ਆ ਨਾ, ਕਿਉਂਕਿ ਬੰਦਾ ਆਪਣੇ ਆਪ ਨੂੰ ਸੋਹਣਾ ਬਣਾਉਣ 'ਤੇ ਲੱਗਿਆ ਰਹਿੰਦਾ ਸਾਰੀ ਉਮਰ। ਸੋਹਣੇ ਆਪਾਂ ਹੈਗੇ ਹੀ ਹਾਂ, ਜਿਹੜਾ ਉਹਨੇ ਪੈਦਾ ਕੀਤਾ ਕਿਤੇ ਘੱਟ ਸੋਹਣਾ ਪੈਦਾ ਕੀਤਾ। ਇਸ ਕਰਕੇ ਅਸੀਂ ਤਨ ਨਹੀਂ ਗੁਰੂ ਨੂੰ ਸੌਂਪਦੇ, ਪਹਿਲਾਂ ਤਾਂ ਮਨ ਸੌਂਪਣਾ ਤਾਂ ਅਗਲੀ ਗੱਲ ਹੈ, ਕਿਉਂਕਿ ਮਨ ਨੂੰ ਦਾਇਰੇ 'ਚ ਲਿਆਉਣਾ ਬਹੁਤ ਔਖਾ ਗੁਰੂ ਦੇ ਬਾਣੀ ਪੜ੍ਹ ਕੇ ਖੋਜ ਕੇ, ਕਿਉਂਕਿ ਮਨ ਟਿਕੂਗਾ ਹੀ ਗੁਰਬਾਣੀ ਦੁਆਰਾ। ਜਾਂ ਜਿਹਨੂੰ ਗੁਰਬਾਣੀ 'ਚ ਕਿਹਾ ਨਾ ਮਨ ਸਮਝਾਵਣ ਕਾਰਨ ਕਸ਼ੂਕ ਪੜ੍ਹੀਏ ਗਿਆਨ, ਇਹ ਗਿਆਨ ਕਾ ਵੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਇਹਦੂ ਬਿਨਾਂ ਗਿਆਨ ਨਹੀਂ ਹੈ। ਬਾਹਰਲੀਆਂ ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਕੇ ਵਿਦਵਾਨ ਬਣ ਜੇ ਬੰਦਾ, ਜੇ ਗੁਰੂ ਦਾ ਗਿਆਨ ਨਹੀਂ ਤਾਂ ਮਾਰੇ ਕਹਿੰਦੇ ਇਹ ਗਿਆਨ ਤੇਰੇ ਕਿਸੇ ਕੰਮ ਨਹੀਂ ਗਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦਾ ਜੋ ਸ਼ਬਦ ਤੁਸੀਂ ਗੁਰਮੁਖਾਂ ਤੋਂ ਸੁਣ ਰਹੇ ਸੀ, ਜਾਚਕ ਮੰਗੇ ਦਾਨ ਦੇ ਪਿਆਰਿਆ, ਮੈਂ ਬੇਨਤੀ ਕਰਦਾ, ਮੈਂ ਮੰਗਤਾ ਤੇਰੇ ਦਰ ਦਾ, ਮੈਨੂੰ ਆਦਾਤ ਦੇ ਦੇ। ਫਿਰ ਜਿਹੜਾ ਮੰਗਦਾ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਫਿਰ ਜਿਹੜੀ ਉਹ ਦਾਤ ਹੈ ਦਾਤੇ ਕੋਲੇ ਨਾਮ ਦੀ ਦਾਤ, ਫਿਰ ਉਹ ਦੱਸਦੇ ਨੇ ਵੀ ਇਹ ਬਹੁਤ ਵੱਡੀ ਦਾਤ ਹੈ, ਇਹਦੇ ਵਿੱਚੋਂ ਕਿਣਕਾ ਦਿੰਦਾ ਉਹ ਸਾਨੂੰ, ਨਾਮ ਦਾ ਕੋਈ ਅੰਤ ਨਹੀਂ ਪਾ ਸਕਿਆ, ਉਹ ਨਾਮ ਦਾ ਕਿਣਕਾ ਸਾਡੇ ਹਿਰਦੇ 'ਚ ਵਸਾ ਦਿੰਦਾ, ਜਿਹਨੂੰ ਗੁਰਬਾਣੀ 'ਚ ਸੁਖਮਨੀ ਸਾਹਿਬ 'ਚ ਦੱਸਿਆ ਹੋਇਆ ਕਿਣਕਾ ਏਕ ਜਸ ਜੀਵ ਸਾਵ ਹੈ। ਇਹ ਨਾਮ ਦਾ ਕਿਣਕਾ ਸਾਡੇ ਹਿਰਦੇ 'ਚ ਪਰਮਾਤਮਾ ਵਸਾਉਂਦਾ ਹੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਾਖੀ ਇੱਕ ਹੈ ਦਰਸ ਤਿਉਹਾਰੋ, ਨਾਨਕ ਉਨ ਸੰਗ ਮੋਹੇ ਅਧਾਰੋ। ਐਸੇ ਗੁਰਮੁਖਾਂ ਦਾ ਸੰਗ ਅਸੀਂ ਮੰਗਦੇ ਹਾਂ ਵੀ ਜਿਨ੍ਹਾਂ ਨੂੰ ਮਿਲ ਕੇ ਸਾਡਾ ਜੀਵਨ ਬਦਲ ਜਾਵੇ, ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਦਾ ਸੋਝ ਆ ਜਾਵੇ, ਜਿਨ੍ਹਾਂ ਨੂੰ ਮਿਲ ਕੇ ਅਸੀਂ ਗੁਰੂ ਨਾਲ ਜੁੜ ਜਾਈਏ। ਜਿਹੜਾ ਸਾਨੂੰ ਆਪਦੇ ਨਾਲ ਜੋੜਦਾ, ਸਰੀਰਾਂ ਨਾਲ ਜੋੜਦਾ, ਉਹਦਾ ਸਾਥ ਨਹੀਂ ਕਰਨਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਸਰੀਰਾਂ ਨਾਲ ਜੁੜੇ ਬੈਠੇ ਹਾਂ, ਅਸੀਂ ਸਰੀਰ ਨੂੰ ਵੱਧ ਤਰਜੀਹ ਦਿੰਦੇ ਹਾਂ। ਇਸ ਕਰਕੇ ਕਿਸੇ ਸਰੀਰ ਦੇ ਵਿੱਚ ਵੀ ਗੁਰੂ ਬੋਲ ਰਿਹਾ ਚੰਗੀ ਗੱਲ ਹੈ, ਸਤਿਕਾਰ ਕਰਨਾ ਸਾਡਾ ਫਰਜ਼ ਹੈ, ਪਰ ਉਸ ਸਰੀਰ ਨਹੀਂ ਕੁਛ ਵੀ ਹੈ, ਉਹਦੇ ਵਿੱਚ ਬੋਲਣ ਵਾਲਾ ਵੱਡਾ ਹੈ। ਉਹਦੇ ਵਿੱਚ ਜੇ ਗੁਰੂ ਬੋਲਦਾ ਤਾਂ ਗੁਰੂ ਵੱਡਾ ਹੋਇਆ ਕਿ ਉਹ ਸਿੱਖ ਵੱਡਾ ਹੋਇਆ। ਇਸ ਕਰਕੇ ਇਹ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਉਹ ਸੰਗਤ ਕਰੇ, ਗੁਰੂ ਵਾਲ ਬਣੇ, ਅਤੇ ਗੁਰੂ ਤੋਂ ਬਿਨਾਂ ਜੀਵਨ ਕਿਸੇ ਕਾਰਨ ਦਾ ਨਹੀਂ ਗਾ। ਸੋ ਅੱਜ ਦਾ ਸ਼ਬਦ ਜੋ ਆਪਾਂ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਸੀ, ਉਹਦੇ ਅਨੁਸਾਰ ਆਪਾਂ ਗੁਰਬਾਣੀ ਦੀ ਵਿਚਾਰ ਕੀਤੀ ਹੈ। ਗੁਰਬਾਣੀ ਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਹੁਣ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਕੀਰਤਨੀ ਜਲੋ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ। ਸੋ ਗੁਰਮੁਖ ਪਿਆਰੋ, ਬੇਨਤੀ ਹੈ ਕਿ ਜੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਹੈ, ਉਸ ਦੇ ਵਿੱਚ ਕਿਸੇ ਗੁਰਮੁਖ ਪਿਆਰੇ ਨੇ ਆਪਣੀ ਕਾਰ ਗਲਤ ਢੰਗ ਨਾਲ ਪਾਰਕ ਕੀਤੀ, ਜਿਸ ਦੇ ਕਰਕੇ ਬਹੁਤ ਸਾਰੀਆਂ ਕਾਰਾਂ ਬਲੋਕ ਹੋਈਆਂ ਹਨ। ਕਿਰਪਾ ਕਰਕੇ ਉਸ ਨੂੰ ਮੂਵ ਕੀਤਾ ਜਾਵੇ, ਕਿਉਂਕਿ ਕੁਛ ਪਰਿਵਾਰ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਣਾ, ਆਪਣੇ ਕੰਮ ਕਾਜ ਕਰਨੇ ਹਨ, ਉੱਥੇ ਸਟੱਕ ਹੋਏ ਹਨ। ਜੋ ਕਾਰ ਗਲਤ ਪਾਰਕ ਕੀਤੀ ਹੈ, ਹੋਂਡਾ ਸਿਵਿਕ ਕਾਰ ਹੈ, ਗ੍ਰੇ ਕਲਰ ਦੀ, ਡਾਰਕ ਗ੍ਰੇ ਕਲਰ ਦੀ, ਜਿਸ ਦਾ ਲਾਇਸੈਂਸ ਪਲੇਟ ਨੰਬਰ SP997A। ਸੋ ਬੇਨਤੀ ਹੈ ਕਿ ਜਿੰਨੀ ਵੀ ਛੇਤੀ ਹੋ ਸਕਦਾ ਹੈ ਉਸ ਕਾਰ ਨੂੰ ਮੂਵ ਕੀਤਾ ਜਾਵੇ, ਤਾਂ ਕਿ ਜਿੰਨਾ ਵੀ ਗੁਰਮੁਖ ਪਿਆਰੇ ਨੇ ਉੱਥੋਂ ਆਪਣੀਆਂ ਕਾਰਾਂ ਕੱਢਣੀਆਂ ਹਨ ਉਹ ਕੱਢ ਸਕਣ, ਅਤੇ ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਗੁਰੂ ਘਰ ਦੇ ਸੇਵਕ ਪਰਿਵਾਰ ਭਾਈ ਸੰਦੀਪ ਸਿੰਘ ਜੀ ਬਰਾੜ ਅਤੇ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ ਅਤੇ ਜੋ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਗੁਰਬਾਣੀ ਕੰਠ ਮੁਕਾਬਲਾ ਹੁੰਦਾ ਹੈ ਇਸ ਵਾਰੀ 24 ਅਕਤੂਬਰ ਸ਼ਨੀਵਾਰ ਨੂੰ ਹੋ ਰਿਹਾ ਹੈ ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਗਰ ਆਪ ਜੀ ਨੇ ਹਾਲੇ ਤੱਕ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਜ਼ਰੂਰ ਕਰਵਾਓ ਕਿਉਂਕਿ ਇਸ ਪ੍ਰੋਗਰਾਮ ਰਾਹੀਂ ਜਿੰਨੇ ਵੀ ਬੱਚੇ ਇਸ ਵਿੱਚ ਪਾਰਟੀਸਪੇਟ ਕਰਦੇ ਹਨ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਬੱਚੇ ਇਸ ਬਹਾਨੇ ਦੇ ਨਾਲ ਬਾਣੀ ਦੇ ਨਾਲ ਜੁੜਦੇ ਹਨ ਸੋ ਬੇਨਤੀ ਹੈ ਕਿ ਜ਼ਰੂਰ ਰਜਿਸਟ੍ਰੇਸ਼ਨ ਕਰਵਾਓ ਅਤੇ 24 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਵਾਲੇ ਦਿਨ ਉਹਨਾਂ ਨੂੰ ਜ਼ਰੂਰ ਇੱਥੇ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਉਣਾ ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਨ ਸੇਵਾ ਨਿਭਾ ਰਹੇ ਹਨ ਅਤਿ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੋਬਿੰਦ ਤਿਆਗ ਆਣ ਲਾਗੇ ਅੰਮ੍ਰਿਤੋ ਡਾਰ ਭੂਮ ਪਾਗੇ ਵਿਖੇ ਰਸ ਸਿਉ ਅਸਕਤ ਮੂੜੇ ਕਹਾਂ ਏ ਕਾਹੇ ਸੁਖ ਮਾਣ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤੇ ਤਪਾਵਨ ਸਰਨ ਆਇਓ ਉਧਰ ਨਾਨਕ ਜਾਣ ਕਾਨੜਾ ਮਹਲਾ ਪੈਮਾ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚੇਂਦਰ ਹਾਓ ਚਰਨ ਕਮਲ ਰਿਦੇ ਧਾਰ ਉਤਰੈ ਦੁਖ ਮਦ ਰਾਜ ਧਨ ਪਰਿਵਾਰ ਮੇਰੇ ਸਰਬ ਸੁਖ ਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹੱਲਾ ਪੈਮਾ ਘਰ ਪੈਮਾ ਇੱਕ ਏ ਓਂਕਾਰ ਸਤ ਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਆਧਾਰ ਗੁਰ ਸਤਿਗੁਰ ਚੰਨੀ ਲਾਗ ਹਰ ਪਾਵੋ ਮਨ ਅਗਾਧ ਜਗ ਜੀਤੋ ਹੋ ਹੋ ਗੁਰ ਕਿਰਪਾ ਦਰਹਾ ਅਨੇਕ ਪੂਜਾ ਮੈਂ ਬਹੁ ਬੇਦ ਖੋਜੀ ਸਭ ਪੂਜਾ ਜੀ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹਾਂ ਪਕੜ ਜਿਸ ਮਾਰਗ ਪਾਵੋ ਸੋ ਤੁਧ ਜੰਤ ਮਿਲਾਸ ਅਵਰ ਓਟ ਮੈਂ ਕੋਇ ਨ ਸੂਜੇ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਕਟ ਪ੍ਰਭ ਨਿਵਾਸ ਪ੍ਰਭ ਚੰਨ

ਸਤ ਗੁਰੂ ਧਨ ਤਨੋ ਧਨ ਧਨ ਤਨੋ ਜਿਤ ਮਿਲ ਹਰ ਬੁਲਕ ਬੁਲੋਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੁਲਤ ਸਭ ਪਾਪ ਲੋਗਿਆ ਸ਼ਲੋਕ ਮਹਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੇ ਕੋਏ।

0: ਆਪ ਦਿਆਲੂ ਹਰ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੇਵੜ ਅਵਰ ਨਾ ਕੋਏ ਜੋ ਹਰ ਪ੍ਰਭ ਪਾਵੇ ਸੋ ਥੀਏ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੇ ਨਾ ਪਾਈ ਆਪਿਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਲਾਹਿਆ ਤਨ ਮਨ ਸੀਤਲ ਹੋਏ ਪੌੜੀ
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ
0: ਸਭ ਜੋਤ ਤੇਰੀ ਜਗ ਜੀਵਨ ਤੂੰ ਘਟ ਘਟ ਹਰ ਰੰਗ ਰੰਗਣ ਰੰਗਣਾ ਸਭ ਧਿਆਵੇ ਤੁਦ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਣਾ
1: ਕੀਰਤਨ ਦੀ ਸੇਵਾ ਕਰਦੇ ਰਹਿਣ
0: ਇਕ ਦਾਤਾ ਸਭ ਜਗਤ ਸਿਖਾਰੀਆਂ ਹਰ ਜਾਂਚੇ ਸਭ ਮੰਗ ਮੰਗਣਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤਿ ਹਰ ਚੰਗ ਚੰਗਣਾ ਸਭ ਕਹੋ ਮੁਖੋ ਰਿਖੀ ਕੇਸ਼ ਹਰੇ ਰਿਖੀ ਕੇਸ਼ ਹਰੇ ਜਿਤ ਪਾਵੇ ਸਭ ਫਲ ਫਲਣਾ
1: ਹਮੇਸ਼ਾ ਹੀ
0: ਸਲੋਕ ਮਹਲਾ ਚੌਥਾ
1: ਚੜ ਕੇ ਸੇਵਾ ਕਰਦੇ ਹਨ
0: ਹਰ ਹਰ ਨਾਮ ਧਿਆਇ ਮਨ ਹਰ ਦਰ ਗਏ ਪਾਵੇ ਮਾਣ ਜੋ ਵਿਸੇ ਸੋ ਫਲ ਪਾਈ ਸੀ ਗੁਰ ਸ਼ਬਦੀ ਲਗੇ ਧਿਆਨ
1: ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਗਰ
0: ਕਿਲਵਖ ਪਾਪ ਸਭ ਕਟਿਆ ਹੋਮੇ ਚੁਕੇ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਸਮ ਬ੍ਰਹਮ ਪਛਾਣ ਹਰ ਹਰ ਕਿਰਪਾ ਤਾਰ ਪ੍ਰਭ ਜਾ ਨਾਨਕ ਜਪ ਹਰ ਨਾਮ ਮਹਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿੰਨ ਮਨ ਵਸਿਆ ਆਏ ਸਤਿਗੁਰ ਕੇ ਪਾਣੇ ਜੋ ਚੱਲੇ ਤਿੰਨ ਦਾਲਦ ਦੁੱਖ ਲੈ ਜਾਏ ਆਪਣੇ ਪਾਣੇ ਕਿਵੇਂ ਨਾ ਪਾਇਓ ਜਨ ਵੇਖੋ ਮਨ ਪਤਿਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰੂ ਲਾਗੇ

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਮਨ ਬਿਰਤੀਆਂ ਇਕਾਗਰ ਕਰਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਘਰ ਦੇ ਮਹਾਨ ਕੀਰਤਨੀਏ ਜਿਨ੍ਹਾਂ ਪਾਸੋਂ ਰੱਬੀ ਬਾਣੀ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ ਜਿੰਨੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ, ਕਿਉਂਕਿ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਆਪਾਂ ਹਾਜ਼ਰੀਆਂ ਭਰਦੇ ਹਾਂ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਨੇ। ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਦੀ ਹਾਜ਼ਰੀ ਲੱਗੀ, ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਆਉਣਾ ਕੀਤਾ, ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਦੀ ਵਾਰ ਦੇ ਵਿੱਚ ਬੜੇ ਪਿਆਰੇ ਸ਼ਬਦ ਵਰਤੇ ਨੇ ਉਹਨਾਂ ਦੇ ਲਈ। ਉਹ ਕਹਿੰਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ। ਅਸੀਂ ਉਹਨਾਂ ਤੋਂ ਸਦਕੇ ਜਾਈਏ, ਬਲਿਹਾਰ ਜਾਈਏ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਉਹਨਾਂ 'ਤੇ ਕਿਰਪਾ ਹੋਈ, ਬਖਸ਼ਿਸ਼ ਹੋਈ, ਉਹ ਆਪਦੇ ਗੁਰੂ ਦੇ ਦਰਬਾਰ ਵੱਲ ਆਏ ਅਤੇ ਉਹਨਾਂ ਨੂੰ ਗੁਰੂ ਦੇ ਦਰਸ਼ਨ ਦੀਦਾਰ ਹੋਏ, ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕਰ ਲਿਆ। ਮਹਾਰਾਜ ਬਾਣੀ ਦੇ ਵਿੱਚ ਵੀ ਆਖਦੇ ਨੇ, ਭਾਵ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾ ਤੋ ਜਸ ਗਾਵੈ, ਜੀਓ ਪਿਆ ਤੋ ਸਰਨੀ। ਮੇਰੇ ਪੈਰ ਹੀ ਮਾਲਕਾ ਤਦ ਸੋਹਦੇ ਨੇ ਜਦੋਂ ਮੈਂ ਤੇਰੇ ਦਰਬਾਰ ਵੱਲ ਆਉਂਦਾ ਹਾਂ, ਮਸਤਕ ਭਾਗਾਂ ਵਾਲਾ ਹੋ ਜਾਂਦਾ ਜਦੋਂ ਮੈਂ ਪੂਰੇ ਗੁਰੂ ਨੂੰ ਨਮਸਕਾਰ ਕਰਦਾ। ਪੂਰੇ ਗੁਰੂ ਅਧੂਰੇ ਨਹੀਂ, ਕਿਉਂਕਿ ਅੱਜ ਜੇ ਸਾਡੀ ਕੌਮ ਦਾ ਦੁਖਾਂਤ ਅਤੇ ਤਰਾਸਦੀ ਆ, ਕੱਚੇ ਪੱਲੇ ਅਧੂਰੇ ਗੁਰੂ ਜਿਹੜੇ ਥਾਂ ਥਾਂ 'ਤੇ ਆਪਦੀਆਂ ਦੁਕਾਨਾਂ ਖੋਲ੍ਹੀ ਬੈਠੇ, ਆਪਦੇ ਡੇਰੇ ਖੋਲ੍ਹੀ ਬੈਠੇ। ਇੱਕ ਹੋਰ ਵੱਡੀ ਗੱਲ ਆ, ਇਹਨਾਂ ਦੀ ਗਿਣਤੀ ਭਾਵੇਂ ਬਹੁਤ ਵੱਡੀ ਏ, ਪਰ ਜਦੋਂ ਕੌਮ 'ਤੇ ਕੋਈ ਭੀੜ ਪੈਂਦੀ ਏ, ਕੌਮ 'ਤੇ ਕੋਈ ਔਖੀ ਘੜੀ ਆਉਂਦੀ ਏ, ਸਟੇਟ ਕੌਮ 'ਤੇ ਜ਼ੁਲਮ ਕਰਦਾ, ਕੌਮ ਦੇ ਨੌਜਵਾਨਾਂ 'ਤੇ ਅਤਿਆਚਾਰ ਕਰਦਾ, ਕੋਈ ਵੀ ਇਹਨਾਂ ਵਿੱਚੋਂ ਨੰਗੇ ਧੜ ਅੱਗੇ ਨਹੀਂ ਆ ਸਕਦਾ। ਕੋਈ ਵੀ ਕੌਮ ਦੇ ਖਾਤਰ ਜਾਂ ਪੰਥ ਖਾਤਰ ਖੜਦੇ ਵੇਖੇ ਨਹੀਂ ਗਏ। ਇਹ ਵੀ ਇੱਕ ਤਰਾਸਦੀ ਹੈ। ਪੂਰੇ ਗੁਰੂ ਦੇ ਦਰ 'ਤੇ ਨਮਸਕਾਰ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਉਹ ਪਿਆਰਿਆਂ ਤੋਂ ਸਦਕੇ ਜਾਈਏ ਜਿਨ੍ਹਾਂ ਨੇ ਆਪਦੇ ਗੁਰੂ ਦਰਬਾਰ ਦੇ ਵਿੱਚ ਜਾ ਕੇ ਗੁਰੂ ਦੇ ਦਰਸ਼ਨ ਕਰ ਲਏ। ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ, ਕਹਿੰਦੇ ਉਹਨਾਂ ਨੇ ਨਮਸਕਾਰ ਕੀਤੀ, ਨਮਸਕਾਰ ਕਰਕੇ ਫਿਰ ਉਹ ਬਹਿ ਗਏ, ਉਹ ਸੰਗਤ ਦੇ ਵਿੱਚ ਸੱਜ ਗਏ, ਗੁਰੂ ਮਹਾਰਾਜ ਜੀ ਦੀ ਉਹਨਾਂ 'ਤੇ ਕਿਰਪਾ ਬਖਸ਼ਿਸ਼ ਹੋਈ। ਵੇਖੋ, ਗੁਰੂ ਦੇ ਦਰਸ਼ਨ, ਗੁਰੂ ਦੀ ਸੰਗਤ ਮਿਲੀ, ਜਦੋਂ ਗੁਰੂ ਦੀ ਸੰਗਤ ਮਿਲੀ, ਸੰਗਤ ਦਾ ਫਿਰ ਗੁਰੂ ਦੇ ਦਰਸ਼ਨਾਂ ਦਾ ਫਲ ਕੀ ਮਿਲਿਆ ਹੈ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤਿ ਬੋਲ ਬੋਲਦੇ ਮਿੱਠਾ, ਉਹਨਾਂ ਨੂੰ ਫਲ ਇਹ ਮਿਲਿਆ ਗੁਰੂ ਦੇ ਦਰਸ਼ਨਾਂ 'ਤੇ ਸੰਗਤ ਦਾ, ਉਹਨਾਂ ਦੀ ਜਿਹੜੀ ਬੋਲੀ ਸੀ ਉਹ ਗੁਰਮਤਿ ਦੇ ਅਨੁਸਾਰ ਹੋ ਗਈ, ਮਿੱਠੀ ਹੋ ਗਈ, ਕੌੜਾ ਸ਼ਬਦ ਨਹੀਂ ਬੋਲਦੇ। ਕਹਿੰਦੇ ਗੁਰਮਤਿ ਬੋਲ ਬੋਲਦੇ ਮਿੱਠਾ, ਨਿਮਰਤਾ ਵਾਲੀ ਹੋ ਗਈ। ਜਦੋਂ ਨਿਮਰਤਾ ਵਾਲੀ ਹੋ ਗਈ, ਮਿੱਠੀ ਬੋਲੀ ਹੋ ਗਈ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਥੇ, ਫਿਰ ਉਹਨਾਂ ਦਾ ਸੁਭਾਅ ਦੇ ਵਿੱਚ ਜਿਹੜੀ ਤਬਦੀਲੀ ਆਉਣੀ ਲਾਜ਼ਮੀ ਸੀ, ਉਹ ਆਪਦੇ ਧੀਆਂ ਪੁੱਤਾਂ ਨੂੰ ਵੀ ਜਿਵੇਂ ਉਹਨਾਂ ਦੇ ਗੁਰ ਭਾਈ ਨੇ ਇਉਂ ਸਮਝਦੇ ਨੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਭਿਰਠਾ, ਉਹਨਾਂ ਨੂੰ ਸਭ ਤੋਂ ਪਿਆਰੀ ਜੀ ਲੱਗਦੀ ਹੈ ਗੁਰੂ ਦੀ ਸੇਵਾ ਲੱਗਦੀ ਹੈ। ਵੇਖੋ, ਗੁਰੂ ਦੇ ਰੰਗ ਦੇ ਵਿੱਚ, ਗੁਰੂ ਦੇ ਨਾਮ ਦੇ ਰੰਗਣ ਵਿੱਚ ਜਦੋਂ ਰੰਗੇ ਗਏ, ਗੁਰੂ ਦੇ ਦਰਸ਼ਨ, ਗੁਰੂ ਦੀ ਸੰਗਤ ਦੇ ਵਿੱਚ ਜਾ ਕੇ ਬੈਠਣਾ ਅਤੇ ਮਿੱਠੇ ਬੋਲ ਬੋਲ ਬਾਣੀ ਚੰਗੀ ਹੋ ਗਈ, ਅਤੇ ਉਹਨਾਂ ਨੇ ਫਿਰ ਆਪਦੇ ਸੁਭਾਅ ਦੇ ਵਿੱਚ ਜਿਹੜੀ ਤਬਦੀਲੀ ਆਉਣੀ ਲਾਜ਼ਮੀ ਸੀ, ਅਤੇ ਸਾਰਿਆਂ ਨੂੰ ਗਲਵੱਕੜੀ ਪਾਉਂਦੇ ਨੇ, ਫਿਰ ਜੇ ਪਿਆਰੀ ਚੀਜ਼ ਲੱਗਦੀ ਆ ਉਹ ਆ ਗੁਰੂ ਦੀ ਸੇਵਾ। ਉਹਨਾਂ ਨੂੰ ਗੁਰੂ ਦੀ ਸੇਵਾ ਤੋਂ ਬਿਨਾਂ ਹੋਰ ਕੋਈ ਪਾਉਂਦਾ ਨਹੀਂ। ਫਿਰ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰਨ ਸਿਰਠਾ, ਕਹਿੰਦੇ ਉਹ ਆਪ ਵੀ ਤਰਦੇ ਵੇਖੇ ਗਏ ਅਤੇ ਜਿਨ੍ਹਾਂ ਨੇ ਉਹਨਾਂ ਦਾ ਸੰਗ ਕੀਤਾ ਉਹ ਵੀ ਤਰਦੇ ਵੇਖੇ ਗਏ। ਇਹ ਭਾਈ ਸਾਹਿਬ ਜੀ ਨੇ ਆਖਿਆ, ਗੁਰਮੁਖ ਮਿਲਿਆ ਪਾਪ ਪਨਿੱਠਾ। ਇਹੋ ਜਿਹੇ ਗੁਰਮੁਖਾਂ ਦੇ, ਇਹੋ ਜਿਹੇ ਰੱਬ ਦੇ ਪਿਆਰਿਆਂ ਦੇ
ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਜ਼ਿਕਰ ਕਰਦੇ ਨੇ, ਜੇ ਦਰਸ਼ਨ ਕੀਤੇ ਜਾਣ ਉਹ ਮਿਲ ਜਾਣ, ਜਿਹੜੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਇਆ ਕਰਦੇ ਨੇ, ਐਡਾ ਮਹਾਤਮ ਆਖਿਆ ਗਿਆ ਹੈ। ਅੱਜ ਦਾ ਜੇ ਉਹ ਦਿਨ ਹੈ, ਬੜੀ ਭਾਗਾਂ ਵਾਲਾ ਦਿਨ ਹੈ, ਇਤਿਹਾਸਕ ਦਿਨ ਹੈ, ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ, ਜਦੋਂ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੋਂ, ਸੁਲਤਾਨਪੁਰ ਦੀ ਜਿਹੜੀ ਧਰਤੀ ਆ ਨਾ ਆਪਣੇ ਵਾਲੇ ਪਾਸੇ ਪੰਜਾਬ ਵਾਲੇ ਪਾਸੇ, ਅਤੇ ਦੂਜੇ ਪਾਸੇ ਜੋ ਪਾਕਿਸਤਾਨ ਦੇ ਵਿੱਚ ਵਿਚਾਲੇ ਸਰਹੱਦ ਆ ਗਈ ਸਾਡੀ, ਉੱਧਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਪਾਵਨ ਪਵਿੱਤਰ ਦੋ ਪ੍ਰਮੁੱਖ, ਇੱਕ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਅਸੀਂ ਅਰਦਾਸ ਦੇ ਵਿੱਚ ਉਹਨਾਂ ਧਰਤੀਆਂ ਦੇ ਬਾਰੇ ਇਹੀ ਬੇਨਤੀ ਗੁਰੂ ਮਹਾਰਾਜ ਦੇ ਅੱਗੇ ਜੋਦਰੀ ਕਰਦੇ ਹਾਂ, ਦਾਤਾ ਜਿਨ੍ਹਾਂ ਅਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲ ਦਾ ਦਾਨ ਸਾਡੀ ਝੋਲੀ 'ਚ ਪਾ ਦੇ। ਆਪਾਂ ਇਹੀ ਅਰਦਾਸ ਕਰਦੇ ਹਾਂ, ਇੱਕ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਇੱਕ ਜਿੱਥੇ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਏ, ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ। ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆ ਪਿਛਲੇ ਦਿਨਾਂ ਦੇ ਵਿੱਚ ਉੱਥੋਂ ਦੇ ਦਰਸ਼ਨ ਦੀਦਾਰ ਕੀਤੇ ਨੇ। 74 ਦੇ ਅਸਥਾਨ, 74 ਦੇ ਲਗਭਗ ਅਸਥਾਨ ਇਕੱਲੇ ਪਾਕਿਸਤਾਨ ਦੇ ਵਿੱਚ ਹੀ ਨੇ, ਸਾਡੇ ਸੂਰਮਿਆਂ ਦੀਆਂ ਯਾਦਗਾਰਾਂ ਨੇ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਨੇ। ਆਪਾਂ ਅਰਦਾਸ ਬੇਨਤੀ ਕਰਦੇ ਹਾਂ ਉਹਨਾਂ ਵਿਛੜੇ ਅਸਥਾਨਾਂ ਦੇ ਲਈ। ਅਤੇ ਇੱਧਰ ਸਾਡੇ ਵਾਲੇ ਪਾਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਅਸਥਾਨ ਨੇ ਸੁਲਤਾਨਪੁਰ। ਸੁਲਤਾਨਪੁਰ ਦੀ ਜਿਹੜੀ ਧਰਤੀ ਹੈ ਉਹ ਇੱਕ ਐਸੀ ਧਰਤੀ ਹੈ, ਕਿਉਂਕਿ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਵਿਆਹੇ ਹੋਏ ਸੀ, ਭਾਈਆ ਜੈ ਰਾਮ ਜੀ, ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਕਿਉਂਕਿ ਪਿਆਰ ਸੀ ਬੜਾ ਭੈਣ ਦੇ ਨਾਲ। ਕਰਤਾਰ ਸਿੰਘ ਬਲੱਗਣ ਪੰਜਾਬੀ ਦਾ ਪ੍ਰਸਿੱਧ ਕਵੀ, ਉਹਨੇ ਬੜੇ ਪਿਆਰ ਦੀਆਂ ਲਾਈਨਾਂ ਲਿਖੀਆਂ ਨੇ, ਭੈਣ ਭੈਣ ਅਤੇ ਭਰਾ ਦੇ ਪਿਆਰ ਦਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਸਭੇ ਸਾਕ ਚੰਗੇਰੇ ਨੇ ਜੱਗ ਉੱਤੇ, ਭੈਣਾਂ ਜਿਗਰ ਦਾ ਸਾਕ ਖਵਾਉਂਦੀਆਂ ਨੇ, ਜੇ ਵੀਰ ਨਾ ਕਿਧਰੇ ਨਜ਼ਰ ਆਵੇ ਭੈਣਾਂ ਅੰਨੀਆਂ ਹੋ ਜਾਂਦੀਆਂ। ਵੱਡੀ ਭੈਣ ਬੇਬੇ ਨਾਨਕੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉੱਥੇ ਲੈ ਕੇ ਗਏ। ਉਸੇ ਧਰਤੀ ਦੇ ਅਨੇਕਾਂ ਚੋਜ ਨੇ ਮਹਾਰਾਜ ਜੀ ਦੇ, ਮੋਦੀਖਾਨੇ ਦੇ ਵਿੱਚ ਉਹਨਾਂ ਨੇ ਆਪਦੀ ਸੇਵਾ ਨਿਭਾਈ। ਅਤੇ ਉਸੇ ਧਰਤੀ ਤੋਂ ਸਤਿਗੁਰੂ ਮਹਾਰਾਜ, ਵੇਖੋ ਉਸੇ ਧਰਤੀ 'ਤੇ ਮਹਾਰਾਜ ਜੀ ਦੀ ਮੰਗਣੀ ਹੋਈ, ਉਸੇ ਧਰਤੀ 'ਤੇ ਸ਼ਗਨ ਆਇਆ ਜੋ ਸਤਿਗੁਰੂ ਮਹਾਰਾਜ ਜੀ ਦੀ ਝੋਲੀ 'ਚ ਪਿਆ। ਉੱਧਰ ਬਟਾਲੇ ਦੀ ਧਰਤੀ 'ਤੇ ਗੁਰੂ ਕੇ ਪਿਆਰਿਓ ਮੂਲ ਚੰਦ ਪੱਖੋ ਕੇ ਅਤੇ ਉਹਨਾਂ ਦੀ ਧਰਮ ਸੁਪਤਨੀ ਹੈ ਬੀਬੀ ਚੰਦੋ ਰਾਣੀ, ਉਹਨਾਂ ਦੀ ਧੀ ਸੀ ਮਾਤਾ ਸੁਲੱਖਣੀ, ਜਿਹਦਾ ਰਿਸ਼ਤਾ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜਿਆ ਹੈ। ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਸਤਿਗੁਰੂ ਮਹਾਰਾਜ ਜੀ ਦੀ ਬਰਾਤ ਚੱਲਦੀ ਹੈ, ਇੱਥੋਂ ਚਾਲੇ ਪਾਉਂਦੀ ਹੈ, ਅਤੇ ਮਾਤਾ ਸੁਲੱਖਣੀ ਜੀ ਦਾ ਡੋਲਾ ਸੀ ਜਿਹੜਾ ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਲੈ ਕੇ ਆਏ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਇੱਕ ਹੋਰ ਖਾਸ ਗੱਲ ਇਹ ਹੈ, ਇੱਥੇ ਜਿਹੜਾ ਮਦਰੱਸਾ ਸੀ ਜਿਹਨੂੰ ਆਪਾਂ ਹੁਣ ਸਕੂਲ ਕਹਿੰਦੇ ਹਾਂ, ਪਾਠਸ਼ਾਲਾ ਆਖਿਆ ਗਿਆ ਹੈ, ਕਿਉਂਕਿ ਪੰਜਾਬੀ ਦਾ ਕੋਈ ਸ਼ਬਦ ਨਹੀਂ ਜੋ ਵੀ ਅਸੀਂ ਵਰਤਦੇ ਹਾਂ, ਹਿੰਦੀ ਸੰਸਕ੍ਰਿਤ ਅਤੇ ਉਰਦੂ। ਮਦਰੱਸਾ, ਪਾਠਸ਼ਾਲਾ ਅਤੇ ਵਿਦਿਆਲਿਆ ਇਹ ਸਾਰੇ, ਸਕੂਲ ਇਹ ਅੰਗਰੇਜ਼ੀ ਦਾ ਹੈ, ਸਾਰੇ ਅਸੀਂ ਦੂਜੀਆਂ ਭਾਸ਼ਾਵਾਂ ਦੇ ਅਪਣਾਏ ਹੋਏ ਨੇ, ਪੰਜਾਬੀ ਦੇ ਵਿੱਚ ਇਹ ਕੋਈ ਇਹਦਾ ਸ਼ਬਦ ਨਹੀਂ ਹੈ। ਇੱਥੇ ਜਿਹੜਾ ਮਦਰੱਸਾ ਸੀ, ਉੱਥੇ ਜਿੱਥੇ ਦਾਰਾ ਸ਼ਿਕੋ ਔਰੰਗਜ਼ੇਬ ਸ਼ਾਹਜਹਾਨ ਬਾਦਸ਼ਾਹ ਦੇ ਦੋ ਸੁਪੁੱਤਰ ਇਸ ਧਰਤੀ 'ਤੇ ਪੜ੍ਹੇ ਨੇ, ਦਾਰਾ ਸ਼ਿਕੋ ਵੀ ਪੜ੍ਹਿਆ ਅਤੇ ਔਰੰਗਜ਼ੇਬ ਵੀ ਇੱਥੇ ਸੁਲਤਾਨਪੁਰ ਦੇ ਵਿੱਚ ਪੜ੍ਹਿਆ ਹੈ। ਅਤੇ ਇਸ ਧਰਤੀ 'ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਏ ਨੇ। ਅਤੇ ਇਸੇ ਹੀ ਧਰਤੀ 'ਤੇ ਫਿਰ ਗੁਰੂ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ ਦੀ ਕੁੱਖ ਨੂੰ ਭਾਗ ਲੱਗੇ। ਗੁਰੂ ਕੇ ਪਿਆਰਿਓ ਸੰਨ 1494 ਅਤੇ ਸੰਮਤ 1551 ਭਾਦੋਂ ਸੁਦੀ ਸੀ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਗ੍ਰਹਿ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ।
ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਦੇ ਉਹ ਮਹਾਨ ਮਹਾਨ ਗੁਰੂ ਕੇ ਪਿਆਰਿਓ, ਇੱਕ ਬੰਦਗੀ ਵਾਲੀ ਪਵਿੱਤਰ ਰੂਹ ਬਾਬਾ ਸ਼੍ਰੀ ਚੰਦ ਜੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ, ਉਦੋਂ ਛੋਟੇ ਸਨ ਲਖਮੀ ਦਾਸ ਜੀ। ਬਾਬਾ ਸ਼੍ਰੀ ਚੰਦ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ, ਸੰਗਤਾਂ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਉਂਦੇ ਨੇ। ਉਹਨਾਂ ਦੀ ਜਿਹੜੀ ਜੀਵਨੀ ਹੈ ਬੜੇ ਕਮਾਲ ਦੀ ਜੀਵਨੀ ਹੈ, ਉਹਨਾਂ ਦੀ ਜਿਹੜੀ ਜੀਵਨੀ ਹੈ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਸੋਚ, ਮੈਂ ਉਹਨਾਂ ਦੀ ਪੁਸਤਕ ਪੜ੍ਹੀ ਆ, ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ 'ਤੇ ਪੁਸਤਕ ਲਿਖੀ, ਜਦੋਂ ਮੁੱਖਬੰਧ ਲਿਖਿਆ ਨਾ, ਉਹ ਮੁੱਖਬੰਧ ਦੇ ਵਿੱਚ ਬੜੇ ਪਿਆਰੇ ਸ਼ਬਦ ਵਰਤਦੇ ਨੇ। ਉਹ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਇਹ ਗੱਲ ਵਾਰ ਵਾਰ ਦੁਹਰਾਉਣੀ, ਇਹ ਗੱਲ ਵਾਰ ਵਾਰ ਕਹਿਣੀ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੇ। ਕਹਿੰਦੇ ਸਾਡੇ ਪਿਤਾ ਜੀ ਨੇ ਸੱਚ ਬੋਲਿਆ, ਤਾਂ ਸੱਚ ਵੀ ਉਦੋਂ ਬੋਲਿਆ ਜਦੋਂ ਸੱਚ ਦੀ ਲੋੜ ਸੀ, ਅਤੇ ਸੱਚ ਬੋਲਿਆ ਵੀ ਅਗਲੇ ਦੇ ਐਨ ਮੂੰਹ 'ਤੇ ਆ, ਚਾਹੇ ਉਹ ਬਾਬਰ ਸੀ ਚਾਹੇ ਉਹ ਮਲਕ ਭਾਗੋ ਸੀ। ਕਹਿਣ ਤੋਂ ਭਾਵ ਉਹ ਸੱਤਾਧਾਰੀ ਸੀ, ਇਹ ਨਹੀਂ ਅੱਜ ਕਿਸੇ ਨੂੰ ਕਹਿ ਕੇ ਵੇਖ ਲਓ ਵੀ ਉਹਦੇ ਮੂੰਹ 'ਤੇ ਗੱਲ ਕਹੇਗਾ, ਜਿਹੜੀ ਗੱਲ ਕਰਦਾ ਤੂੰ ਉਹਦੇ ਪਿੱਛੇ, ਉਹ ਕਹੂਗਾ ਨਹੀਂ ਮੈਂ ਮੂੰਹ 'ਤੇ ਨਹੀਂ ਕਰਨੀ, ਮੇਰਾ ਉਹਦੇ ਨਾਲ ਵੈਰ ਉਹਦੇ ਨਾਲ ਦੁਸ਼ਮਣੀ ਪੈ ਜਾਏਗੀ। ਇਹ ਗੱਲ ਕਹਿੰਦਾ ਨਾ ਬਾਬਾ ਸ਼੍ਰੀ ਚੰਦ ਜੀ, ਕਹਿੰਦੇ ਸਾਡੇ ਪਿਤਾ ਜੀ ਨੇ ਸੱਚ ਬੋਲਿਆ। ਵੇਖੋ ਪਹਿਲਾਂ ਤਾਂ ਬੋਲਣਾ ਹੀ ਔਖਾ, ਪਰ ਸਾਨੂੰ ਗੁਰਮਤਿ ਦੀ ਸਿੱਖਿਆ ਇਹ, ਜੇ ਬੋਲਣਾ ਹੋਇਆ ਤਾਂ ਸੱਚ ਬੋਲੀ, ਨਹੀਂ ਚੁੱਪ ਹੀ ਚੰਗੀ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਬੜੇ ਕਮਾਲ ਦੀਆਂ ਲਾਈਨਾਂ ਨੇ, ਧਿਆਨ ਦੇ ਨਾਲ ਸਰਵਣ ਕਰਨਾ। ਇੱਕ ਨੂੰ ਸੱਤ ਭਾਸ਼ਾਵਾਂ ਆਉਂਦੀਆਂ ਸੀ, ਸੱਤ, ਅੰਗਰੇਜ਼ੀ ਹਿੰਦੀ ਉਰਦੂ ਸੰਸਕ੍ਰਿਤ ਫਾਰਸੀ, ਸੱਤ ਆਉਂਦੀਆਂ ਸੀ ਸੱਤ। ਪਰ ਜਦੋਂ ਬੋਲਣ ਦਾ ਸਮਾਂ ਆਇਆ ਉਹ ਚੁੱਪ ਹੀ ਰਿਹਾ, ਉਹ ਬੋਲਿਆ ਹੀ ਨਹੀਂ। ਮਾਰਟਿਨ ਲੂਥਰ ਆਖਦਾ, ਅਮੈਰੀਕਾ ਦਾ ਪ੍ਰੈਜੀਡੈਂਟ, ਉਹ ਕਹਿੰਦਾ ਦੁਸ਼ਮਣਾਂ ਦੇ ਕਹੇ ਹੋਏ ਬੋਲ ਤੁਹਾਨੂੰ ਯਾਦ ਰਹਿਣ ਜਾਂ ਨਾ ਰਹਿਣ, ਇਹ ਤਾਂ ਕੋਈ ਵੱਡੀ ਗੱਲ ਨਹੀਂ, ਉਹ ਤੁਹਾਨੂੰ ਯਾਦ ਰਹਿਣ ਜਿਹੜੇ ਤੁਹਾਡੇ ਦੁਸ਼ਮਣ ਕਹਿ ਗਏ। ਪਰ ਸੱਜਣਾਂ ਦੀ ਮਿੱਤਰ ਪਿਆਰਿਆਂ ਦੀ ਵੱਟੀ ਹੋਈ ਚੁੱਪ, ਉਹ ਹਮੇਸ਼ਾ ਤੁਹਾਨੂੰ ਸਤਾਉਂਦੀ ਰਹੇਗੀ। ਰਸੂਲ ਹਮਜ਼ਾ ਤੋਬ ਮੇਰਾ ਦਾਗਿਸਤਾਨ ਦੇ ਵਿੱਚ ਉਹ ਕਮਾਲ ਦੀ ਗੱਲ ਲਿਖਦਾ, ਉਹ ਕਹਿੰਦਾ ਬੰਦੇ ਦੀ ਅਕਲ ਦੀ, ਵੇਖੋ ਧਿਆਨ ਨਾਲ ਸੁਣਿਓ, ਬੰਦੇ ਦੀ ਅਕਲ ਦੀ ਜੋ ਦੋਸ਼ ਜੋ ਵੈਰੀ ਮੰਨੀ ਗਈ ਹੈ, ਇਹ ਉਸ ਸਮੇਂ ਜਦੋਂ ਬੋਲਣ ਦਾ ਸਮਾਂ ਹੋਵੇ ਉਦੋਂ ਬੰਦਾ ਚੁੱਪ ਕਰ ਜਾਵੇ, ਜਦੋਂ ਚੁੱਪ ਰਹਿਣ ਦਾ ਸਮਾਂ ਹੋਵੇ ਉਦੋਂ ਕਾਵਾਂ ਰੌਲੀ ਪਾਈ ਜਾਵੇ। ਇਹ ਦੋ ਗੱਲਾਂ ਅਕਲ ਦੀਆਂ ਵੈਰੀ ਨੇ ਬੰਦੇ ਦੀਆਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਬੋਲੇ ਉਹ ਸੱਚ ਬੋਲੇ, ਜਦੋਂ ਵੀ ਉਹਨਾਂ ਨੇ ਗੱਲ ਕਹੀ ਅਗਲੇ ਦੇ ਮੂੰਹ 'ਤੇ ਕਹੀ, ਬਾਬਰ ਨੂੰ ਜਾਵਰ ਆਖਿਆ। ਬਾਬਾ ਸ਼੍ਰੀ ਚੰਦ ਜੀ ਇਹ ਗੱਲ ਵਾਰ ਵਾਰ ਦੁਹਰਾਉਂਦੇ ਰਹੇ। ਆਓ ਬਾਬਾ ਸ਼੍ਰੀ ਚੰਦ ਜੀ ਦਾ ਅੱਜ ਜਸ, ਉਹਨਾਂ ਦੀ ਵਡਿਆਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਨੂੰ ਉਹਨਾਂ ਨੇ ਵਿਭਾਗ ਲਾਈ ਸੀ। ਮਾਤਾ ਸੁਲੱਖਣੀ ਜੀ ਦੀ ਕੁੱਖ, ਗੁਰੂ ਕੇ ਪਿਆਰਿਓ, ਜਦੋਂ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਉਸ ਮਹਾਨ ਤਪਸਵੀ ਦਾ ਜਨਮ ਹੋਇਆ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਇਹ ਸਪੁੱਤਰ ਸਾਹਿਬਜ਼ਾਦੇ, ਇਹਨਾਂ ਨੂੰ ਵੀ ਬਾਬਾ ਸ਼੍ਰੀ ਚੰਦ ਅਖਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਿਸ ਤਰ੍ਹਾਂ ਬਾਬਾ ਨਾਨਕ ਕਹਿ ਕੇ ਇਸ ਦੁਨੀਆਂ ਨੇ ਬੜੇ ਸਤਿਕਾਰ ਦੇ ਨਾਲ ਅਦਬ ਦੇ ਨਾਲ ਸੀ ਝੁਕਾਇਆ ਏ, ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ। ਗੁਰੂ ਕੇ ਪਿਆਰਿਓ, 149 ਸਾਲ ਦੇ ਲਗਭਗ ਉਹਨਾਂ ਦੀ ਉਮਰ ਹੋਈ ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਐਸੀ ਕਿਰਪਾ ਐਸੀ ਬਖਸ਼ਿਸ਼ ਰਹੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ। ਗੁਰੂ ਕੇ ਪਿਆਰਿਓ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਜਦੋਂ ਵੀ ਸਤਿਗੁਰੂ ਮਹਾਰਾਜ ਗੁਰੂ ਕੇ ਲਾਲ ਗੁਰੂ ਕੇ ਸਾਹਿਬਜ਼ਾਦੇ ਦਾ ਪਤਾ ਕਰਦੇ ਵੀ ਬਾਬਾ ਜੀ ਆ ਰਹੇ ਨੇ, ਅਦਬ ਸਤਿਕਾਰ ਦੇ ਨਾਲ ਉਹਨਾਂ ਨੂੰ ਜੀਓ ਆਇਆ ਆਖਦੇ। ਬਾਬਾ ਸ਼੍ਰੀ ਚੰਦ ਜਦੋਂ ਬਚਪਨ ਦੇ ਵਿੱਚ ਨੇ, ਗੁਰੂ ਕੇ ਪਿਆਰੇ ਉਹ ਸਭ ਦੇ ਪਿਆਰੇ ਨੇ, ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਗ੍ਰਹਿ ਵਿਖੇ ਇਸ ਲਾਲ ਦਾ ਜਨਮ ਹੁੰਦਾ ਏ, ਅਤੇ ਫਿਰ ਗੁਰੂ ਕੇ ਪਿਆਰੇ ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਾ ਜੀ ਭਾਈ ਰਾਮਾ ਜੀ, ਸਭਰਾਈ ਜੀ, ਮਾਮਾ ਕ੍ਰਿਸ਼ਨਾ ਜੀ, ਇਹ ਸਾਰੇ ਸਤਿਗੁਰੂ ਮਹਾਰਾਜ ਦੇ ਇਸ ਸੁਲਤਾਨਪੁਰ ਲੋਧੀ ਗ੍ਰਹਿ ਵਿਖੇ ਪਹੁੰਚਦੇ ਨੇ। ਅਤੇ ਭਾਈ ਲਾਲੂ ਜੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਾਚਾ ਜੀ ਸਨ, ਉਹ ਵੀ ਇਸ ਧਰਤੀ 'ਤੇ ਆਏ ਨੇ। ਸਾਰਿਆਂ ਨੇ ਇਸ ਬਾਲਕ ਦੇ ਦਰਸ਼ਨ ਦੀਦਾਰ ਕੀਤੇ ਨੇ। ਵੇਖੋ ਉਸ ਦਾਤੇ ਦੇ, ਉਸ ਪਰਮਾਤਮਾ ਦੇ ਰੰਗ। ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਮਨੁੱਖਤਾ ਦੇ ਭਲੇ ਵਾਸਤੇ, ਜੋ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਅਤੇ ਇਨਸਾਨੀਅਤ ਜਿਉਂਦੀ ਰਹੇ, ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਵਧੀਕੀਆਂ ਫੈਲ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਇਸੇ ਹੀ ਧਰਤੀ ਤੋਂ ਗੁਰੂ ਕੇ ਪਿਆਰੇ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਪੜ੍ਹੀਏ, ਜਦੋਂ ਉਦੋਂ ਪਤਾ ਲੱਗਦਾ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨੇ ਕੀ ਵੇਖਿਆ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਲਾ ਦੁਆਲਾ ਵੇਖਿਆ। ਉਹ ਕਹਿੰਦੇ ਜਿੱਥੇ ਸੰਸਾਰ 'ਚ ਦੁਨੀਆਂ ਦੇ ਵਿੱਚ ਪਿਆਰ ਨਾਲ ਰਹਿਣਾ ਸੀ ਅਤੇ ਏਕੇ ਦੇ ਵਿੱਚ ਰਹਿਣਾ ਸੀ, ਪਰ ਉਹੀ ਸਮਾਜ ਦੇ ਅੰਦਰ ਕੁਝ ਕੁ ਸ਼ੈਤਾਨ ਲੋਕਾਂ ਵੱਲੋਂ ਐਸਾ ਜਿਹੜਾ ਸੀ ਪ੍ਰਚਾਰ ਕੀਤਾ ਗਿਆ, ਐਸੀ ਨਫ਼ਰਤ ਫੈਲਾਈ ਗਈ, ਬੰਦਾ ਇੱਕ ਦੂਜੇ ਦਾ ਵੈਰੀ ਬਣਾ ਦਿੱਤਾ ਗਿਆ। ਉਹੀ ਪ੍ਰਚਾਰ ਆਪਾਂ ਅੱਜ ਵੀ ਵੇਖਦੇ ਹਾਂ। ਇਹ ਲੋਕ ਹੁੰਦੇ ਨੇ ਆਪਦੀਆਂ ਚੌਧਰਾਂ ਕੁਰਸੀਆਂ ਦੀ ਭੁੱਖ ਵਾਸਤੇ ਵੀ ਸਾਡੇ ਕੋਲੋਂ ਕਿਤੇ ਖੁੱਸ ਨਾ ਜਾਵੇ ਇਹ ਅਹੁਦਾ ਜਿਹੜਾ, ਫਿਰ ਉਹ ਪ੍ਰਚਾਰ ਇਸ ਤਰੀਕੇ ਦੇ ਨਾਲ ਕਰਦੇ ਨੇ, ਬੰਦਾ ਬੰਦੇ ਦਾ ਵੈਰੀ ਬਣ ਜਾਂਦਾ ਹੈ। ਇਹ ਸਾਰਾ ਕੁਝ ਭਾਈ ਗੁਰਦਾਸ ਜੀ ਵਾਰ 'ਚ ਆਖਦੇ ਨੇ, ਕਹਿੰਦੇ ਬਾਬਾ ਜੀ ਨੇ ਵੇਖਿਆ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਵੇਖੋ ਨਫ਼ਰਤ ਦੀ ਅੱਗ ਦੇ ਭੰਬੂਕੇ ਨਿਕਲਦੇ ਸੀ ਭੰਬੂਕੇ, ਫਿਰ ਇਹ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਅੱਗ ਲਾਉਣ ਵਾਲੇ ਕੌਣ ਨੇ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਅੱਗ ਲਾਉਣ ਵਾਲਿਆਂ ਦਾ ਪਤਾ ਲੱਗਿਆ ਵੀ ਅੱਗ ਲਾਉਣ ਵਾਲੇ ਕੌਣ ਨੇ। ਵੇਖੋ ਉਹ ਕਿਸੇ ਵਿਦਵਾਨ ਨੇ ਨਹੀਂ ਗੱਲਾਂ ਆਖੀ, ਉਹ ਮਹਾਰਾਜ ਨੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਸਾਡੇ ਸਾਹਮਣੇ ਰੱਖਿਆ ਵੀ ਜਿਹੜੇ ਅੱਗ ਲਾਉਣ ਵਾਲੇ ਸੀ ਉਹ ਤਿੰਨੇ ਧਾਰਮਿਕ ਬੰਦੇ ਸੀ। ਧਾਰਮਿਕ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਆਏ ਅੱਗੇ ਮਹਾਰਾਜ ਦੇ, ਇੱਕ ਕਾਜ਼ੀ, ਇੱਕ ਬ੍ਰਾਹਮਣ, ਇੱਕ ਜੋਗੀ, ਇਹ ਤਿੰਨੇ ਧਾਰਮਿਕ ਨੇ। ਮਹਾਰਾਜ ਕਹਿੰਦੇ ਇਹਨਾਂ ਨੇ ਤਾਂ ਪ੍ਰਚਾਰ ਕਰਨਾ ਸੀ ਪਿਆਰ ਦਾ, ਪਰ ਇਹਨਾਂ ਨੇ ਕੀਤਾ ਨਹੀਂ। ਇਹਨਾਂ ਨੇ ਗੱਲ ਕਰਨੀ ਸੀ ਨਿਰੰਕਾਰ ਦੀ, ਇਹਨਾਂ ਨੇ ਕੀਤੀ ਨਹੀਂ। ਇਹਨਾਂ ਨੇ ਤਾਂ ਸਗੋਂ ਹੰਕਾਰ ਦੀਆਂ ਗੱਲਾਂ ਕੀਤੀਆਂ, ਤਾਂ ਬੰਦੇ ਇੱਕ ਦੂਜੇ ਦਾ ਵੈਰੀ ਬਣੀ ਬੈਠੇ। ਫਿਰ ਉਦੋਂ ਭਾਈ ਸਾਹਿਬ ਜੀ ਅਖੀਰ 'ਤੇ ਲਿਖਦੇ ਨੇ, ਚੜ੍ਹਿਆ ਸੋਧਣ ਧਰਤ ਲੁਕਾਈ, ਕਿਉਂਕਿ ਉਦਾਸੀਆਂ ਵਾਲਾ ਬਾਣਾ ਪਾ ਕੇ ਸਤਿਗੁਰੂ ਮਹਾਰਾਜ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਉਹਨਾਂ ਦੇ ਨਾਲ ਸੀ ਭਾਈ ਮਰਦਾਨਾ ਜੀ। ਐਨ ਚਿੱਟੇ ਦਿਨ, ਐਨ ਸਿਖਰ ਦੁਪਹਿਰੇ, ਤਿਆਗੀਆਂ ਦੇ ਵਿੱਚੋਂ ਇੱਕ ਤਿਆਗੀ ਗੌਤਮ ਮੰਨਿਆ ਗਿਆ, ਕਹਿੰਦੇ ਉਹ ਵੀ ਚੱਲਿਆ ਸੀ। ਜਦੋਂ ਉਹ ਚੱਲਿਆ, ਉਹ ਰਾਤ ਨੂੰ ਚੱਲਿਆ, ਅੱਧੀ ਰਾਤ ਨੂੰ, ਵੀ ਪਰਿਵਾਰ ਤੋਂ ਚੋਰੀ ਜਾਵਾਂਗਾ, ਦਿਨੇ ਨਹੀਂ ਜਾਣਾ, ਚੋਰੀ ਜਾਵਾਂਗਾ, ਰਾਤ ਨੂੰ ਜਾਵਾਂਗਾ, ਕੋਈ ਵੇਖੇ ਹੀ ਨਾ। ਜਦੋਂ ਤੁਰਿਆ
ਆਪਦੇ ਰਾਜ ਭਾਗ ਨੂੰ ਛੱਡ ਕੇ ਤੁਰਨ ਲੱਗਿਆ ਵੀ ਜਾ ਕੇ ਜੰਗਲਾਂ ਦੇ ਵਿੱਚ ਮੈਂ ਬੰਦਗੀ ਕਰਾਂਗਾ। ਉਹ ਤੁਰਨ ਲੱਗਿਆ, ਘਰ ਵਾਲੀ ਦੀ ਯਾਦ ਆ ਗਈ, ਰੁਕ ਗਿਆ। ਫਿਰ ਤੁਰਿਆ, ਫਿਰ ਬੱਚਿਆਂ ਦੀ ਯਾਦ ਆ ਗਈ ਵੀ ਪਿਤਾ ਜੀ ਪਿਤਾ ਜੀ ਪਿਤਾ ਜੀ ਪਿਤਾ ਜੀ ਤਾਂ ਇਹੀ ਕਹਿੰਦੇ ਫਿਰਦੇ ਨੇ, ਇਹਨਾਂ ਨੂੰ ਜੇ ਮੈਂ ਨਾ ਦੇਖਿਆ ਇਹ ਪਿਤਾ ਜੀ ਕਿਸ ਨੂੰ ਆਖਣਗੇ। ਫਿਰ ਰੁਕ ਗਿਆ। ਕਈ ਵਾਰੀ ਤੁਰਦਾ, ਕਈ ਵਾਰੀ ਰੁਕਦਾ, ਅਖੀਰ ਰੋ ਕੇ ਤੁਰਿਆ, ਰੋ ਕੇ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਸ ਦੁਨੀਆ ਨੂੰ ਸੁਧਾਰਨ ਵਾਸਤੇ ਐਨ ਚਿੱਟੇ ਦਿਨ ਚੱਲੇ। ਭਾਵੇਂ ਬੇਬੇ ਨਾਨਕੀ ਨੇ ਅੱਗੇ ਹੋ ਕੇ ਆਖਿਆ ਸੀ, ਵੀਰਾਂ ਮਾਤਾ ਸੁਲੱਖਣੀ ਵੱਲ ਵੇਖ, ਬੱਚੇ ਨੇ। ਬਾਬਾ ਸ਼੍ਰੀ ਚੰਦ ਲਖਮੀ ਦਾਸ ਦਾ ਵੀ ਉਦੋਂ ਜਨਮ ਹੋ ਗਿਆ ਸੀ, ਇਹਨਾਂ ਵੱਲ ਵੇਖ। ਭੈਣ ਨੇ ਇਸ਼ਾਰਾ ਕੀਤਾ ਅਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਹੀ ਗੱਲ ਆਖੀ, ਭੈਣੇ ਉਸ ਨਿਰੰਕਾਰ ਦੀ ਜਿਹੜੀ ਡਿਊਟੀ ਅਸੀਂ ਉਹ ਨਿਭਾਉਣੀ। ਜੇ ਮਾਤਾ ਸੁਲੱਖਣੀ ਵੱਲ ਵੇਖਦੇ ਹਾਂ, ਸਾਨੂੰ ਉਹ ਵੀ ਸਤਵੰਤੀਆਂ ਦਿਸਦੀਆਂ ਜਿਨ੍ਹਾਂ ਦੇ ਸੁਹਾਗ ਜ਼ਾਲਮਾਂ ਨੇ ਖੋਲੇ। ਜੇ ਬਾਬਾ ਸ਼੍ਰੀ ਚੰਦ ਵੱਲ ਵੇਖਦੇ ਹਾਂ, ਸਾਨੂੰ ਉਹ ਵੀ ਮਾਸੂਮ ਵਿਖਦੇ ਨੇ, ਯਤੀਮ ਜਿਹੜੇ ਹੋ ਗਏ ਨੇ, ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਜ਼ਾਲਮਾਂ ਨੇ ਜ਼ੁਲਮ ਦੀ ਚੱਕੀ ਚਲਾਈ, ਉਹਦੇ ਵਿੱਚ ਪਿਸ ਗਏ ਜਿਹੜੇ ਲੋਕ, ਸਾਨੂੰ ਉਹਨਾਂ ਦੀਆਂ ਤਾਂ ਹੀ ਨਜ਼ਰੀ ਆਉਂਦੀਆਂ ਨੇ, ਸੁਣਾਈ ਦਿੰਦੀਆਂ ਨੇ, ਸਾਨੂੰ ਰੋਕ ਨਾ ਸਾਨੂੰ ਜਾਣ। ਇਹ ਕਹਿ ਕੇ ਮਹਾਰਾਜ ਉਦੋਂ ਚੱਲੇ ਸੀ। ਬੇਬੇ ਨਾਨਕੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੇ ਨਾਲ ਪਾਉਣਾ, ਜਿਉਂ ਜਿਉਂ ਵੱਡਾ ਹੁੰਦੇ ਗਏ ਬਾਬਾ ਸ਼੍ਰੀ ਚੰਦ ਜੀ, ਬੜਾ ਪਿਆਰ ਅਤੇ ਲਾਡ ਲਡਾਉਣਾ ਉਸ ਨੂੰ। ਜਿਉਂ ਜਿਉਂ ਸਤਿਗੁਰੂ ਮਹਾਰਾਜ ਦੇ ਇਸ ਸਾਹਿਬਜ਼ਾਦੇ ਨੇ ਆਪਣੇ ਨਾਨਕੇ ਵੀ ਜਾਣਾ, ਲਖਮੀ ਦਾਸ ਦੇ ਨਾਲ ਜਾਂਦੇ ਨੇ, ਆਪਦੇ ਭਰਾਤਾ ਜੀ ਦੇ ਨਾਲ ਜਾਂਦੇ ਨੇ। ਇੱਕ ਦਿਨ ਉਹੀ ਸੁਲਤਾਨਪੁਰ ਲੋਧੀ ਦੀ ਧਰਤੀ, ਪਾਵਨ ਪਵਿੱਤਰ ਧਰਤੀ ਏ, ਮਾਤਾ ਸੁਲੱਖਣੀ ਜੀ ਦੇ ਕੋਲ ਬੈਠੇ ਨੇ। ਹੁਣ ਮਾਤਾ ਸੁਲੱਖਣੀ ਜੀ ਨੇ ਉਹ ਵੀ ਦਿਨ ਵੇਖੇ ਨੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ। ਭਾਵੇਂ ਉਹ ਬੜੇ ਪਿਆਰ ਦੇ ਨਾਲ ਸ਼ਾਂਤ ਚਿੱਤ ਨੇ, ਪਰ ਕਦੇ ਕਦਾਈ ਸੀ ਜਿਹੜਾ ਪਤੀ ਪਿਆਰੇ ਦਾ ਵਿਛੋੜਾ ਸੀ ਉਹ ਤੰਗ ਬੜਾ ਕਰਦਾ ਸੀ, ਇਹ ਕੁਦਰਤੀ ਗੱਲ ਹੈ। ਉਹਨਾਂ ਦੇ ਅੱਗੇ ਉਹਨਾਂ ਦਾ ਲਾਲ, ਉਹਨਾਂ ਦਾ ਪੁੱਤ ਜਦੋਂ ਆਹ ਬੋਲ ਬੋਲਦਾ, ਮਾਤਾ ਜੀ ਜੇ ਤੁਸੀਂ ਮੇਰੇ 'ਤੇ ਵੀ ਕਿਰਪਾ ਕਰ ਦਿਓ, ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਧਰ ਦਿਓ, ਮੈਂ ਵੀ ਪਿਤਾ ਵਾਂਗ ਰਾਂ, ਮੈਂ ਵੀ ਆਪਦੇ ਪਿਤਾ ਜੀ ਦੇ ਵਾਂਗ, ਮੈਂ ਵੀ ਦੂਰ ਦਰੇਡੇ ਜਾਵਾਂ, ਮੈਂ ਵੀ ਜਾ ਕੇ ਲੋਕਾਂ ਦੇ ਨਾਲ ਉਸ ਨਿਰੰਕਾਰ ਦੀਆਂ ਗੱਲਾਂ ਕਰਾਂ, ਜਿਹੜੇ ਲੋਕ ਊਚ ਨੀਚਤਾ ਦੇ ਵਿੱਚ ਜਾਂ ਵੰਡੀਆਂ ਦੇ ਵਿੱਚ ਫਸੇ ਹੋਏ ਨੇ, ਮੈਂ ਉਹਨਾਂ ਦੀਆਂ ਗਲਵੱਕੜੀਆਂ ਪਵਾਵਾਂ, ਜੋ ਬੋਲ ਸਾਂਝੇ ਕਰਦੇ ਨੇ ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

ਮਾਤਾ ਜੀ ਦੇ ਕੋਲ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਉਹਨਾਂ ਨੇ ਆਖਿਆ, ਮਾਤਾ ਜੀ ਮੇਰੇ ਸੀਸ ਤੇ ਹੱਥ ਧਰੋ, ਮੈਂ ਵੀ ਪਿਤਾ ਵਾਂਗਰਾਂ ਉਦਾਸੀ ਜਾਵਾਂ, ਮੈਂ ਵੀ ਪਿਤਾ ਵਾਂਗਰਾਂ ਉਹਨਾਂ ਲੋਕਾਂ ਦੇ ਪਾਸ ਜਾਵਾਂ। ਤੇ ਜਦੋਂ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲਾਲ ਬਾਬਾ ਸ਼੍ਰੀ ਚੰਦ ਜੀ ਇਹ ਗੁਰੂ ਕੇ ਪਿਆਰਿਓ ਬੋਲ ਸਾਂਝੇ ਕਰਦੇ ਨੇ, ਤੇ ਇੱਕ ਵਾਰ ਤਾਂ ਮਾਤਾ ਉਹਦਾ ਵਿਰਾਗ ਦੇ ਵਿੱਚ ਆ ਕੇ ਅੱਖਾਂ ਦੇ ਵਿੱਚੋਂ ਜਲ ਆ ਗਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਮਹਾਰਾਜ ਜੀ ਦੀ ਕਿਰਪਾ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਕੇ ਪਿਆਰਿਓ ਜੋ ਆਪਣੇ ਲਾਲ ਆਪਣੇ ਬੇਟੇ ਧੰਨ ਬਾਬਾ ਸ਼੍ਰੀ ਚੰਦ ਜੀ, ਦੋ ਲਾਈਨਾਂ ਬਰਾਬਰ ਬਰਾਬਰ ਚੱਲੀਆਂ ਸਾਡੇ ਦਾਤੇ ਇੱਕ ਗੁਰਮਤ ਦੀ, ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੁਰਤਾ ਗੱਦੀ ਸੀ, ਦੂਜੇ ਪਾਸੇ ਜਿਹੜਾ ਗੁਰੂ ਕੇ ਪਿਆਰਿਓ ਇਹ ਉਦਾਸੀ ਮਤ ਸੀ, ਜਿਹਦੇ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਅੱਗੇ ਹੋ ਕੇ ਜੋ ਉਹਨਾਂ ਨੇ ਬੰਦਗੀ, ਜੋ ਉਹਨਾਂ ਨੇ ਤਪ ਕੀਤਾ ਏ, ਜੋ ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ, ਅਤੇ ਜਿੱਥੇ ਜਿੱਥੇ ਵੀ ਬਾਬਾ ਸ਼੍ਰੀ ਚੰਦ ਜੀ ਗਏ, ਬਾਹਰ ਨਗਰ ਹੈ ਜਿਹੜਾ ਉਸ ਧਰਤੀ 'ਤੇ ਵਿਰਾਜਮਾਨ ਨੇ, ਜਦੋਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਉਸ ਧਰਤੀ 'ਤੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ, ਕਹਿੰਦੇ ਬਾਬਾ ਸ਼੍ਰੀ ਚੰਦ ਜੀ ਸਮਾਧੀ ਦੇ ਵਿੱਚ ਨੇ, ਇਤਿਹਾਸਕਾਰ ਕਹਿੰਦੇ ਨੇ 2 ਘੰਟੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬਾਬਾ ਜੀ ਦੀ ਉਡੀਕ ਕੀਤੀ ਏ। ਬਾਬਾ ਜੀ ਆਏ ਅੱਗੇ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਨੇ ਬਾਬਾ ਜੀ ਨੂੰ ਸੀ ਚੁਕਾਇਆ। ਬਾਬਾ ਜੀ ਦੇ ਨਾਲ ਭਾਈ ਕਮਲੀਆ ਜੀ ਰਹਿੰਦੇ ਸਨ, ਉਹਨਾਂ ਨੇ ਆਖਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬੜੀ ਕਿਰਪਾ, ਬੜੀ ਅਪਾਰ ਬਖਸ਼ਿਸ਼ ਹੈ, ਉਹਨਾਂ ਦੀ ਗੱਦੀ ਦੇ ਇਹ ਚੌਥੇ ਪਾਤਸ਼ਾਹ ਸੋਢੀ ਸਤਿਗੁਰੂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਨੇ। ਹੁਣ ਗੁਰੂ ਕੇ ਪਿਆਰਿਓ ਜਿਹੜੀ ਨਿਮਰਤਾ ਨਾ, ਕਿਉਂਕਿ ਨਿਮਰਤਾ ਵਾਲਿਆਂ ਨੇ ਇਹ ਦਰਬਾਰ ਦੇ ਵਿੱਚੋਂ ਝੋਲੀਆਂ ਭਰੀਆਂ ਨੇ, ਨਿਮਰਤਾ ਵਾਲਿਆਂ ਨੇ, ਜਿਨ੍ਹਾਂ ਦੇ ਅੰਦਰ ਹੰਕਾਰ ਪੈਦਾ ਹੋ ਗਿਆ ਉਹ ਤਾਂ ਜਿਹੋ ਜਿਹੇ ਆਏ ਆ ਜਿਹੋ ਜਿਹੇ ਨਾ ਆਏ ਨੇ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਜੇ ਨਿਮਰਤਾ ਏ ਫਿਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਆਪਾਂ ਇਹ ਵੀ ਪੜ੍ਹਦੇ ਹਾਂ, ਕਹਿੰਦੇ ਜਿਹੜੇ ਨਿਮਰਤਾ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦੀ ਬੋਲੀ ਦੇ ਵਿੱਚ ਮਿਠਾਸ ਹੈ, ਫਿਰ ਉਹ ਹਰ ਇੱਕ ਇਨਸਾਨ ਨੂੰ ਚੰਗੇ ਲੱਗਦੇ ਨੇ। ਤਿੱਖਾ ਬੋਲਣ ਵਾਲਿਆਂ ਤੋਂ ਲੋਕ ਆਪ ਹੀ ਪਾਸਾ ਵੱਟ ਜਾਇਆ ਕਰਦੇ। ਬਾਬਾ ਸ਼੍ਰੀ ਚੰਦ ਜੀ ਹੁਣ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇੱਕ ਸਵਾਲ ਕਰਦੇ ਨੇ, ਉਹਨਾਂ ਦਾ ਚਿਹਰਾ ਮੂਹਰਾ ਵੇਖ ਕੇ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ। ਬਾਬਾ ਸ਼੍ਰੀ ਚੰਦ ਜੀ ਨੇ ਵੀ ਜਦੋਂ ਇਹ ਪੁੱਛਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਇਹ ਜਿਹੜਾ ਤੁਸਾਂ ਨੇ ਦਾੜਾ ਲੰਮਾ ਵਧਾਇਆ ਏ, ਇਹ ਕਿਸ ਵਾਸਤੇ ਵਧਾਇਆ ਏ? ਜਦੋਂ ਇਹ ਸਵਾਲ ਕੀਤਾ, ਹੁਣ ਵੇਖੋ ਨਿਮਰਤਾ ਦੇ ਪੁੰਜ, ਧੰਨ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਇਹ ਸ਼ਬਦ ਉਹਨਾਂ ਦੇ ਨੇ, ਉਸ ਸਤਿਗੁਰੂ ਮਹਾਰਾਜ ਜੀ ਨੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰੂ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਮਹਾਰਾਜ ਨੇ ਆਖਿਆ ਸੀ, ਕਹਿੰਦੇ ਸਾਨੂੰ ਕਿਹਨੇ ਪੁੱਛਣਾ ਸੀ, ਅਸੀਂ ਰੁਲ ਨਾ ਜਾਂਦੇ ਜੇ ਗੁਰੂ ਨਾਨਕ ਦੇ ਦਰ ਦੀ ਕਿਰਪਾ ਨਾ ਹੁੰਦੀ, ਜੇ ਗੁਰੂ ਨਾਨਕ ਦੇ ਦਰ ਦੀ ਬਖਸ਼ਿਸ਼ ਨਾ ਹੁੰਦੀ, ਕਿਹਨੇ ਪੁੱਛਣਾ ਸੀ ਸਾਨੂੰ ਯਤੀਮ ਨੂੰ? ਇਹ ਉਸ ਪਾਤਸ਼ਾਹ ਦੇ ਨੇ, ਉਹਨਾਂ ਨੇ ਹੱਥ ਜੋੜ ਕੇ ਬੜੀ ਪਿਆਰ ਦੇ ਨਾਲ ਨਿਮਰਤਾ ਦੇ ਵਿੱਚ ਫਿਰ ਅੱਗੋਂ ਆਹ ਬੋਲ ਬੋਲੇ ਨੇ। ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਮੇਰੇ ਸਾਥੀ ਭਾਈ ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਕੌਂਕੇ ਗਾ ਕੇ

ਧੰਨ ਗੁਰੂ ਰਾਮਦਾਸ ਮਹਾਰਾਜ ਉੱਠੇ, ਕਹਿੰਦੇ ਬਾਬਾ ਜੀ ਅਸੀਂ ਤਾਂ ਭੁੱਲ ਹੀ ਗਏ, ਸਾਨੂੰ ਖੁਸ਼ੀ ਸਾਨੂੰ ਖੇੜਾ ਹੀ ਇੰਨਾ ਹੈ, ਇਹ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਰੱਬ ਦੇ ਪਿਆਰਿਆਂ ਦੇ ਚਰਨ ਪੂੰਜਣ ਵਾਸਤੇ ਦਾੜਾ ਵਧਾਇਆ। ਅੱਗੇ ਹੋਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੇ ਦਾੜੇ ਨਾਲ ਜਦੋਂ ਚਰਨ ਪੂੰਜਣ ਲੱਗਦੇ ਨੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਕਦਮ ਗਲਵੱਕੜੀ ਦੇ ਵਿੱਚ ਲੈ ਲਈ। ਸਤਿਗੁਰੂ ਮਹਾਰਾਜ ਜਿੱਥੇ ਆਪਦੀ ਨਿਮਰਤਾ ਗੁਰੂ ਕੇ ਪਿਆਰਿਓ ਅਤੇ ਬਾਬਾ ਸ਼੍ਰੀ ਚੰਦ ਜੀ ਬੜੇ ਅਦਬ ਸਤਿਕਾਰ ਦੇ ਨਾਲ ਮਹਾਰਾਜ ਨੂੰ ਗਲਵੱਕੜੀ ਵਿੱਚ ਲੈ ਕੇ ਕਹਿੰਦੇ ਨੇ ਧੰਨੋ ਤੁਸੀਂ, ਧੰਨੋ ਤੁਸੀਂ, ਤੁਸੀਂ ਹੁਕਮ ਵਜਾਇਆ। ਅੱਜ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ ਵੀ ਜਨਮ ਦਿਹਾੜਾ ਹੈ ਗੁਰੂ ਕੇ ਪਿਆਰਿਓ। ਗੁਰੂ ਮਹਾਰਾਜ ਕਿਰਪਾ ਕਰੇ, ਜਿੰਨੀਆਂ ਗੁਰੂ ਪਿਆਰੀਆਂ ਸੰਗਤਾਂ ਹਾਜ਼ਰੀ ਲਵਾ ਰਹੀਆਂ ਨੇ, ਸਤਿਗੁਰੂ ਮਹਾਰਾਜ ਸਭ ਦੀ ਹਾਜ਼ਰੀ ਪ੍ਰਵਾਨ ਕਰੀ, ਚੜ੍ਹਦੀ ਕਲਾ ਦੀ ਅਮੀਰੀ ਤੁਹਾਡੀ ਝੋਲੀ ਵਿੱਚ ਪਾਵੇ। ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ, ਆਓ ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਸਾਹਿਬਜ਼ਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ

ਪ੍ਰਭ ਸਾਧਾਨ ਦਾਨਾ ਸਰਦਾਰ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਬਣਾ ਕਦਮ ਕਦਮ ਲੇਖੇ ਲਾਉਣੇ ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ ਸਿੱਖੀ ਸਿਦਕਾ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਤਪਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਸਖਰ ਵਾਧਾ ਘਾਟਾ ਪੁਰਜਗ ਮਾਫ਼ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਇਸ ਵੀਕਐਂਡ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਭਾਈ ਸੰਦੀਪ ਸਿੰਘ ਬਰਾੜ ਪਰਿਵਾਰ ਵੱਲੋਂ ਹੋਈ। ਖਾਲਸਾ ਦੀਵਾਨ ਸੈਟੀ ਵੱਲੋਂ ਬਰਾੜ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਾਵਨ ਤਖਤਾਂ 'ਤੇ ਹੁੰਦੇ ਨੇ। ਸੁਭਾਓ ਭਾਈ ਸਾਹਿਬ ਜੀ ਪਾਸੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ, ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਦੇਵ ਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਵਿਸੰਵਰ ਇੱਕ ਹੈ ਨਾਮ ਜਪਤ ਅਗਨਤ ਅਨੇਕੈ ਬੇਦ ਪੁਰਾਣ ਸਿਮਰ ਸੋਧ ਆਖਿਰ ਕੀਨੇ ਰਾਮ ਨਾਮ ਕੀ ਆਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਕੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦੁਰਗਹਿ ਮਾਨੀ

ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤਿਸਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੀ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ, ਸੰਤ ਕਿਰਪਾ ਤੇ ਅਣ ਦਿਨ ਜਾਨੰਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ।

ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਡ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ,

ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੇ ਅਤ ਭਾਰੀ ਹਰਿ ਕੋ ਨਾਮ ਕਿਨਵਾਹੀ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵ ਹੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੇ ਬੰਧਨ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਦਿਖ ਨਾ ਬੁਝਾਵੇ ਹਰਿ ਕਾ ਨਾਮ ਜਪਤ ਅਗਾਵੈ ਜੇ ਮਾਰਗ ਹੋ ਜਾਤ ਏਕੇਲਾ ਤਹਿ ਹਰਿ ਨਾਮ ਸੰਗ ਹੋਤ ਸੋਏ ਲਾਇਆ ਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਗਣ ਜਹਿ ਆਏ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲ ਕਬਹੁ ਨ ਧੋਵੈ ਹਰਿ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰੇ ਕੇ ਗਣੇ ਜਾਹੇ ਨਾ ਕੋਸਾ ਹਰਿ ਕਾ ਨਾਮ ਊਹਾਂ ਸੰਗ ਤੋਸਾ ਜਹਿ ਪੈੜੇ ਮਹਾਂ ਅੰਧ ਗੁਬਾਰਾ ਹਰਿ ਕਾ ਨਾਮ ਸੰਗ ਉਜੀਆਰਾ ਜਾਂ ਪੰਥ ਤੇਰਾ ਕੋ ਨਾ ਸੰਜਾਨੂ ਹਰਿ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਘਾਮ ਤੈ ਹਰਿ ਕੇ ਨਾਮ ਕੀ ਤੂੰ ਵੀ ਉਪਰ ਸ਼ਾਮ ਦਹਾਂ ਤਿਖਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰਵਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਉ ਭੋਗ ਜੋਗ ਹਰਿ ਨਾਮ ਜਗਤ ਕਿਛ ਨਾਹੀ ਬਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰ ਹਰਿ ਜਨ ਕੈ ਮਾਲਕ ਜੀ ਨਾ ਹਰਿ ਧੰਜਨ ਕਉ ਆਪ੍ਰਭ ਦੀ ਨਾ ਹਰਿ ਹਰਿ ਜਨ ਕੈ ਓਟ ਅਸਤਾਣੀ ਹਰਿ ਪ੍ਰਤਾਪ ਜਨ ਅਵਰਣ ਅਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੀ ਆਟ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਇਰ ਕੋ ਨਾਮ ਕਾਮ ਧਿਨ ਹਰਿ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕਾ ਛਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਕੇ ਸਰਬ ਢੰਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਰਤ ਵਖਿਆਣ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਵਧੇ ਫਿਰਿਆ ਅਨਕ ਪ੍ਰਕਾਰ ਕੀਏ ਬਚਤਨਾ ਪੁੰਨ ਦਾਨ ਹੋਮੇ ਬਹੁਰਤਨਾ ਸਰੀਰ ਕਟਾਏ ਹੋਮੈ ਕਰਾਰਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵੀ ਚਾਰ ਨਾਨ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੇ ਮਹਾਂ ਉਦਾਸ ਪੀ ਸਰਤੀਵੇ ਅਗਨ ਮਾਹੀ ਹੋਮਤ ਪਰਾੜ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਗਿਆਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕਾ ਸ੍ਰੀ ਕਟਾਵੈ ਤਉ ਪੀ ਹੋਮੈ ਮੈਲ ਨ ਜਾਵੇ ਹਰਿ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਵਾ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾਹ ਹੋਇ ਕਾਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁ ਸਿਣ ਜੁਮਕਾ ਭਉ ਵਿਆਪੇ ਅਨਕ ਯਤਨ ਕਾ ਤਿਸਨਾ ਧਰਾਪੈ ਭੇਖ ਅਨੇਕ ਅਗਨ ਨੇ ਬੂਝੈ ਕੋਟ ਉਪਾਪ ਦੁਰਗੈ ਨੇ ਸੀਜੈ ਛੂਟਤ ਨਾਹੀ ਊ ਪਿਆਲ ਮੂਹੇ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੇ ਜਮਡਾਨੈ ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੇ ਹਰਿ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਸ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰਿ ਹਰਿ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗਿ ਹਉਮੈ ਸ਼ੋਰੈ ਜੇ ਕੋ ਜਨ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਿਮਾਨ ਆਪਸ ਕਉ ਜੋ ਡਾਣੇ ਨੀਚਾ ਸੋ ਗਨੀਆ ਸਭ ਤੇ ਊਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰਿ ਹਰਿ ਨਾਮ ਤਿਨ ਘਟ ਘਟ ਜੀਨਾ
ਮਾਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਾਤਮੀ ਜਾਨ ਹੂੰ ਆਪੇ ਆਪਣ ਸੰਗ ਆਪ ਪ੍ਰਭਰਾ ਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਰਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਾਸ ਸੁਣ ਦਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੈ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੀ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੇ ਜਿਣ ਤੂੰ ਸਾਜ ਸਵਾਰ ਸੇ ਗਾ ਰਿਹਾ ਗਰਭਗਨ ਮੈਂ ਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ ਪਰ ਜੋਬਣ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਰ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਰਿ ਉਪਰ ਸੁਖ ਬਸੈ ਸੁ ਭਰਾਤ ਮੀਤ ਬਣਤਾ ਸੰਗਤ ਸਹਿ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਿਆ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੀ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਅਸੇ ਦੁਖ ਮੁੜੰਦ ਬਿਆਪੇ ਨਾਨਕ ਕਾੜ ਲਿਹੁ ਪ੍ਰਭਿਆ ਪਿਆ ਦੰਤ ਜੋ ਰਾਖਨ ਹਾਰ ਤਿਸੋ ਪ੍ਰੀਤਨਾ ਕਰੈ ਗਵਾਰ ਜਾ ਕੀ ਸੇਵਾ ਨਵਨਿਦ ਭਾਵੈ ਦਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਕੋ ਅੰਦਾ ਜਾਣ ਤਦੂਰੇ ਜਾ ਕੇ ਟਹਿਲ ਪਾਵੈ ਦਰਗੈ ਮਾਨ ਤਸੈ ਬਸਾਰੇ ਮੁਗਦਾ ਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰੇ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਨੈ ਨਾ ਛੋੜ ਜੈ ਤਿਸਕਾ ਸਰਮ ਕਰੈ ਸੰਗ ਥਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਵਪ੍ਰੀਤ ਭਸਮ ਸੰਘ ਹੋਏ ਅੰਤ ਕੂਮੈ ਪਤਦ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਲਵਾਇਆ ਸ਼ਬਸ਼ ਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਣ ਅੰਤਰਗਣ ਬਾਹਰ ਤਨ ਸਵਾਗਲ ਪਾਥਰ ਕੈਸੇ ਤਰੇ ਅਤਾਹ ਜਾ ਕੇ ਅੰਤਰ ਵਸਿਆ ਪ੍ਰਵਿਆਪ ਨਾਨਕ ਜਨ ਸਹਿ ਸਮਾਤ ਉਸਨੇ ਅੰਦਾ ਕੈਸੇ ਮਾਰਗ ਪਾਵੈ ਕਰ ਗਿਆ ਲੇਹ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨ ਸਕਈਐ ਤੋ ਸਮਝੈ ਭੂਰਾ ਕਹਾ ਬਿਸਨ ਪਤ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਣ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਧਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਿਆ ਸੋ ਪ੍ਰੀਤ ਬਲੁਆ ਕੇ ਗ੍ਰਹਿ ਪੀਤਰ ਬਸ ਇਣਦ ਕੇਲ ਮਾਇਆ ਰੰਗੜ ਸਹਿ ਦ੍ਰਿੜ ਕਰ ਮਾਨੈ ਮਣੈ ਪ੍ਰਤੀਤ ਕਾਲ ਨਾ ਆਵੈ ਮੂੜੇ ਜੀਤ ਬੈਰ ਬਿਰੁਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਲੋਕ ਧਰੋਹ ਇਹ ਆਹੋ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਏ ਅਰਦਾਸ ਜੀਓ ਆਪਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤੁ ਚੇਤੇ ਉੱਚਾ ਭਗਵੰਤ ਸਗਲ ਸਮਗਰੀ

ਆਸ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗ ਹੈ ਅਨ ਸੁਆਏ ਨਾਨਕ ਹੁਣ ਅਸੀਂ ਜਈ ਬਿਨ ਨਾਵੇ ਪਤ ਜਾਏ ਅਸ਼ਟਪਦੀ ਦਾਸ ਵਸਤੂ ਲੇ ਪਾਛੈ ਪਾਵੇ ਇੱਕ ਬਸਤ ਕਾਰਨ ਵੇ ਖੋਟ ਗਵਾਵੇ ਇੱਕ ਭੀ ਨਾ ਦੇ ਦਸ ਵੀ ਹਿਰਲੇ ਤੋਂ ਬੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪਰਾ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਦਿਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਮਾਣ ਕਛ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੀ ਖੋਵੈ ਬਹੁਰ ਉਸਕਾ ਵਿਸਵਾਸ ਨ ਹੋਵੇ ਇਸ ਕੀ ਬਸ ਸਿਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਸਤੇ ਉਸਤੇ ਜੋ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਇਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਣ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਬਿਣ ਸੇ ਓਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਹੋ ਹਾਸਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਧਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਅਸ ਬਸਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪ੍ਰਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਅਰਕੇ ਚਰੜ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਾਦ ਕਉ ਹਿਰੈ ਮਿਥਿਆ ਨੇਤਰ ਭੇਖ ਤ੍ਰਿਪਤਿ ਰੂਪਾਦ ਮਿਥਿਆ ਸੁਣੈ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਕਾਰ ਕਉ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਮਿਨ ਬੂਝੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਈ ਬਿਰਤੀ ਸਾਖਤ ਕੀ ਯਾਰ ਜਾ ਸਾਜ ਬਿਨਾ ਕਹੋ ਵਸੂਚਾ ਬਿਰਸਾ ਨਾਮ ਬਿਨਾ ਤਨੇ ਅੰਧ ਮੁਖਿਆ ਵਤਾ ਕੈ ਦੁਰਗੰਧ ਬਿਨ ਸਿਮਰਨ ਨਾਰਾਇਣ ਬਿਰਥਾ ਬਿਹਾਏ ਮਿਗਮਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਘਟ ਬਸੇ ਵਰਣਾਓ ਨਾਨਕ ਤਾ ਕੈ ਬਲ ਬਲ ਜਾਓ ਰਹਿ ਤੇ ਅਵਰ ਕਛ ਅਵਰ ਕਮਾਵਤ ਮਨ ਨੇ ਪ੍ਰੀਤ ਮੁਖ ਗੰਢ ਲਾਵਤ ਜਾਨਣ ਹਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਪਜਨ ਮੈਂ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਸਕੀ ਸਿਖ ਤਰੈ ਸੰਸਾਰ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਣ ਜਾਂ ਚਰਨ ਪ੍ਰਾਤਾ ਕਰੋ ਬੇਨਤੀ ਪਰ ਬਮ ਸਮਝਾਨੇ ਆਪਣਾ ਕੀ ਆਪੇ ਮਨ ਆਪੇ ਆਪੇ ਆਪ ਕਰਤਨ ਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਹ ਪਾਪ ਸੇ ਅਨਪਸਗਲ ਤੇ ਰਹਿਤ ਸਭ ਕਹਿ ਜਾਨੇ ਆਤਮ ਕੀ ਰਹਿਤ ਜਿਸ ਭਾਵੈ ਤਸ ਲੈ ਲੜ ਲਾਏ ਥਣ ਥਣਤ ਰਹੇ ਆਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ

ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਨ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੇ ਤਿਆ ਕਵਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੂਜੈ ਮਾਨੇ ਆਠ ਪੈਰ ਤਾਕਾ ਜਿਸ ਗਾ ਬੀਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਖ ਤਾਕੋ ਜਾਂ ਸਤਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਾਸੇ ਤੀ ਘਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿ ਤੋ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਸੁਖੂ ਨਾ ਭੂਚੈ ਮਨ ਸਾ ਸਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਹ ਜੇ ਪ੍ਰਸਾਦ ਆ ਭੂਖਣ ਪਹਿਰੀ ਜੇ ਮਨ ਤਿਸ ਸਿਮਰਤ ਕਿਉ ਆਸ ਕੀਜੈ ਜੇ ਪ੍ਰਸਾਦ ਅਸਵਸ ਦਸਵਾਰੀ ਮਨ ਤਿਸ ਪ੍ਰਕੋ ਕਭੂ ਨਾ ਬਿਸਾਰੇ ਜੇ ਪ੍ਰਸਾਦ ਬਾਗ ਮਿਲਖ ਧਣਾ ਰਾਖ ਪੁਰੇ ਪ੍ਰਭ ਆਪਣੇ ਮਣਾ ਜਿਣ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਏ ਜੋ ਇਕ ਲਖੈ ਇਹਾਉ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਉਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚੇ ਤਾਰੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਸੁਣਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਹਸ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾ

ਸਭਕੋ ਮੂਲ ਨਾ ਮਨੋ ਬਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤੂ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਥਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ।

ਬਿਨਵੰਤਾ ਸਾਧ ਜਿਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਕ ਸੰਗ ਮੁਕੂਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੂਜੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਯਤਨ, ਸਾਧ ਕੀ ਮਹਿਮਾ ਬਰਣੈ ਕੌਣ ਪਰਾਨੀ, ਨਾਨਕ ਸਾਧ ਕੀ ਸੋਭਾ ਪਰ ਮਾਹੇ ਸਮਾਨੀ, ਸਾਧਕ ਸੰਗ ਅਗੋਚਰ ਮਿਲਿਆ, ਸਾਧਕ ਸੰਗ ਸਦਾ ਪਰ ਫੁੱਲਿਆ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਭੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੂ ਹਰਬੈਨ, ਸਾਧਕ ਸੰਗ ਨ ਕਤੂੰ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸੋ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਘੁੰਮਣ ਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧਕ ਸੰਗ ਨ ਕਭੂਤ ਆਵੈ, ਸਾਧਕ ਸੰਗ ਸਾਧ ਸੁਖ ਪਾਵੈ, ਸਾਧ ਸੰਗ ਬਸੈ ਗੋਚਰ ਲੈ, ਸਾਧੂ ਕੈ ਸੰਗ ਅਜਰ ਸਹਿ, ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਵੈਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲੇ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕਹਿ ਸੰਗ ਪਾਪ ਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਿ ਰਮ, ਸਾਧਕ ਸੰਗ ਨਹੀਂ ਕਛ ਢਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੁਕ ਧਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰਬਮ ਸਾਧ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਅਰਕੇ ਗੁਣ ਗਾਓ, ਸਾਧਕ ਸੰਗ ਨਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧਕ ਸੰਗ ਲੱਗੈ ਪਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਬੇਦਨਾ ਜਾਣ, ਜੇਤਾ ਸੁਣੈ ਤੇਤਾ ਬਖਿਆਨ ਹੈ, ਸਾਧ ਕੀ ਉਮਾ ਤੇ ਗੁਣ ਤੇ ਦੂਰ, ਸਾਧ ਕੀ ਉਮਾ ਰਹੀ ਭਰਪੂਰ, ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ, ਸਾਧਕ ਸੋਭਾ ਉਚਤੀ ਉੱਚੀ, ਸਾਧ ਕੀ ਸੋਭਾ ਮੂਚਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਿਆ ਇਕ ਬਿਨ ਕੋਏ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੁਖ, ਬ੍ਰਹਮ ਗਿਆਨੀ ਕਹਿ ਦਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਣ, ਬ੍ਰਹਮ ਗਿਆਨੀ ਕਹਿ ਤੀਰ ਏਕ, ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗਨਾਉ, ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰਿ ਉਪਰੇ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨੇ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਨਮਯਾ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧ

ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀਤ ਪੰਜ ਦੋਖ ਤੇ ਰਹਿਤ ਨਾਨਕ ਕੁਟਮ ਦੇ ਕੋ ਐਸਾ ਆ ਪਰਸ ਬੈਸਨੋ ਸੋਜ ਸਿਉ ਪਰਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਧੋਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਾਨ ਤਨੇ ਅੰਤਰ ਸਿਮਰਨ ਗੋਪਾਲ ਸਭ ਉਪਤ ਹੋਰ ਕਿਰਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਿਆਵਰੈ ਨਾਮ ਜਪਾਵੈ ਨਾਨਕ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਣਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲਕ ਹੋਵੈ ਤਸਕ ਭਗਤ ਕੀ ਮਤ ਉਤਮ ਹੋਵੈ ਭਗਵੰਤ ਕੀ ਟਾਲ ਕਰੈ ਨਿਤ ਨੀਤ ਮਨ ਧਿਆਨ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋ ਦੈ ਰਾਮ ਨਾਮ ਸਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੂਨ ਨਾਵੈ ਵੇਦ ਪ੍ਰਾ ਸਿਮਰਤ ਪੂਜੈ ਮੂਲ ਸੁਖਮ ਜਨ ਅਸਥੂਲ ਚਾਹ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾਇਆ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਣਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾ ਸੰਗ ਭਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਵੈ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਕਾ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕਹਿ ਮਾਨ ਭਾਵ ਬਿਮਕਾ ਨਿਵਾਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤੁਸ ਨਦਰੀ ਆਇਆ ਦਾਤ ਸੰਤਨ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਕਰ ਜਾਣ

ਪ੍ਰਭ ਕੀ ਆਗਿਆ ਆਤਮੇ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫਨ ਹੋਗ ਪਥਰਿਓ ਆਪ ਹੋਏ ਅਨੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਦਾ ਅਮਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤ ਕਰਹਿ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧਿਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਣ ਭਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਵਿ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕੈ ਅੰਤ ਨਾ ਪਾਵੈ ਕਈ ਕੋਟ ਭਏ ਬਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨੇ ਕੋਰ ਕਈ ਕੋਟ ਪਰ ਦਰਭ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸਰਮ ਵਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰ ਪਿਓ ਪਾਏ ਕਈ ਕੋਟ ਪਾਥਰ ਬਿਰਖ ਨੇ ਬਜਾਏ ਕਈ ਕੋਟ ਪੌਣ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਆ ਸੂਰ ਨਖਤਰ ਕਈ ਕੋਟ ਦੇਵਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦਰ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕ ਨਿਰਪੇ ਸਾਚ ਕਈ ਕੋਟ ਭੂਤ ਮੇਰੇ ਸੂਕਰ ਮਿਰ ਗਾਚ ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਤੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੇ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਘੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕਹਿ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿੰਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤ ਮੈਂ ਭਾਰ ਮਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕੌ ਮਿਲਿਓ ਪ੍ਰਭ ਵਿਨਾਸ ਕਈ ਕੋਟ ਮੰਗੈ ਸਤਸੰਗ ਪਰਮ ਤਿਨ ਲਾਗਾ ਰੰਗ ਜਿਨ ਕਾ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜਿਵਿਤ ਕੀਨੂੰ ਵਿਸਤਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾਂਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਪਮ ਕੇ ਦਾਸ ਨਿਹੋ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੀ ਸਦਾ ਨਿਹਾਰੇ ਕੋ ਨਿਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੈ ਆਪਣੇ

ਕਰਨ ਕਰਾਵਣ ਕਰਨ ਜੋਗ ਜੋਤ ਸੁਭਾਵੈ ਸੋਈ ਹੋਗ ਖਿਲਮੈ ਥਾਬੂ ਥਾਪਣ ਹਾਰਾ ਅੰਤ ਨਹੀਂ ਕਿਛ ਭਾਰਾ ਵਾਰਾ ਹੁਕਮੇ ਧਾਰਿਆ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਣਕਾਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਮੈ ਰਹਿਆ ਸਮਾਈ ਪ੍ਰਭ ਭਾਵੈ ਮਾਨੁਗਤ ਪਾਵੈ ਪ੍ਰਭ ਭਾਵੈ ਤਾ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾ ਹਰ ਗੁਣ ਭਾਖੈ ਪ੍ਰਭ ਭਾਵੈ ਤਾ ਪਤਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆ ਕਾਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣਾ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮਹਿਰ ਚੈ ਜੇ ਜਾਣਤੇ ਆਪਣੇ ਆਪ ਬਚੈ ਭਰਮੇ ਭੂਲਾ ਦੇ ਦਸਤਾਵੈ ਨਿਮ ਕਮਾਹੇ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਦੇ ਜਨ ਨਾਮ ਮਿਲੇ ਖਿਲਮੈ ਨੀਚ ਕੀਟ ਕੌ ਰਾਜ ਪਾਰਵਮ ਗਰੀਬ ਨਿਵਾਜ ਜਾਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ ਜੀਉ ਪਿੰਡ ਸਭ ਤਿਸਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆ ਬਣਾਈ ਨਾਨਕ ਜੀਵੈ ਦੇਖ ਬੜਾਈ ਸਕਾ ਬਲ ਨਾਹੀ ਸਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤੁਸ ਭਾਵੈ ਸੋਈ ਫੁਨਤੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋ ਘਰ ਕਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਉਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰ ਨਿਚਕਾ ਸਾਜਾ ਕਬਹੂ ਅਪਕੀਰ ਤੁਮੈ ਆਵੈ ਕਬਹੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਵੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੂਣ ਧਾਰੀ ਲਾਵੈ ਧਾਨ ਕਬਹੂ ਤੜਤੀ ਇਸਨਾਨ ਕਬਹੂ ਸਿੱਧ ਸਾਧਕ ਮੁੱਖ ਗਿਆਨ ਕਬਹੂ ਕੀਟ ਹਸਤ ਤੰਗ ਹੋਏ ਜੀਆ ਅਣਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸੁਆਗੀ ਦਿਖਾਵੈ ਜੋ ਪ੍ਰਭਾਵੈ ਤਿਵੇਂ ਨਚਾਵੈ ਜੋ ਸੁਭਾਵੈ ਸੋਈ ਹੋਏ ਨਾਨਕ ਦੂਜਾ ਵਰਣਾ ਕੋਏ ਕਬੂ ਸਾਧ ਸੰਗਤ ਇਹੋ ਪਾਵੇ ਉਸ ਅਸਥਾਨ ਤੇ ਬੋਰਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਇਸ ਅਸਥਾਨ ਕਾ ਨਹੀਂ ਵਿਨਾਸ ਮਨ ਤੰਨਾ ਮ੍ਰਿਤੇ ਕਰੰਗ ਸਦਾ ਵਸੇ ਪਾਰਬੰ ਕੈ ਸੰਗ ਜੋ ਜਲ ਮੈ ਜਲੈ ਘਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰਖ ਪਾਤੀ ਵਸਵਾਨ ਜੋ ਜਾਵਣ ਜਾਣੈ ਮੈਂ ਜੋਬਣਵੰਤ ਸੋਵਤ ਵਿਸ਼ਟਾ ਕਹਿ ਜਾਂਦੇ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬਹੁ ਜੂਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕੀਆ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤਿਣ ਸਮਾਨ ਕਚ ਸੰਗ ਨ ਜਾਵੈ ਬੋਲਸ ਕਰਮਾਨ ਕੂਪਰ ਕਰੇ ਆਸ ਪਲ ਭੀਤਰ ਤੱਕ ਹੋਏ ਬਿਨਾਸ ਸਪਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜੈ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮਾ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋਜੈ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਰ ਅਵਤਾਰ ਅਣਕ ਯਤਨ ਕਰਿਆ ਤੁਮਨੀ ਦਰਵੈ ਹਾ ਦਰਗਹਿ ਕੋ ਕੈਸੇ ਗਾਵੈ ਆਪਸ ਕੋ ਜੋ ਭਲਾ ਕਾਵੈ ਤਸੈ ਭਲਾਈ ਨਿਕਟ ਨ ਆਵੈ ਸਰਬ ਕਿਰਨ ਜਾ ਕਾਮਨ ਹੋਏ ਕਹੋ ਨਾਨਕ ਤਾ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਜਤੇ ਕਛ ਹੋਏ ਤਾਬ ਇਸ ਕੋ ਸੁਗੁਨਾ ਹੀ ਕੋਏ ਜਬੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨਿਚਲ ਨਾਹੀ ਚੀ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦਿਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਕਹੋ ਛੁਟੈ ਸਹਿਜ ਕਟੇ ਲਾਖੋ ਉੜਤਾਵੈ ਤ੍ਰਿਪਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨੈ ਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਰਿ ਸਕੇ ਆਤ ਕਹਾ ਵਿਚਾਰ ਜੈਸੀ ਉਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂ ਸਭ ਕੈ ਸੰਗ ਪੂਜੈ ਦੇਖਿਆ ਕਰੈ ਵਿਵੇਕ ਆਪੇ ਕਿ ਆਪੇ ਅਨੇਕ ਮਰਣ ਮਿਣਸੈ ਆਵੇ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੂੰ ਆਪਣ ਵਿਸਥਾਰ ਸਭ ਕਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ
ਕਹੋ ਕਿਛੋਏ ਥਾਨ ਥਨ ਤਰੇਕੈ ਸੋਏ ਆਪਣੇ ਚਲਤੇ ਆਪ ਕਰਨੇ ਹਾਰ ਕਹੋ ਤਾਂ ਕਰੈ ਰੰਗਿਆ ਪਾਰ ਮਨ ਮੈਂ ਆਪ ਮਾਨੇ ਆਪਣੇ ਮਾਹੀ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਆ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਕ ਬਣਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਵਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ।

ਅਸ਼ਟਪਦੀ ਸੰਤ ਕੈ ਦੁਖਣ ਯਾਰ ਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖ ਨਿਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋ ਬਾਤ ਹੀਨ ਸੰਤ ਕੇ ਅਤੇ ਕੌ ਰੱਖੈ ਨਾ ਕੋਏ ਸੰਤ ਕੈ ਦੁਖਣ ਸਾਣ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜੋ ਲਵੈ ਸੰਤਨ ਕੈ ਦੁਖਣ ਸਰਪ ਜੋਣ ਪਾਏ ਸੰਤ ਕੈ ਦੁਖਣ ਤਗਤ ਜੋਣ ਕਿਰਮਾਏ ਸੰਤ ਕੈ ਦੁਖਣ ਤੁਸਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋ ਛਲੈ ਸੰਤ ਕੈ ਦੁਖਣ ਤੇ ਸਭ ਜਾਏ ਸੰਤ ਕੈ ਦੁਖ ਨੀਚ ਨਿਚਾਏ ਸੰਤ ਦੁਖੀ ਖਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾਜ ਨਹੀਂ ਮਿੱਤ ਸੰਤ ਕੇ ਦੁਖੀ ਕਿਉ ਡਾਣ ਲਾਗੇ ਸੰਤ ਕੇ ਦੁਖੀ ਕਉ ਸਭ ਤਿਆ ਗਏ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਿਉ ਉਦਿਆਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਹੈ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਧ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜਾ ਪੇਹੀ ਕਾਏ ਸੰਤ ਕੇ ਦੁਖੀ ਕਉ ਵਰਣ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਹ ਬਾਰ ਸੰਤ ਕਾ ਦੁਖੀ ਉਹ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਭਾਵਕ ਇੰਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜੋ ਬੁਆਰ ਤ ਲਖੀ ਤਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕੀ ਦੁਖੀ ਸੰਤ ਕਾ ਦੁਖੀ ਸਦਮਿਤਿਆ ਕੈਤ ਕੀਰਤਨ ਨਿੰਦਕ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁਖ ਨ ਤਿਸ਼ਟੇ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਾਟ ਸਕੇ ਉਹ ਕਰਨੇ ਹਾਰ ਸਦਾ ਤਸਾ ਸੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਨ ਪੁਸੁਰਜਨ ਹੋ ਸਿਮਰਹੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਕਾਏ ਬਹੁ ਨਰਸ ਨਾ ਲਾਗੈ ਆਏ ਮਾਰੈ ਰਾਖੇ ਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਤ ਸਕਾ ਹੁਕਮ ਬੂਝ ਸੁਖੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਈ ਉਸਤ ਮਨ ਮਹਿ ਕਾ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਉ ਨੈਨੋ ਬਿਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲਾਓ ਮਾਰ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਦਰਗਹਿ ਨਾਨਕ ਉਜਲ ਮਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਏ ਤੁਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈਤ ਕੀ ਜਾਣੋ ਤਿਸ ਨਾ ਬੂਝੈ ਸਾਹ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਅਰਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾੜ ਏਕ ਉਪਰ ਜਿਸ ਦਿਨ ਕੀ ਆਸਾ ਤਿਸ ਕੀ ਕੱਟ ਗਿਆ ਜਮਕੀ ਫਾਸਾ ਪਾਰ ਬਮਕੀ ਜਿਸ ਮਨ ਭੂਖ ਨਾਨਕ ਤਿਸੀ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ
ਨਹਿ ਕੀ ਜਨਮੈ ਨਾ ਕਿਛੁ ਮਰੈ ਆਪਣ ਚਲਤੇ ਆਪ ਹੀ ਕਰੇ ਆਵਣ ਜਾਵਣ ਦਿਸ਼ਟਨ ਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਜੁਪਤਰਾਈ ਥਾਪ ਯੋ ਥਾਪ ਅਵਿਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਹਿਉ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੈ ਕਿਰਪਾਲ ਗੁਰੂ ਕਾ ਸਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਇਸਨੂੰ ਕਿਰਪਾ ਕਰੇ ਸੁਭਾਗ ਕਰੈ ਵਡਭਾਗੇ ਨਾਮ ਜੋਤ ਪਾਵੇ ਵਿਸਰਾਮ ਨਾਨਕ ਤਿਨ ਪੁਰ ਕਉ ਤੁਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤਹਦਾ ਦਿਸ਼ਟਾਨਾ ਜਿਸ ਤੇ ਉਪਜੇ ਸਮਾਹੇ ਸਮਾਏ ਓਏ ਸੋਖ ਨਿਧਾਨ ਉਹਨੂੰ ਬਣੇ ਆਏ ਆਪ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨੇਕੋ ਦਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਸਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਤਿਸ ਬਿਰਤਿਆ ਕੋਈ ਨਾਹੇ ਰੇਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਇੱਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਅਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਰ ਹਾਰ ਜਾਣੈ ਗਵਾ ਜਿਸ ਗੁਰੂ ਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾਇਆ ਰੋਗ ਜਿਉਂ ਮੰਦਰ ਕਉ ਥਾਮੈ ਥੰਮਣ ਤਿਉ ਗੁਰ ਕਾ ਸਦ ਮਨੇ ਅਸਥੰਮਣ ਜਿਉਂ ਪਾਖਾਨ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬੇਗਾਸ ਜਿਉਂ ਮਹਾ ਉਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਸੇ ਚਤਾਰ ਜੋ ਕੁਛ ਕਰੇ ਸੋਈ ਸੁਕਮਾਨ ਭੂਲਾ ਕਾਏ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਭਾਇਆ ਤਾਜ ਅਭਿਮਾਨ ਲੇ ਹੋ ਮਨ ਮੋੜ ਰਾਮ ਨਾਮ ਹਿਰਦੇ ਮਹਿ ਤੋਲ ਲਾਤ ਕੇ ਸੰਤੈ ਸੰਚਾਰ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖੂਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਾਧ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗਾ ਹਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਡ ਗਈ ਸੰਤਹਿ ਦਰੈ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਬਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਸ ਕਾ ਉਹ ਕਰਨੈ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਹੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਈਆ ਨਾਨਕ ਹੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨਿਆ ਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਆ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸਚ ਕਰਨੀ ਸਚ ਤਾ ਕੀ ਰਹਿਤ ਸਚ

ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਬ੍ਰਹਮਣ ਮੈਂ ਰਾਖ, ਮਨੁੱਖ ਕੀ ਤੂੰ ਪ੍ਰੀ ਤਿਆਗ, ਤਿਸਤੇ ਪਰੈ ਨਾਹੀਂ ਕਿਛੁ ਹੋਏ, ਸਰਬਨੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕੈ ਮਨ ਰਿਹਾਣ ਰਾਉ, ਮਨਸਾ ਪੂਰਨ ਸਰਣਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਪੂਰ, ਤਿਸਕਾ ਮੰਤਰ ਨਾ ਜਾਣੈ ਹੋਰ, ਅੰਦਰੂ ਮੰਗਲ ਸਾ ਜਾਕੈ, ਸਰਬ ਤੁਖ ਸੁਣੀਐ ਘਰ ਤਾਕੈ, ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀ ਸਰਗਸਤ ਮਹਿ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ, ਜਾਕੀ ਲੀਲਾ ਕੀਮਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਨ ਦੇ, ਜਨਦਾਸ ਨਾਮ ਧਿਆਵੈ ਸੇ, ਤਿਹ ਗੁਣਮਹਿ ਜਾ ਕੋ ਭਰਮਾਏ, ਜਨਮ ਰਹਿ ਫਿਰ ਆਵੈ ਜਾਏ, ਊਚ ਨਿਸ ਕੀ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕ ਰੇ ਇੱਕ ਰੰਗ, ਨਾਨਾ ਵਿਦ ਕਿਨੂ ਵਿਸਤਾਰ, ਪ੍ਰਭ ਅਵਿਨਾਸੀ ਏਕ ਅੰਕਾਰ, ਨਾਨਾ ਚਲਤ ਕਰੇ ਖਿਨਮਾਏ, ਪੂਰੇ ਪੂਰਨ ਸਪਠਾਏ, ਨਾਨਾ ਵਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਾਟ ਸਕੇ ਸਭ ਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਅਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਧਰੇ ਸੁਣ ਸਰਵਣ।

ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸੰਭਾਲੇ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲ ਜਿਸੇ ਬੁਝਾਏ ਤਿਸੇ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਏ ਵਿਸਵਾਸ, ਸਤਨਾਨਕ ਗੁਰ ਤੇ ਪਾਈ, ਸਤ ਭਜਨ ਸਾਧੂ ਉਪਦੇਸ਼, ਸਤਿ ਜਨ ਜਾਕਰ ਦਿਆ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਈ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀ ਆ ਸਭ ਤਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸ਼ਟ ਸੁ ਕਰਨਾ ਹਾਰ, ਅਵਰਣਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋਤ ਸੁਭਾਵੈ ਸੋ ਵਰਤੀਆ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹਿ, ਗੁਰ ਕੇ ਬਚਨ ਪਦਾਰਥ ਲਏ, ਦਾਤੇ ਦੁ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ, ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣੇ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭੁਗਤਾ ਸਰਤ, ਸ਼ਬਦ ਸਤ ਸਤ ਪ੍ਰਭਗਤਾ ਸੁਰਤ, ਸਤ ਸਤ ਜਾ ਸੁਣਤਾ, ਭੋਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਰਿਦਾ ਜਨ ਮਾਨਿਆ, ਕਰਨ ਕਰਾਵਣ ਤਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਨ ਮਨ ਪ੍ਰਗਟਾਇਆ, ਭੈ ਤੇ ਨਿਰਭੋਏ ਬਸਾਨਾ, ਜਿਸ ਤੇ ਉਪਜਤ ਸਮਾਏ ਸਮਾਨਾ, ਬਸ ਤਮਾਏ ਲੇ ਬਸ ਗੜਾਈ, ਤਾ ਕਉ ਭਿੰਨ ਨਾ ਕਹਿਣਾ ਜਾਹੀ, ਬੂਝੈ ਭੋਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸਦੈ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਧ ਸਾਧ ਸਮਾਰੈ, ਆਪਣੇ ਜਨਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰਪਰ ਰੱਖੈ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰੱਖੈ, ਤਾਂ ਕਿ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੂ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚੇ ਉਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਸਿਰ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸਨ ਕਾਢਦੇ ਆਪ, ਤਾ ਕਉ ਰਾਖ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਸਕੇ ਕਰਤ ਬਿਥੇ ਜਾਤ, ਮਾਰੈ ਨਾ ਰਾਖੈ ਅਵਰਣਾ ਕੋਈ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪੁਰਾਣੀ, ਜਬ ਨਾਨਕ ਪ੍ਰਭ ਅਲੱਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਭਈ ਅੰਮ੍ਰਿਤ ਹੋ ਮਨ ਤੰਤਰ ਪੀਐ, ਨਾਮ ਪਤੰਜਨ ਗੁਰਮੁਖ ਪਾਇਆ, ਤਿਸਕਿਛਾ ਵਰਨਾਹੀ ਦਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮ ਰਹਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਤ ਨਾਮ ਕਉ ਨਾਨਕ, ਜਨ ਕੈ ਸਤ ਕਾਮ ਬੋਲੋ, ਜਾ ਜੇ ਬੰਦ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੁਰ ਹੈ ਸਮਾਏ, ਜੋ ਹੋਵਾ ਹੋ ਸੋ ਜਾਣੇ, ਪ੍ਰਭ ਆਪਣੇ ਕਉ ਹੁਕਮ ਪਛਾਣਿਆ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਇੱਕ ਨਾ ਜਾਣੋ, ਵੈਟ ਪ੍ਰਭ ਬਸੇ ਹਜੂਰੇ ਕਉ ਨਾਨਕ ਸੇ ਜਿਨ ਪੂਰੇ, ਮਨ ਮੇਰੇ ਤਨ ਕੀ ਉਠਲੇ, ਮਨ ਤਨੇ ਆਪਣਾ ਤਿੰਨ ਜਨ ਦੇ, ਜਿਸ ਜਨ ਆਪਣਾ ਜਿਨ ਜਨੇ ਆਪਣਾ ਹੁਕਮ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸਕੀ ਸਰਣ ਸਰਬ ਸੁਖ ਪਾਵੈ, ਤਿਸਕੇ ਦਸ ਪਾ ਮਿਟਾਵੈ, ਅਵਰ ਸਿਆਣ ਸਗਲੀ ਛਾਟ, ਤਿਸਨ ਕੀ ਤੂੰ ਸੇਵਾ ਲਾਗ, ਆਵਣ ਜਾਣਾ ਹੋਵੀ ਤੇਰਾ, ਨਾਨਕ ਤਿਸਨ ਕੇ ਪੂਜੋ ਸਦ ਪੈਰਾ ਸਲੋਕ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ, ਅਸ਼ਟਪਦੀ ਸਤਿਗੁਰ ਸਿੱਖੀ ਕਰਤੈ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਾਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ, ਸਤਿਗੁਰ ਸਿੱਖ ਹਾਲਤ ਪਲ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ, ਗੁਰ ਕੈ ਗ੍ਰਹਿ ਸੇਵਕ ਦੂਰ ਰਹੇ, ਗੁਰ ਕੀ ਆਗਿਆ ਮਨਮੈ ਸਹਿ, ਆਪ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਰੇ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਤ, ਸੇਵਕ ਕੇ ਕਾਰਜ ਰਾਸ,
ਸੇਵਾ ਕਰ ਧੋਏ ਨਿਹਕਾਮੀ ਤਸਕਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੀ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਾਤ ਲੇ ਬੀਸ ਬਿਸੇ ਗੁਰ ਕਾ ਮਨ ਮਾਨਿਆ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸਰ ਦਇਆ ਹਰਿ ਨਾਉ ਅਣਕਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਰੰਗ ਰਾਤਾ ਬ੍ਰਹਮ ਮੈਂ ਜਨ ਜਨਮ ਹੈ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿ ਸਿਆਣ ਪਲਾਇਆ ਨਾ ਜਾਈਐ ਨਾਨਕ ਐਸਾ ਗੁਰਬੜ ਭਾਗੀ ਪਾਈਐ ਸਫਲ ਦਰਸ਼ਨ ਭੇਖਤ ਪੂਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਭਜਨ ਕਰਨੇ ਅਗਾਨੇ ਮਨ ਸੰਤੋਖਾ ਦੰਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰੇ ਅੰਮ੍ਰਿਤ ਦਿਸ਼ਟ ਭੇਖੈ ਉਹ ਸੰਤ

ਮਰਨ ਕੇ ਮਿਟਿਆਂ ਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੈ ਬਸੇ ਸਗਲ ਵਿਆਦਮਨ ਤੇ ਖੇ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਹਾਰਾਜ ਸਿਤ ਪਾਈ ਚੁਕੇ ਭਰਮ ਗਵੜ ਸੁਨ ਨਾਨਕ ਹਰ ਹਰ ਜਤ ਸੁਨ ਨਿਰਗੁਣ ਆਪ ਸੁਰਗੁਣ ਪੀਓ ਹੀ ਕਲਾ ਧਾਰ ਜਸ ਕਲੀਮੋ ਆਪਣੀ ਜਤ ਪ੍ਰਭਾਵ ਬਣਾ।

ನಾನಕ್ಕ ಇಹೋ ತಾನು ಸಾರೇ ಅಷ್ಟಪದಿ. ಸಂತ ಜನ ಮಿಲ್ಕರೋ ಬೀಚ ಆರ್ ಏಕ ಸಿಮರಣಾಮ ಆಧಾರ ಅವರು ಉಪಾಸ ಮೀತ ಬಿಸಾರಹೋ ಚರಣ ಕಮಲದ ಮೇ ಅವರ್ತಾರಹೋ ಕರ್ಣ ಕಾರಣ ಸುಪ್ರಭ ಸಮರಾತ ದೃಢ ಕರ ಗಹೋ ನಾಮ ಹರ ವಾಥ ಇಹೋ ತನ ಸಂಚೋ ಓ ಭಗವಂತ ಸಂತ ಜನ ಕಾ ನಿರ್ಮಲವಂತ ಏಕ್ಯಾ ಸಾ ಕೋಮನ ಮಾಯಿ ಸರ್ವ ರೋಗ ನಾನಕ ಮಿಟ ಜಾ ಹೇ ಜಿಸ್ ತನ ಕೋ ಚಾರ ಕುಂಡ ಉಡ್ತಾ ವೈ ಸೋತನ ಹರ ಸೇವಾ ತೇ ಪಾವೈ ಜಿಸ ಸುಖ ನಿರ್ವಾಚೈ ಮೀತ ಸೋ ಸುಖ ಸಾಧು ಸಂಗ ಪ್ರೀತ ಜಿ ಶೋಭಾ ಕೋ ಕರೇ ಭಲೀ ಕರ್ಣಿ ಸಾ ಶೋಭಾ ಭಜರ್ಕಿ ಸರಣಿ ಅನುಕೋ ಪಾವೀ ರೋಗ ನ ಜಾಯೇ ರೋಗ ಮಿಟೇ ಹರವ ಖದಲಾಯ ಸರ್ವ ನಿಧಾನ ಜೀ ಕಾ ದಾತಾ ಆಠ ಪೈರ ಪರಮ ರಂಗರಾತಾ ಬ್ರಹ್ಮ ಮೈ ಜನ ಜನ್ಮ ಪಾರ್ವಮ ಏಕ ಆವನೇ ಕಿ ಪರಮ ਸਰਬ ਨਿਧਾਨ ਮੈਰ ਨਾਮ ਨਿਧਾਨ ਜਬ ਨਾਨਕ ਦਰਗੈ ਪ੍ਰਵਾਨ ਮਨ ਪ੍ਰਭੂ ਦੁਆਰ ਕੇ ਨਾਏ ਦਰ ਜਿਸ ਧਾਵ ਤੇ ਆਵੈ ਠਾਏ ਤਾ ਕੋ ਬਿਘਨ ਲਾਗੈ ਕੋਏ ਜਾਕਰ ਦੇ ਬਸੀ ਹਰ ਸੋਏ ਕਲ ਧਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਕੁਪਾਓ ਭਾਉ ਬਿਣ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਸਿਤ ਕਰ ਜਾਏ ਬਸੇ ਅਵਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਜਾ ਜਨਮ ਰਹਿ ਸੋ ਕਾਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਨਿਮਕਾਏ ਉਧਾਰ ਹਰਾ ਸਿਮਰ ਪ੍ਰਾਣ ਆਧਾਰ ਅਨਕੋ ਪਾਵਨਾ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਸ ਤੇਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਾਂ ਭਰ ਬਣਤਾ ਇਨ ਤੇ ਕਹੋ ਤੁਮ ਕਵਣ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਕਵਣ ਛੁਟਕਾਰ ਸਸਤੀ ਰਥ ਅਸਵਾਰੀ ਝੂਟਾ ਡੰਬ ਝੂਟ ਪਾਸਾਰੀ ਜਿਨ ਦੀਏ ਸਬੂਜਨਾ ਬੇਗਾਨਾ ਨਾਮ ਵਿਸਤਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਵਾ ਡੂਬੇ ਸਿਆਨੇ ਅਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਤ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੈ ਵਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਥ ਗਰਾ ਸਾਰ ਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾ ਸੰਗ ਪਾਵੈ ਸਾਈ ਧਨਾਰ ਪੂੰਜੀ ਸੰਜ ਕਰੋ ਵਿਵਹਾਰੀਆਂ ਸੁਖ ਸਰ ਗੈ ਜੈਕਾਰ ਸਰਬ ਨਿਰੰਤਰੇ ਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪੇ ਕੋ ਸਾ ਲਾਏ ਏਕ ਸਿਮਰੇ ਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪੇਕ ਭਗਵੰਤ ਏਕੋ ਏਕੇ ਕਰੇ ਆਪ ਪੂਰਨ ਪੂਰਹਿ ਉਭੇ ਆਪ ਅਨਕ ਵਿਸਾਰ ਏਕ ਤੇ ਭਏ ਗੈ ਰਾਧ ਪਰਾਸ਼ਤ ਗਏ ਮੰਤਨ ਅੰਤਰੇ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ ਗੜਜਾ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰਵ ਮੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੇ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਰਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਅਰਸ ਪਾਵੈ ਬਿਰਲਾ ਕੋਏ ਜਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸਣ ਦਿਲ ਬਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ੍ਰਿਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇ ਉਦਯਾਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਛਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਸਕਾਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੈ ਜੇ ਘਾਲ ਨਾ ਭਾਨ।

ਜਾਂਦਾ ਸੋ ਕਿਉਂ ਬਿਸਰੇ ਜੀ ਕੀ ਆ ਜਾਂਦਾ ਸੋ ਕਿਉਂ ਬਿਸਰੇ ਜਿਨ ਸਭ ਕਿਸ ਦੀ ਆ ਸੋ ਕਿਉਂ ਬਿਸਰੇ ਜੇ ਜੀਵਨ ਦੀ ਆ ਸੋ ਕਿਉਂ ਬਿਸਰੇ ਜਗਨ ਮੈਂ ਰੱਖੈ ਗੁਰੂ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੇ ਜੇ ਬਿਕਤੇ ਕਾਢੈ ਜਨਮ ਜੁਨੋ ਕਾ ਟੂਟਾ ਗਾਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਪਨੋ ਨਾਨਕ ਜਨ ਧਿਆਇਆ ਸਾਜਨ ਸੰਤ ਕਰਿਓ ਇਹੋ ਕਾਮ ਆਣ ਤਿਆਗ ਜਪੋ ਵਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਹਵਰੈ ਨਾਮ ਜਪਾਵੋ ਭਗਤ ਭਾਈ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਦਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਥ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾਕੈ ਮਨ ਤਰਨੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀ ਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸਨ ਦੀਨ ਦਿਆਲ ਭਗਤ ਵਸ਼ਤ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਭਾਏ ਲਾਵੈ ਮਨਹੀਤ ਹਮ ਨਿਰਗੁਣ ਯਾਰਨੀ ਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਟ ਮੁਕਤ ਮੁਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਣਕ ਰਾਜ ਭੋਗ ਬੜੇ ਆਈ ਅਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਦੁਖ ਨਾਨਕ ਪ੍ਰਗਾਸ ਸਲੋਕ

ਮੁਖ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕੈ ਦਿਸਟਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਹੋਏ ਆਪਣ ਸੁ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆ ਬੁਝਾਏ ਸੱਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾਥ ਦੀਨ ਦਿਆਲਾ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਹਾ ਜਿਸ ਮਨੋਂ ਬਿਸਾਰੈ ਤਿਸ ਤਵਰ ਕਾ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੇ ਜੁਗ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਇਆਲ ਸਭ ਉੱਪਰ ਹੋਵਰ ਕਿਰਪਾਲ ਆਪਣੇ ਕਰਤਵ ਜਾਨ ਆਪ ਅੰਤਰ ਜਾਮੀ ਰਹੇ ਉਬ ਆਪ ਪਰਤ ਪਾਲੈ ਜੀਨ ਬਾਉ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾੜੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਣ ਲਾਗਾ ਹਰੇ ਕਹਿ ਨਾਏ

ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਦਾਰ ਆਪ ਤਰਹਿ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਹਿ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ ਨਾਨਕ ਉਦਰੇ ਤਿਨ ਕਹਿ ਸਾਥੇ ਸਰਣ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭੈ ਸਮਰੇ ਨਿਮਰਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬੌਰ ਨ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਥੈ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗਰ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾੜ ਚਾਰ ਪਦਾਰਥ ਕਮਲ ਪ੍ਰਗਾਸ ਸਬਦ ਕਹਿ ਮਾ ਸਗਲ ਤੇ ਉਦਾਸ ਸੁੰਦਰ ਚਤੁਰਥ ਕਾਬੇਤਾ ਸਮਦਸ ਏਕ ਦਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚ

ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕਹਿ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਦੇ ਉਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ।

ਨਾਨਕ ਇਹ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵ ਹਰੀ ਕੇ ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ, ਅਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰਤਾ ਤੇਰਾ ਸਭ ਖਿਚੈ, ਜਿਸ ਦੇ ਸੋ ਪਾਵੇ ਸਦਾ ਸੁਸਲਾ, ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਦਿਨ ਭੁੱਖਾਂ ਸਭ ਗਵਾਈਆਂ, ਘਰ ਸਾਂ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰਥ ਪਾਗੈ, ਘਰਥ ਪਾਗੈ ਸ਼ਬਦ ਵਾਜੇ, ਕਲਚਿਤ ਕਰ ਧਾਰੀਆ, ਪੰਚ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੂੰ ਜਿਨ ਕਹੋ ਸੇ ਨਾਮ ਅਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖਵਾ ਤੇ ਤਕਾਰੇ ਅਨਹਦ ਵਾਜੇ, ਅਣਸ ਨੂੜ ਭਾਗੀ ਸਗਲ ਮਨੁਰਤ ਪੂਰੇ, ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਲ ਗੁਰਚਰਨ ਲਾਗੇ ਵਾਜੇ ਅਣਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁੰਡ ਕੁੰਭ ਖਮੀਰ ਖਸ਼ਟਮ ਮੇਘ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਸੋਰਠ ਗੋਂਡ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਣ ਗੁਨੀ।

ਜੀਉ। ਪੈਜ ਰੱਖੋ ਹਰ ਜਨੈ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਸਤ

ਦਾਸ ਜੀਓ। ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਹਾਇਆ। ਮਿਤ ਪੈ ਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਣਾ ਵਏ। ਸਤਿਗੁਰੂ ਪ੍ਰਤੱਖ ਹੁੰਦੈ ਬਹਿ ਰਾਜ ਆਪ ਟਿਕਾਇਆ।

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।

ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸਦੇ ਸੋ ਪਾਵੇ ਸਦਾ

ਜਾਣੀ ਮੇਰਾ ਵਾਹਿਗੁਰੂ ਕਹੁ ਨਾਨਕ ਸਭ ਤੀ ਵਡਿਆ ਦਾਉ ਨ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਭੁਗਤਿਆ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਵਾਹਿਗੁਰੂ।

ਨਰਸਿੰਘ ਜੀ ਥਾਂਦੀ ਆਪ ਜੀ ਦੇ ਬਖਸ਼ੇ ਹੋਈ ਸਵਾਸਾਂ ਨੂੰ ਭੂਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਿਆ ਸਨ। ਤਿੰਨਾਂ ਦੇ ਪੰਜ

ਰਖਵਾਏ ਹੋਏ। ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗਾ ਗੁਰਬਾਣੀ ਦੇ ਕੀਰਤਨ ਹੋਏ। ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਉਦਵਾਰ, ਸੱਚੇ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਵਿਚਰਦਿਆਂ

ਸਦਾ ਲਈ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ ਪਰਿਵਾਰ ਦੀ ਡੂਲ ਦੇ ਮਨਾਂ ਨੂੰ ਨਾ ਬਾਣੀ ਦਾ ਸਹਾਰਾ ਬਖਸ਼ ਕਰਕੇ ਸਹਿਜ ਅਡੋਲਤਾ ਧੀਰਜ ਬਖਸ਼ਣੀ ਬਲ ਬਖਸ਼ਣੀ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰਨਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਭਾਈ ਬਲਵਿੰਦਰ ਸਿੰਘ ਜੀ ਥਾਂਦੀ ਦੀ ਯਾਦ ਦੇ ਅੰਦਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਜੀਵਨ ਸਿੰਘਾ ਥਾਂਦੀ ਬੀਬੀ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਸਾਡੇ ਅਤਿ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਥਾਂਦੀ ਵਾਹਿਗੁਰੂ ਦੇ ਬਖਸ਼ੇ ਸਵਾਸਾਂ ਨੂੰ ਭੋਗ ਕਰਕੇ, ਜੋ ਕਿ ਪਿਛਲੇ ਦਿਨੀ ਅੰਦਰ ਉਸ ਵਾਹਿਗੁਰੂ ਦੇ ਚਰਨਾਂ ਜਾਪ ਰਾਜੇ ਸੀ, ਉਹਨਾਂ ਦੇ ਨਿਮਿੱਤ ਉਹਨਾਂ ਦੇ ਪਰਿਵਾਰ ਵੱਲੋਂ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਗੁਰਬਾਣੀ ਦੇ ਕੀਰਤਨ ਹੋਏ, ਸਾਰੀਆਂ ਸੰਗਤਾਂ ਨੇ ਗੁਰਬਾਣੀ ਸਰਵਣ ਕੀਤੀ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤੇ ਹੋਵਣਾ, ਵਾਹਿਗੁਰੂ ਹਰ ਜੀਵ ਨੂੰ ਜਿੰਨੇ ਇੱਕ ਸਵਾਸ ਦੇ ਕਰਕੇ ਇਸ ਸੰਸਾਰ 'ਤੇ ਭੇਜਦਾ ਹੈ, ਉਹਨੇ ਸਵਾਸ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਹਰ ਜੀਵ ਲੈ ਕਰਕੇ ਇਸ ਸੰਸਾਰ ਤੋਂ ਰੁਖਸਤ ਹੋ ਰਿਹਾ। ਸਾਡੇ ਅਤਿ ਸਰਕਾਰ ਜੋ ਭਾਈ ਬਲਵਿੰਦਰ ਸਿੰਘ ਜੀ ਥਾਂਦੀ, ਜਿੰਨੇ ਕੁ ਵਾਹਿਗੁਰੂ ਨੇ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਸੀ, ਬੜੇ ਸਰਕਾਰ ਦੇ ਨਾਲ ਭੋਗਿਆ। ਵਾਹਿਗੁਰੂ ਦਾ ਹੁਕਮ ਆ ਗਿਆ, ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਖਾਲਸਾ ਦੀਵਾਨ ਸੋਸਾਇਟੀ ਅਤੇ ਖਾਲਸਾ ਦੀਵਾਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਾਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣ। ਭਾਈ ਹਰਭਜਨ ਸਿੰਘ ਜੀ ਅਠਵਾਲ ਉਹਨਾਂ ਵੱਲੋਂ ਵੀ ਬੇਨਤੀ ਹੈ, ਵਾਹਿਗੁਰੂ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਿੱਛੇ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਗੁਰੂ ਸਾਹਿਬ ਜੀ ਬਲ ਬਖਸ਼ਿਓ। ਇੱਥੇ ਹੀ ਸਮਾਪਤੀ ਹੈ, ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਪਰਿਵਾਰ ਵੱਲੋਂ ਸੱਜਿਆ ਹੋਇਆ, ਸਾਰਿਆਂ ਨੇ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਲੈ ਕੇ ਗੁਰੂ ਕਾ ਲੰਗਰ ਛਕ ਕੇ ਜਾਣਾ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਭਾਈ ਬਲਵਿੰਦਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਮੇਂ ਅਤੇ ਉਹਨਾਂ ਦੇ ਫਿਊਨਰ ਸਮੇਂ ਪਹੁੰਚੇ ਨੇ, ਸਾਰਿਆਂ ਦਾ ਥਾਂਦੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ